सतगुरु जुगो जुग अटल तखत चबर छत्र जी दे मालक दसां पातशाहियां दी आत्मक जोत समुची मनुखता दे सांझे रहवर साहिब श्री गुरु ग्रंथ साहिब सच्चे पातशाह जी दी पावन पवित्र हजूरी च जुड़ बैठी गुरु सरूप सार संगत जीओ गज के आखो वाहिगुरु जी का खालसा वाहिगुरु जी की फतेह। आप जी ने दासां तो पहला गुरमुख प्यारे रागी सिंह साहबाना जी तो श्री आसा जी दी वार दा कीर्तन सरवण कीता है। कीर्तन सरवण करके वड़भागे बने हो। आओ हुण आपां जिन्नी गुरु साहब ने मतबुद्ध बख्शी है उस दे मुताबक जो अज श्री हुक्मनामा साहब सचखंड श्री हरिमंदर साहब तो अमृत वेले बख्शिश होया है उस दी आपां ने विचार करनी है। मनुखा जन्म जेड़ा नदी दे बहण वांगू बहिंदा जा रहा है। जिमें घड़ा हुंदा है कितों टुट जावे लीक हो जावे हौली हौली सारा ही पानी निकल जांदा है बूंद बूंद करके, इसे तरह शरीर रूपी घड़ा है श्वासां रूपी पानी है। दिन प्रति दिन असी मौत वाल नूं वधदे जा रहे हैं पर पता है सानू भी एक दिन जाना है, पर असी हिरदे ते नहीं लिखिया। जिस दिन मौत शब्द हिरदे ते लिख लवांगे कि संसार एक पराया घर है इनू छड के जाना है, सब ना सहुरे वंजना सब मकलावन हार, जिमें लड़की पेक्यां दा घर छड के सहुरे घर चली जांदी है, इस तरह जीव इस्त्री है। संसार रूपी ब्रिश है, जीव रूपी पंछी है, उमरा रूपी रात कट्टण वास्ते आया है। जदों काल रूपी दिन चढ़ेगा तां जीव रूपी पंछी उडारी मार जाएगा। आओ गुरु महाराज चौथे पातशाह गुरु रामदास सच्चे पातशाह जी अमृतसर जिस जगह आपां बैठे हाँ सारे, सतगुरु महाराज जी विराजमान हन। कुछ गुरसिखां ने महाराज जी नूं पुछया, हे गुरु रामदास पातशाह किरपा करके ये दसो कि हिरदे विच नाम किवें वसदा है। एक हुंदा गुरबाणी कंठ कर लैणी, कंठ करनी गुरबाणी बहुत चंगी गल है। गुरबाणी कंठ करन दा मतलब ये नहीं भी हिरदे च वस गई, बड़िया दे बहुत बाणी याद है, हिरदे च बाणी पर वसाई नहीं, बस गल गल तो उपरे। सार संगत जी ओ रहेगी, हिरदे च जिन्ना समा नहीं वसावांगे, हिरदे च बाणी बसण दी निशानी की है? जिस मनुख दे हिरदे च बाणी बस जावे, गुरु महाराज कहिंदे हन निरभउ जपै सगल भउ मिटै, ओनू किसी प्रकार का डर नहीं रहा करदा। गुरबाणी नूं कंठ करना चंगी गल है, पर हिरदे च वसाउणा जो कंठ कीता है ਉਹ ਲੋਕਾਂ ਵਾਸਤੇ ਉਪਦੇਸ਼ ਨਹੀਂ ਭਾਈ, ਉਹ ਤੇਰੇ ਵਾਸਤੇ ਵੀ ਹੈ। ਆਪਣੇ ਆਪ ਨੂੰ ਉਪਦੇਸ਼ ਦੇ, ਇਹ ਨਾ ਹੋਵੇ ਗੁਰਬਾਣੀ ਕੰਠ ਕਰਕੇ ਦੂਸਰਿਆਂ ਨੂੰ ਅਰਥ ਕਰਕੇ ਸੁਣਾਉਂਦਾ ਰਹੇ। ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਵਾਲੀ ਗੱਲ ਹੋ ਜੇ, ਤੂੰ ਆਪਣੀ ਜੀਵਨ ਰੂਪੀ ਖੇਤੀ ਨੂੰ ਉਜਾੜ ਲਵੇਂ, ਦੂਜਿਆਂ ਦੇ ਖੇਤ ਦੀ ਰਾਖੀ ਕਰਦਾ ਕਰਦਾ ਦੂਜਿਆਂ ਨੂੰ ਉਪਦੇਸ਼ ਦਿੰਦਾ ਦਿੰਦਾ। ਅੱਜ ਪ੍ਰਚਾਰ ਬਹੁਤ ਹੋ ਰਿਹਾ ਹੈ, ਬੜੇ ਸਮਾਗਮ ਹੁੰਦੇ ਹਨ, ਪਰੰਤੂ ਅਸੀਂ ਹਰ ਸਟੇਜ 'ਤੇ ਇੱਕ ਗੱਲ ਕਹਿਣੇ ਹੁੰਦੇ ਹਾਂ ਕਿ ਸਾਡੇ ਵਰਗੇ ਜਿਹੜੇ ਪ੍ਰਚਾਰਕ ਹੈ ਇਹਨਾਂ ਸਾਡਾ ਜੀਵਨ ਨਹੀਂ ਰਿਹਾ ਕੋਈ, ਕਹਿਣੀ ਅਤੇ ਕਰਨੀ ਦੇ ਵਿੱਚ ਪੂਰੇ ਬਿਰਲੇ ਬਿਰਲੇ ਮਿਲਣਗੇ।
ਦੂਸਰਿਆਂ ਨੂੰ ਉਪਦੇਸ਼ ਦੇਣਾ, ਭਾਈ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹੋ, ਰਹਿਰਾਸ ਕਰੋ, ਕੀਰਤਨ ਸੋਹਿਲਾ ਕਰੋ, ਆਪ ਇੱਕ ਪਾਠ ਵੀ ਨਾ ਕਰਨਾ। ਸੋ ਐਸੇ ਪ੍ਰਚਾਰਕ ਦਾ ਫਿਰ ਕੋਈ ਅਸਰ ਨਹੀਂ ਕਿਸੇ ਪ੍ਰਕਾਰ ਦਾ ਪਿਆ ਕਰਦਾ। ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਘਰ ਵਿੱਚ ਕਰਨੀ ਨੂੰ ਪ੍ਰਧਾਨਤਾ ਹੈ, ਕਹਿਣੀ ਨੂੰ ਨਹੀਂ। ਖਾਲਸਾ ਜੀ, ਕਈ ਆਪਾਂ ਅੰਮ੍ਰਿਤ ਵੀ ਛਕ ਲੈਂਦੇ ਨੇ ਕਈ ਮਾਈ ਭਾਈ, ਪਰੰਤੂ ਰਹਿਤ ਜਿਹੜੀ ਹੈ ਬਹੁਤ ਘੱਟ ਰੱਖਦੇ ਨੇ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਜੇ ਅੰਮ੍ਰਿਤ ਛਕ ਲਿਆ, ਕਿਰਪਾਨ ਪਾਲੀ, ਦਾੜੇ 'ਤੇ ਕਲਫ ਲਾਈ ਜਾਂਦਾ, ਰੰਗੀ ਜਾਂਦਾ, ਜਾਂ ਨਵਾਂ ਟਰੈਂਡ ਚੱਲਿਆ ਹੋਇਆ ਜਾ ਕੇ ਵਾਲਾਂ ਨੂੰ ਐਂ ਕੁੰਡਲ ਜੇ ਪਵਾ ਲੈਣੇ, ਸੈੱਟ ਕਰਾਉਣਾ, ਕੀ ਗੱਲ? ਅਕਾਲ ਪੁਰਖ ਨੇ ਨਹੀਂ ਸੈੱਟ ਕਰਕੇ ਭੇਜਿਆ? ਉੱਥੇ ਫਿਰ ਰੋਮਾਂ ਦੀ ਖਾਲਸਾ ਜੀ ਬੇਅਦਬੀ ਹੁੰਦੀ ਹੈ। ਜਿਹੜੇ ਸਿੱਖ ਨੇ ਆਪਣਾ ਦਾੜਾ ਹੀ ਨਾਈ ਦੇ ਹੱਥ 'ਚ ਫੜਾਤਾ, ਉਹਦੇ ਪੱਲੇ ਕੀ ਰਹਿ ਗਿਆ? ਇਸ ਕਰਕੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇੱਕ ਵੀ ਰੋਮ ਕਿਸੇ ਮਾਈ ਨੇ, ਕਿਸੇ ਭਾਈ ਨੇ ਬਿਲਕੁਲ ਬੇਅਦਬੀ ਨਹੀਂ ਕਰਨੀ। ਅੰਮ੍ਰਿਤ ਛਕ ਕੇ ਚਾਹੇ ਮਾਈ ਹੈ ਚਾਹੇ ਭਾਈ ਹੈ, ਸਰਬ ਲੋਹ ਦਾ ਕੜਾ ਪਾਉਣਾ। ਕਿਸੇ ਪ੍ਰਕਾਰ ਦਾ ਬੀਬੀਆਂ ਨੇ ਚੂੜਾ ਆਦਿਕ ਨਹੀਂ ਪਾਉਣਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਕਿਸੇ ਪ੍ਰਕਾਰ ਦਾ ਦੁਨਿਆਵੀ ਮੇਕਅਪ ਨਹੀਂ ਕਰਨਾ। ਜਿਹੜਾ ਰੂਹਾਨੀਅਤ ਦਾ ਮੇਕਅਪ ਹੈ ਨਾ, ਇਹ ਲਹਿੰਦਾ ਨਹੀਂ ਕਦੇ ਵੀ। ਲਾਲ ਰੰਗ ਤਿਸਕੋ ਲੱਗਾ, ਜਿਸਕੇ ਬੜਭਾਗਾ ਮੈਲਾ, ਕਦੇ ਨਾ ਹੋਵੇ ਨਾ ਲਾਗੈ ਦਾਗਾ। ਜਦੋਂ ਅੰਮ੍ਰਿਤ ਛਕਣਾ, ਫਿਰ ਪੰਜੇ ਕਕਾਰ ਧਾਰਨ ਕਰਨੇ ਨੇ। ਸ਼੍ਰੀ ਦਸਮ ਗ੍ਰੰਥ ਦੇ ਵਿੱਚ ਦਸ਼ਮੇਸ਼ ਪਿਤਾ ਕਹਿੰਦੇ ਨੇ, ਨਿਸ਼ਾਨੇ ਸਿੱਖੀ ਪੰਜ ਹਰਫ ਕਾਂਫ ਹਰਗ ਜਨਾ ਬਾਸ਼ ਦੀ ਪੰਜ ਮੁਆਫ। ਪੰਜਾਂ ਕਕਾਰਾਂ ਦੇ ਵਿੱਚੋਂ ਇੱਕ ਵੀ ਮੁਆਫ ਨਹੀਂ। ਗੁਰੂ ਕਿਹਾ, ਸਿੱਖਾ ਜੇ ਤੂੰ ਕਹੇ ਮੇਰੇ ਕਿਰਪਾਨ ਚੁਭਦੀ ਹੈ, ਲਾ ਕੇ ਰੱਖ ਦੇਵੇਂਗਾ, ਇਹ ਬਹੁਤ ਵੱਡੀ ਅਵੱਗਿਆ ਹੈ। ਕਿਰਪਾਨ ਬਾਰੇ ਬਚਨ ਆਉਂਦੇ ਨੇ, ਕਿਰਪਾਨ ਪਾਨ ਧਾਰਿਅੰਗ ਕਰੋੜ ਪਾਪ ਟਾਰਿਅੰਗ। ਦਸਮ ਦੀ ਬਾਣੀ ਹੈ, ਕਰੋੜਾਂ ਪਾਪ ਕੱਟੇ ਜਾਂਦੇ ਨੇ ਸ਼੍ਰੀ ਸਾਹਿਬ ਨੂੰ ਧਾਰਨ ਕਰਨੇ ਕਰਕੇ। ਕਿਰਪਾ ਆਣ ਮਜ਼ਲੂਮ 'ਤੇ ਕਿਰਪਾ ਕਰਦੀ ਹੈ, ਰੱਖਿਆ ਕਰਦੀ ਹੈ, ਅਤੇ ਜ਼ਾਲਮ ਦੀ ਧੌਣ ਵੱਢਦੀ ਹੈ। ਇਸ ਕਰਕੇ ਆਓ ਅੰਮ੍ਰਿਤ ਛਕ ਕੇ ਭਾਈ, ਰਹਿਤ ਮਰਿਆਦਾ 'ਚ ਪਰਪੱਕ ਹੋਣਾ ਬਹੁਤ ਜ਼ਰੂਰੀ ਹੈ, ਫੇਰ ਹੀ ਆਨੰਦ ਬਣੂੰਗਾ। ਆਓ ਖਾਲਸਾ ਜੀ, ਹੁਣ ਗੁਰੂ ਕੇ ਸਿੱਖ ਪੁੱਛਦੇ ਹਨ, ਮਹਾਰਾਜ ਜੀ ਕੋਈ ਐਸੀ ਰਹਿਤ ਦੱਸੋ ਕਿ ਸਾਡੇ ਹਿਰਦੇ 'ਚ ਨਾਮ ਵਸ ਜਾਵੇ। ਨਾਮ ਕਿਵੇਂ ਵਸੇ? ਜੈਤ ਸ੍ਰੀ ਵਾਰ ਦੀ ਇਹ ਰਾਗਣੀ ਹੈ। ਸਤਿਗੁਰੂ ਮਹਾਰਾਜ ਜੀ ਕਲਯੁੱਗ ਦੇ ਜੀਵਾਂ ਨੂੰ ਸਾਨੂੰ ਉਪਦੇਸ਼ ਦਿੰਦੇ ਹਨ।

ਜੈਤ ਸ੍ਰੀ ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੈਤ ਸ੍ਰੀ ਰਾਗ ਦੇ ਵਿੱਚ ਬਚਨ ਕਰਦੇ ਨੇ। ਘਰ ਪਹਿਲਾ, ਪਹਿਲੇ ਘਰ ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ। ਚੌਪਦੇ ਚਾਰ ਪਦਿਆਂ ਵਾਲਾ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਦਾ ਅਰਥ ਹੈ ਇੱਕ ਆਦਿ ਵੈਤ ਬ੍ਰਹਮ। ਸਾਰਿਆਂ ਨੂੰ, ਸਾਰਿਆਂ ਦਾ ਪ੍ਰਕਾਸ਼ਕ, ਰਚਨਾ ਕਰਨ ਵਾਲਾ ਸੰਸਾਰ ਦੀ, ਭੋਜਨ ਦੇਣ ਵਾਲਾ ਅਤੇ ਫਿਰ ਮੌਤ ਦੇਣ ਵਾਲਾ, ਉਹ ਇੱਕ ਓਅੰਕਾਰ ਹੀ ਹੈ। ਬ੍ਰਹਮਾ ਵਿਸ਼ਨੂੰ ਸ਼ਿਵ ਆਦਿ ਕੋਸ ਵਾਹਿਗੁਰੂ ਦੇ ਚੇਲੇ ਹਨ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਉਹ ਵੀ ਇਸ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਨਹੀਂ, ਹੁਕਮ ਤੋਂ ਬਿਨਾਂ ਪਤਾ ਨਹੀਂ ਸਾਧ ਸੰਗਤ ਜੀ ਹਿੱਲ ਸਕਦਾ। ਇੱਕ ਓਅੰਕਾਰ ਇੱਕ ਆਦਿ ਵੈਤ ਬ੍ਰਹਮ, ਸਾਰਿਆਂ ਦਾ ਪ੍ਰਕਾਸ਼ਕ। ਆਦਿ ਵੈਤ ਭਾਵ ਈਰਖਾ ਤੋਂ ਰਹਿਤ ਹੈ, ਰੱਬ ਦਾ ਕਿਸੇ ਨਾਲ ਵੈਰ ਨਹੀਂ। ਕਈ ਅਲਾਂਭੇ ਦੇਣ ਲੱਗ ਜਾਂਦੇ ਨੇ ਪ੍ਰੇਮੀ, ਰੱਬਾ ਅਸੀਂ ਤੇਰਾ ਕੀ ਮਾੜਾ ਕਰਤਾ, ਤੂੰ ਸਾਡਾ ਇਹ ਨੁਕਸਾਨ ਕਰਤਾ। ਭਾਈ, ਰੱਬ ਕਿਸੇ ਦਾ ਵੈਰੀ ਨਹੀਂ, ਵੈਰੀ ਤਾਂ ਬੰਦੇ ਦੇ ਕਰਮ ਹੁੰਦੇ ਨੇ। ਹੋ ਸਕਦਾ ਪਿਛਲੇ ਜਨਮ 'ਚ ਕੀਤਾ ਹੋਵੇ, ਤੈਨੂੰ ਇਸ ਜਨਮ 'ਚ ਭੋਗਣਾ ਪੈਂਦਾ ਪੈ ਰਿਹਾ ਹੋਵੇ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆ, ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ। ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਕਰਮਾਂ ਦੀ ਖੇਤੀ ਹੈ। ਜਿਹਾ ਜਿਹਾ ਬੀਜ ਬੀਜ ਲਵੇਂਗਾ, ਵੱਢ ਲਵੇਂਗਾ। ਖਾਲਸਾ ਜੀ, ਕਈ ਬਹੁਤ ਤਪੀਸ਼ਵਰ ਲੋਕ ਹੁੰਦੇ ਨੇ, ਬੜੇ ਦਾਨੀ ਲੋਕ ਹੁੰਦੇ ਨੇ, ਉਹਨਾਂ ਨੂੰ ਫਿਰ ਰਾਜ ਮਿਲਦਾ ਹੈ ਅਗਲੇ ਜਨਮ ਦੇ ਵਿੱਚ। ਹੁਣ ਜੇ ਰਾਜ ਮਿਲ ਗਿਆ, ਰਾਜ ਪ੍ਰਾਪਤ ਕਰਕੇ ਰਾਜਾ ਪਰਜਾ ਦੀ ਵਾੜ ਹੁੰਦਾ ਹੈ, ਆਪਣੀ ਪਰਜਾ ਦਾ ਖਿਆਲ ਨਹੀਂ ਰੱਖ ਰਿਹਾ, ਇਹ ਆਸ਼ੀਆਂ ਦੇ ਵਿੱਚ ਪੈ ਗਿਆ, ਸ਼ਰਾਬੀ, ਕਬਾਬੀ ਅਤੇ ਸ਼ਵਾਬੀ ਬਣ ਗਿਆ, ਫਿਰ ਤਪੋ ਰਾਜ ਅਤੇ ਰਾਜੋ ਨਰਕ ਮਿਲਦਾ। ਪਰ ਸਾਰੇ ਰਾਜਿਆਂ ਨੂੰ ਨਰਕ ਨਹੀਂ ਮਿਲਦਾ। ਜਿਹੜੇ ਭਾਈ ਤਪੋ ਰਾਜ ਅਤੇ ਰਾਜ ਪ੍ਰਾਪਤ ਕਰਕੇ ਜਿਨ੍ਹਾਂ ਦੀ ਹਾਲਤ ਐਸੀ ਹੁੰਦੀ ਹੈ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੈ। ਜਿਹੜਾ ਕਾਂ ਹੈ ਨਾ, ਡਬਈ ਦੇ ਵਿੱਚ ਇੱਕ ਬਿਲਡਿੰਗ ਹੈ ਬੁਰਜ ਖਲੀਫਾ, ਬਹੁਤ ਉੱਚੀ ਹੈ। ਜੇ ਕਾਂ ਨੂੰ ਉਹ ਉੱਪਰ ਬਿਠਾ ਦਿਓ ਤਾਂ ਕਾਂ ਜਿਹੜਾ ਬਾਜ ਨਹੀਂ ਬਣ ਜਾਂਦਾ, ਕਾਂ ਨੇ ਕਾਂ ਰਹਿਣਾ। ਇਸੇ ਤਰ੍ਹਾਂ ਕੋਈ ਕਿਸੇ ਦਾ ਕਰਮ ਹੁੰਦਾ ਹੈ, ਉਹ ਚੰਗਾ ਕਰਮ ਅੱਗੇ ਆ ਗਿਆ, ਰਾਜ ਭਾਗ ਪ੍ਰਾਪਤ ਹੋ ਗਿਆ, ਪਰ ਬਿਰਤੀ ਕਾਂ ਵਾਲੀ ਉਹ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਆਦਿ ਵੈਤ ਬ੍ਰਹਮ, ਸਾਰਿਆਂ ਦਾ ਪ੍ਰਕਾਸ਼ਕ ਹੈ। ਜਿਹੜਾ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਮਿਲਾ।

ਗੁਰੂ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਸੰਗਤਾਂ ਨੇ ਪ੍ਰਸ਼ਨ ਕੀਤਾ, ਸੱਚੇ ਪਾਤਸ਼ਾਹ ਜੀ ਹਿਰਦੇ 'ਚ ਕਿਵੇਂ ਵਸੇ ਨਾਮ, ਅਤੇ ਨਾਮ ਵਸਣ ਦੀ ਨਿਸ਼ਾਨੀ ਕੀ ਹੈ, ਜਦੋਂ ਆਦਵੈਤ ਹੋ ਜਾਵੇ, ਨਿਰਭਉ ਹੋ ਜਾਵੇ ਮਨੁੱਖ, ਤਾਂ ਸਮਝ ਲਓ ਉਹਦੇ ਅੰਦਰ ਬਾਣੀ ਵਸ ਗਈ। ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕੀਤੀ ਮੇਰੇ ਅੰਤਸ਼ਕਰਨ ਰੂਪ ਮੱਥੇ 'ਤੇ, ਆਪਣਾ ਕਿਰਪਾ ਦ੍ਰਿਸ਼ਟੀ ਰੂਪ ਹੱਥ ਰੱਖਿਆ, ਤਾਂ ਜਿਹੜਾ ਪਰਮਾਤਮਾ ਦਾ ਨਾਮ ਹੈ, ਜਿਵੇਂ ਰਤਨ ਹੁੰਦੇ ਨੇ ਨਾ, ਰਤਨ ਹੀਰੇ ਲਾਲ ਰਤਨ, ਇਹਨਾਂ ਤੋਂ ਵੀ ਕੀਮਤੀ ਹੈ, ਉਹ ਮੇਰੇ ਹਿਰਦੇ 'ਚ ਵਸ ਗਿਆ ਜਦੋਂ ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਅੰਤਸ਼ਕਰਨ ਰੂਪ ਮੱਥੇ 'ਤੇ ਆਪਣਾ ਕਿਰਪਾ ਰੂਪੀ ਹੱਥ ਰੱਖਿਆ। ਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਨਾਮ ਹੈ ਅੰਦਰ ਵਸਦਾ ਹੈ। ਸੋ ਮਹਾਰਾਜ ਕਹਿੰਦੇ, ਭਾਈ ਜਦੋਂ ਗੁਰੂ ਅੰਤਸ਼ਕਰਨ ਰੂਪ ਮੱਥੇ 'ਤੇ ਕਿਰਪਾ ਰੂਪੀ ਹੱਥ ਰੱਖਦੇ ਹਨ, ਤਾਂ ਫਿਰ ਹਿਰਦੇ ਦੇ ਵਿੱਚ ਗੁਰੂ ਕੇ ਸਿੱਖੋ ਨਾਮ ਵਸਦਾ।

0: ਜਦੋਂ ਨਾਮ ਹਿਰਦੇ 'ਚ ਵਸ ਗਿਆ ਫਿਰ ਜਨਮਾਂ ਜਨਮਾਂ ਦੇ ਕਿਲ ਵਿਖ, ਕਿਲ ਵਿਖ ਤੋਂ ਭਾਵ ਕਲਯੁਗ ਦੇ ਦੁੱਖ, ਮਨ ਦੇ ਦੁੱਖ, ਤਨ ਦੇ ਦੁੱਖ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਤੋਦਾਸ, ਕਿਲ ਵਿਖ ਪਾਪ, ਬੱਜਰ ਪਾਪ, ਜਨਮਾਂ ਜਨਮਾਂ ਦੇ ਸਾਨੂੰ ਕਿਲ ਵਿਖ ਪਾਪ ਚਿੰਬੜੇ ਹੋਏ ਨੇ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆਹੋ, ਖੰਡਲੀ ਧੋਤੀ ਉੱਜਲ ਨਾ ਹੋਵੇ, ਜੈ ਜੇ ਸੌ ਧੋਵਣ ਪਾਹੋ। ਜਿਵੇਂ ਕੋਹਲੂ ਨੂੰ ਸਾਫ ਕਰਨ ਵਾਲਾ ਕੱਪੜਾ ਹੁੰਦਾ, ਸੌ ਵਾਰ ਉਹ 'ਤੇ ਸਾਬਣ ਲਾ ਲਓ ਦਾਗ ਨਹੀਂ ਜਾਂਦੇ, ਇਸੇ ਤਰ੍ਹਾਂ ਜਨਮਾਂ ਜਨਮਾਂ ਦੀ ਮੈਲ ਚੜ੍ਹੀ ਹੋਈ ਹੈ। ਇੱਕ ਜਨਮ ਦੀ ਨਹੀਂ, ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਚੱਕੀ ਫਿਰਦੇ ਆ। ਇਹ ਮੈਲ ਨੂੰ ਨਾਮ ਹੀ ਕੱਟ ਸਕਦਾ ਹੈ। ਕਈ ਕਹਿੰਦੇ ਨੇ ਬਾਣੀ ਕਹਿੰਦੇ ਵਿਚਾਰਨ ਵਾਸਤੇ ਆ, ਪੜ੍ਹਨ ਵਾਸਤੇ ਨਹੀਂ। ਖਾਲਸਾ ਜੀ, ਅਸੀਂ ਉਹਨਾਂ ਮੂਰਖਾਂ ਨੂੰ ਪੁੱਛਣਾ ਚਾਹੁੰਦੇ ਹਾਂ, ਬਿਨਾਂ ਪੜ੍ਹੇ ਤੋਂ ਕਿਵੇਂ ਵਿਚਾਰ ਲਓਗੇ ਤੁਸੀਂ ਬਾਣੀ? ਗੁਰਬਾਣੀ ਦਾ ਅਭਿਆਸ ਕਰਨਾ, ਜਾਪ ਕਰਨਾ, ਫਿਰ ਹੀ ਬਾਣੀ ਦੀ ਵਿਚਾਰ ਸਮਝ ਵਿੱਚ ਆਵੇਗੀ। ਕਿੱਡੇ ਕਿੱਡੇ ਮਹਾਨ ਸੂਰਮੇ ਇਸ ਧਰਤੀ 'ਤੇ ਹੋਏ ਅਤੇ ਕਿੰਨੇ ਕਿੰਨੇ ਘੰਟੇ ਉਹ ਬਾਣੀ ਪੜ੍ਹਦੇ ਸੀਗੇ। ਬਾਬਾ ਦੀਪ ਸਿੰਘ ਸਾਹਿਬ ਦਾ ਜੀਵਨ ਲਾ ਲਓ ਤੁਸੀਂ, ਦਮਦਮਾ ਸਾਹਿਬ ਦੀ ਧਰਤੀ 'ਤੇ ਸੱਤ ਬਾਣੀਆਂ ਦੇ ਨਿਤਨੇਮ ਤੋਂ ਬਿਨਾਂ 125 ਪਾਠ ਸ਼੍ਰੀ ਜਪਜੀ ਸਾਹਿਬ ਦਾ, ਕਦੇ ਵੱਧ ਵੀ ਕਰ ਲੈਣਾ, ਦਿਨ ਰਾਤ ਹੀ ਨਾਮ ਚੱਲਦਾ ਰਹਿੰਦਾ ਸੀ। ਫਿਰ ਆਪਾਂ ਬਹੁਤੀ ਦੂਰ ਨਾ ਜਾਈਏ, ਸੰਤ ਜਰਨੈਲ ਸਿੰਘ ਖਾਲਸਾ ਦਾ ਜੀਵਨ ਐਵੇਂ ਥੋੜ੍ਹਾ, ਚਾਰ ਦੇਸ਼ਾਂ ਦੀ ਹਕੂਮਤ ਨਾਲ ਲੜ ਗਏ। ਖਾਲਸਾ ਜੀ, ਨਕਲ ਕਰਨੀ ਬਹੁਤ ਸੌਖੀ ਹੁੰਦੀ ਹੈ, ਪਰ ਸੰਤ ਜਰਨੈਲ ਸਿੰਘ ਇੱਕੋ ਹੀ ਹੋਇਆ, ਬਾਨਾ ਬੜਾ ਔਖਾ ਹੈ। ਸੰਤ ਜਰਨੈਲ ਸਿੰਘ ਖਾਲਸਾ 5 ਸਾਲ ਦੀ ਛੋਟੀ ਉਮਰ ਤੋਂ ਜਪ ਤਪ ਲੱਗ ਗਏ ਕਰਨ, ਹੌਲੀ ਹੌਲੀ ਕਰਦੇ ਕਰਦੇ 20 ਤੋਂ 22 ਘੰਟੇ ਦਾ ਸਿਮਰਨ ਰੋਜ਼ਾਨਾ ਦਾ ਸੀ। ਫਿਰ 30 ਸਾਲ ਦੀ ਉਮਰ ਦੇ ਵਿੱਚ ਜਾ ਕੇ ਗੱਦੀ ਨਸ਼ੀਨ ਹੋਏ। ਪਹਿਲਾਂ 25 ਸਾਲ ਸਾਧਨਾ ਹੀ ਕਰੀ ਉਹਨਾਂ ਨੇ, ਸਾਧਨਾ। ਸਾਧਨਾ ਤੋਂ ਬਿਨਾਂ ਖਾਲਸਾ ਜੀ ਕੋਈ ਵਿਅਕਤੀ ਮਹਾਨ ਨਹੀਂ ਬਣ ਸਕਦਾ, ਜੇ ਸਾਧਨਾ ਨਹੀਂ ਡੋਲ ਜਾਵੇਗਾ। ਭਾਈ ਮਤੀ ਦਾਸ ਦੀ ਸਾਧਨਾ ਸੀ ਨਾ, ਇਸੇ ਕਰਕੇ ਕਹਿਤਾ ਜਲਾਦਾ, ਆਰਾ ਪਿਆਰਾ ਲਗਤ ਹੈ ਸਹਿਜੇ ਸਹਿਜੇ ਜਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਹੌਲੀ ਹੌਲੀ ਚੀਰ ਮੇਰੇ ਤਨ ਨੂੰ। ਜਲਾਦ ਕਹਿੰਦਾ ਕੀ ਗੱਲ ਗੁਰੂ, ਕਿਆ ਸਿੱਖਾ ਡਰ ਗਿਆ? ਕਹਿੰਦੇ ਨਹੀਂ, ਤੂੰ ਆਪਣਾ ਆਰਾ ਤਿੱਖਾ ਕਰ ਲੈ, ਮੈਂ ਆਪਣਾ ਮਨ ਤਿੱਖਾ ਕਰਦਾ ਹਾਂ। ਕਿਵੇਂ ਮਨ ਤਿੱਖਾ ਕਰੇਗਾ ਭਾਈ? ਮੈਂ ਸ਼੍ਰੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਲੱਗਿਆ ਕਰਨ, ਹੌਲੀ ਹੌਲੀ ਮੇਰੇ ਤਨ ਨੂੰ ਚੀਰੀ ਤਾਂ ਕਿ ਮੇਰਾ ਜਪਜੀ ਦਾ ਪਾਠ ਸੰਪੂਰਨ ਹੋ ਜਾਵੇ। ਜਿਵੇਂ ਲੱਕੜ ਨੂੰ ਚੀਰਦੇ ਹੈ, ਪੰਚ ਪ੍ਰਵਾਨ ਵਾਲੀ ਪੌੜੀ 'ਤੇ ਪਾਠ ਪਹੁੰਚਿਆ, 2 ਟੁਕੜਿਆਂ 'ਚ ਸਰੀਰ ਹੋ ਗਿਆ ਗੁਰੂ ਕੇ ਸਿੱਖ ਦਾ, ਪਰ ਰਹਿੰਦੀਆਂ ਪੌੜੀਆਂ ਦਾ ਜਾਪ ਸਰੀਰ ਦੇ 2 ਟੁਕੜਿਆਂ ਤੋਂ ਮਹਾਰਾਜ ਸਾਹਿਬ ਨੇ ਕਰਵਾਇਆ, ਦੋਨੋਂ ਤਨ 'ਤੇ ਜਪਜੀ ਪੜ੍ਹੈ। ਜਿਵੇਂ ਸਾਡੇ ਗ੍ਰੰਥੀ ਸਿੰਘ ਸਾਹਿਬ ਜੀ 9ਵੇਂ ਮਹੱਲੇ ਦੇ ਸਲੋਕ ਪੜ੍ਹਦੇ ਨੇ, ਇੱਕ ਸਰੀਰ ਐਂ ਚੀਰਤਾ 1 ਟੁਕੜੇ ਦੇ ਵਿੱਚੋਂ, ਇੱਕ ਪੰਗਤੀ ਦੀ ਆਵਾਜ਼ ਦੂਜੇ ਤੋਂ ਦੂਸਰੀ ਪੰਗਤੀ ਦੀ। ਅੱਜ ਦੇ ਆ ਕਈਆਂ ਨੇ ਸਿੱਖੀ ਸਰੂਪ ਵਾਲਾ ਬਾਣਾ ਵੀ ਪਾਇਆ, ਪ੍ਰਚਾਰਕ ਵੀ ਕਹਾਉਂਦੇ ਨੇ, ਪਰ ਹੈ ਨਾਸਤਕ। ਨਾਸਤਕ ਸੋਚ ਇਹ ਮੰਨਣ ਵਾਸਤੇ ਤਿਆਰ ਨਹੀਂ ਕਿ ਗੁਰਬਾਣੀ 'ਚ ਕੋਈ ਸ਼ਕਤੀ ਹੈ, ਬਸ ਕਹਿੰਦੇ ਸਮਝਣ ਦਾ ਵਿਸ਼ਾ, ਗਿਆਨ ਦਾ ਵਿਸ਼ਾ। ਉਹ ਗਿਆਨ ਤਾਂ ਕਿਤਾਬਾਂ 'ਚੋਂ ਬੜਾ ਮਿਲ ਜਾਂਦਾ, ਇਹ ਗੁਰਬਾਣੀ ਇਕੱਲਾ ਗਿਆਨ ਹੀ ਨਹੀਂ ਦਿੰਦੀ, ਗੁਰਬਾਣੀ ਬ੍ਰਹਮ ਗਿਆਨ ਦੀ ਦਾਤੀ ਹੈ, ਬ੍ਰਹਮ ਗਿਆਨ ਮਿਲਦਾ ਇਸ ਗੁਰਬਾਣੀ ਤੋਂ। ਇਸ ਕਰਕੇ ਭਾਈ, ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਹਨ, ਕਿਲ ਵਿਖ ਦੁੱਖ ਉਤਰੈ, ਉਹ ਉਤਰ ਜਾਂਦੇ ਹਨ। ਗੁਰਨਾਮ ਦੀ ਉਹ ਰਿਣ ਲਾਥਾ, ਜਦੋਂ ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਰਿਣ ਦਾ ਅਰਥ ਹੁੰਦਾ ਡੰਨ। ਇੱਕ ਤਾਂ ਹੁੰਦਾ ਹੈਗਾ ਲੋਕ ਡੰਨ, ਲੋਕ ਸਜ਼ਾ ਦਿੰਦੇ ਨੇ ਕੋਈ ਮਾੜਾ ਕਰਮ ਕਰ ਲਵੇ, ਫਿਰ ਰਾਜ ਡੰਨ, ਰਾਜਾ ਸਜ਼ਾ ਦਿੰਦਾ ਹੈ, ਇੱਕ ਹੁੰਦਾ ਪਿੱਤਰ ਡੰਨ, ਕੋਈ ਪਿੱਤਰਾਂ ਦੀ ਕਰੋਪੀ ਹੋ ਜੇ, ਕਹਿਣ ਤੋਂ ਭਾਵ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ, ਸਿਮਰਨ ਕੀਤਾ ਨਹੀਂ, ਭੂਤ ਪ੍ਰੇਤ ਬਣ ਕੇ ਘਰਾਂ 'ਚ ਹੀ ਘੁੰਮੀ ਜਾਂਦੇ ਆ ਕਈ ਤਾਂ, ਫਿਰ ਉਹ ਬੋਲਦੇ ਨੇ ਇੱਥੇ ਸਾਡੀ ਮਟੀ ਲਵਾਓ, ਇੱਥੇ ਆਹ ਕਰੋ। ਬਹੁਤ ਸਾਰੇ ਲੋਕਾਂ ਨੇ ਫਿਰ ਖੇਤਾਂ 'ਚ ਮਟੀਆਂ ਬਣਾਈਆਂ ਹੋਈਆਂ ਨੇ। ਜੇ ਪੁੱਛੀਂਦਾ ਭਾਈ ਇਹ ਮਟੀ ਕਿਹੜੀ ਹੈ, ਕਿਹਦੀ ਹੈ, ਇਹ ਕਿਉਂ ਬਣਾਈ ਹੈ, ਕਹਿ ਦੇਣਗੇ ਸਾਡੇ ਸ਼ਹੀਦਾਂ ਦੀ ਹੈ। ਉਹ ਗੁਰਮੁਖੋ, ਕਈ ਵਾਰੀ ਅਸੀਂ ਪੁੱਛਿਆ ਭਾਈ ਤੇਰੇ ਖੇਤ ਵਿੱਚ ਕਿਹੜਾ ਜੰਗ ਹੋਇਆ ਸੀ ਅਤੇ ਕਦੋਂ ਹੋਇਆ ਸੀ, ਕਿਰਪਾ ਕਰਕੇ ਦੱਸਣਾ ਕਰ। ਕਹਿੰਦਾ ਜੀ ਇਹ ਨਹੀਂ ਪਤਾ, ਪਰ ਸਾਡੇ ਸ਼ਹੀਦਾਂ ਦੀ ਹੈ। ਉਹ ਗੁਰਮੁਖਾ ਕੋਈ ਪ੍ਰੇਤ ਹੋਣਾ ਇਹ? ਹਰ ਇੱਕ ਸ਼ਹੀਦ, ਹਰ ਇੱਕ ਨੂੰ ਨਾ ਸ਼ਹੀਦ ਬਣਾ ਦਿਆ ਕਰੋ ਚੁੱਕ ਕੇ। ਜਿਹੜਾ ਜਰ ਜੋਰੂ ਜ਼ਮੀਨ ਪਿੱਛੇ ਲੜਦਾ ਉਹ ਸ਼ਹੀਦ ਨਹੀਂ ਹੋ ਸਕਦਾ, ਜਿਹੜਾ ਧਰਮ ਯੁੱਧ ਲੜਦਾ ਉਹ ਸ਼ਹੀਦ ਹੈ। ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਹੜਾ ਹੱਕ ਸੱਚ ਪਿੱਛੇ ਡਟ ਕੇ ਗਵਾਹੀ ਦੇਵੇ ਉਹ ਸ਼ਹੀਦ ਹੈ। ਸ਼ਹਾਦਤ ਕਹਿੰਦੇ ਨੇ ਗਵਾਹੀ ਨੂੰ। ਜਿਹੜੇ ਕੌਮਾਂ ਦੇ ਘਰ ਹਨ ਸ਼ਹੀਦਾਂ ਦੇ ਡੁੱਲੇ ਖੂਨ ਆਸਰੇ ਬਣਦੇ ਨੇ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਦੋਂ ਪ੍ਰਕਰਮਾ ਕਰਨੀਆਂ ਨੇ ਤਾਂ ਬੜੇ ਧਿਆਨ ਦੇ ਨਾਲ ਪੈਰ ਰੱਖਣਾ, ਕਦਮ ਰੱਖਣਾ। ਕਿਉਂ? ਕਿਉਂਕਿ ਇੱਕ ਇੱਕ ਜਿਹੜੀ ਪੱਥਰ ਦੀ ਸਿੱਲ ਹੈ ਨਾ, ਉਹਦੇ ਥੱਲੇ ਪਤਾ ਨਹੀਂ ਕਿੰਨੇ ਕੁ ਸ਼ਹੀਦਾਂ ਦੇ ਸਿਰ ਲੱਗੇ ਹੈ, ਖੂਨ ਡੁੱਲਿਆ ਹੋਇਆ ਹੈ। ਇਹ ਐਡੀ ਵੱਡੀ ਪਵਿੱਤਰ ਇਹ ਪ੍ਰਕਰਮਾ ਹੈ। ਦਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਹੇ ਗੁਰੂ ਰਾਮਦਾਸ, ਦੁਨੀਆਂ ਦੇ ਤੀਰਥਾਂ ਦੇ ਵਿੱਚੋਂ ਸਭ ਤੋਂ ਵੱਡਾ ਤੁਹਾਡਾ ਇਹ ਤੀਰਥ ਹੈ, ਹੋਰ ਕੋਈ ਐਡਾ ਤੀਰਥ ਨਹੀਂ ਸੱਚੇ ਪਾਤਸ਼ਾਹ। ਗੁਰੂ ਰਾਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਕਿੰਨਿਆਂ ਦੇ ਦੁੱਖ ਦੂਰ ਹੋਏ ਹਨ। ਗੱਲ ਸ਼ਰਧਾ ਅਤੇ ਭਾਵਨਾ ਦੀ ਹੈ। ਖਾਲਸਾ ਜੀ ਕਈ ਤਾਂ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ। ਭਾਈ ਜਿਹੜਾ ਪਾਣੀ ਹੈ ਨਾ, ਪਾਣੀ ਇਹ ਬਾਣੀ ਨੂੰ ਕਬੂਲਦਾ ਹੈ। ਪਾਣੀ ਦੇ ਕੋਲੇ ਜਿੱਦਾਂ ਦਾ ਤੁਸੀਂ ਬੋਲੋਗੇ ਪਾਣੀ 'ਤੇ ਅਸਰ ਕਰਨਾ ਹੈ। ਇਹ ਸਾਇੰਸ ਨੇ ਵੀ ਸਿੱਧ ਕਰਤਾ। ਈਸਰੋ ਮੋਟੋ ਇੱਕ ਜਪਾਨ ਦਾ ਸਾਇੰਸਦਾਨ ਹੋਇਆ, ਉਹਨੇ ਇਹ ਸਿੱਧ ਕਰਿਆ ਹੈ। ਪਾਣੀ 'ਤੇ ਬਾਣੀ ਦਾ ਅਸਰ ਹੁੰਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ 'ਤੇ ਅੱਠੇ ਪੈਰ ਗੁਰਬਾਣੀ ਦਾ ਜਾਪ ਚੱਲਦਾ, ਕੀਰਤਨ ਦਾ ਜਾਪ ਚੱਲਦਾ। ਇਹ ਕੋਈ ਆਮ ਪਾਣੀ ਨਹੀਂ ਖਾਲਸਾ ਜੀ, ਅੰਮ੍ਰਿਤਮਈ ਬਾਣੀ ਸੁਣ ਕੇ ਅੰਮ੍ਰਿਤ ਰੂਪ ਜਲ ਹੈ ਇਹ। ਇਸ ਕਰਕੇ ਉਹਨਾਂ ਦੇ ਜਨਮ ਜਨਮਾਂ ਦੇ ਜਿਹੜੇ ਹੈ ਪਾਪ ਉੱਤਰ ਜਾਂਦੇ ਹਨ, ਡੰਨ ਉੱਤਰ ਜਾਂਦੇ ਹਨ। ਜਿਹੜੇ ਨਾਮ ਨੂੰ ਹਿਰਦੇ ਚ ਵਸਾ ਲੈਂਦੇ ਹਨ, ਐਸੀ ਨਾਮ ਦੀ ਮਹਿਮਾ ਹੈ।
1: ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
0: ਹੇ ਮੇਰੇ ਮਨਾ, ਅਕਾਲ ਪੁਰਖ ਦੇ ਨਾਮ ਨੂੰ ਭਜ ਦਾ ਮਤਲਬ ਜਪਣਾ ਕਰ। ਰਾਮ ਨਾਮ ਸਭ ਅਰਥਾ, ਅਰਥਾ ਤੋਂ ਭਾਵ ਇਹੀ ਤੇਰੇ ਜੀਵਨ ਦੀ ਸਫਲਤਾ ਹੈ। ਰਾਮ ਨਾਮ ਸਭ ਅਰਥਾ, ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਤੇਰੇ ਜੀਵਨ ਨੂੰ ਸਫਲਾ ਬਣਾ ਸਕਦਾ ਹੈ। ਇਸ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ ਭਾਈ।
1: ਗੁਰਪੂਰੈ ਹਰ ਨਾਮ ਦਿਰੜਾਇਆ, ਬਿਨ ਨਾਵੈ ਜੀਵਨ ਬਿਰਥਾ।
0: ਪੂਰੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਹਿਰਦੇ 'ਚ ਵੱਸਦਾ ਹੈ, ਦ੍ਰਿੜ ਹੁੰਦਾ ਹੈ। ਬਿਨ ਨਾਵੈ ਜੀਵਨ ਬਿਰਥਾ, ਬਿਨਾਂ ਨਾਮ ਤੋਂ ਜਿਹੜਾ ਜੀਵਨ ਹੈ ਵਿਅਰਥ ਚਲਿਆ ਜਾਂਦਾ ਹੈ ਖਾਲਸਾ ਜੀ। ਬਿਨਾਂ ਨਾਮ ਤੋਂ ਜੀਵਨ ਕਿਸੇ ਕੰਮ ਦਾ ਨਹੀਂ, ਵਿਅਰਥ ਹੈ। ਪੀਸ ਆਫ ਮਾਇੰਡ, ਮਨ ਦੀ ਸ਼ਾਂਤੀ ਨਾਮ ਜਪ ਕੇ ਪ੍ਰਾਪਤ ਹੁੰਦੀ ਹੈ। ਕਿਤੇ ਸ਼ਾਂਤੀ ਨਹੀਂ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਬਹੁਤਾ ਧਨ ਪਦਾਰਥ ਪ੍ਰਾਪਤ ਕਰ ਲਿਆ, ਠੀਕ ਹੈ, ਮਾਇਆ ਬਿਨਾਂ ਸਰਦਾ ਨਹੀਂ ਹੁੰਦਾ। ਗ੍ਰਿਸਤੀਆਂ ਦਾ ਗੁਜ਼ਾਰੇ ਲਈ ਬੜੀ ਜ਼ਰੂਰੀ ਹੈ, ਪਰ ਜੇ ਤੁਸੀਂ ਕਹੋਗੇ ਇਕੱਲਾ ਪੈਸਾ ਹੀ ਸੁੱਖ ਦਿੰਦਾ, ਫਿਰ ਸਿਕੰਦਰ ਬਾਦਸ਼ਾਹ ਨੇ ਤਾਂ ਦੁਨੀਆਂ ਜਿੱਤੀ ਸੀ, ਉਹ ਰੋਂਦਾ ਨਹੀਂ ਸੰਸਾਰ ਤੋਂ, ਉਹਨੇ ਜਾਣਾ ਸੀ। ਵੱਡੇ ਵੱਡੇ ਰਾਜੇ ਮਹਾਰਾਜੇ, ਪੈਸਾ ਬੜਾ ਹੈ ਪਰ ਸ਼ਾਂਤੀ ਨਹੀਂ, ਸੁੱਖ ਨਾਹੀਂ ਪੇਖ ਹੈ ਨਿਰਤ ਨਾਟੇ, ਸੰਸਾਰ ਦੇ ਨਾਟਕਾਂ ਚਾਟਕਾਂ ਨੂੰ ਵੇਖ ਕੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁੱਖ ਨਾ ਹੀ ਬਹੁ ਦੇਸ਼ ਕਮਾਏ, ਬਹੁਤੇ ਦੇਸ਼ਾਂ ਦਾ ਕੋਈ ਭਰਮਣ ਕਰ ਲਵੇ ਫਿਰ ਵੀ ਸੁੱਖ ਨਹੀਂ ਮਿਲਦਾ, ਅਤੇ ਮਿਲਦਾ ਕਿੱਥੇ ਹੈ? ਸਰਬ ਸੁੱਖਾਂ ਹਰ ਹਰ ਗੁਣ ਗਾਏ, ਹਰੀ ਦੇ ਗੁਣ ਗਾਉਣੇ ਕੀਰਤਨ ਕਰਨਾ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਬਾਣੀ ਪੜ੍ਹਾਉਣੀ ਅਤੇ ਬਾਣੀ ਸੁਣਨੀ, ਫਿਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਜਦੋਂ ਕੋਈ ਪੜ੍ਹਦਾ ਉਹਦੀ ਅਵਸਥਾ ਜਿਹੜੀ ਹੈ ਸਬਰ ਸੰਤੋਖ ਵਾਲੀ ਹੋ ਜਾਂਦੀ ਹੈ, ਜੋ ਮਿਲ ਗਿਆ ਉਹ ਆਨੰਦ 'ਚ ਹੈ। ਹੁਣ ਆਪਣੀ ਹਾਲਤ ਇਹ ਆ, ਆਪਾਂ ਨੂੰ ਸਬਰ ਸੰਤੋਖ ਨਹੀਂ, ਉਹਦਾ ਕਾਰਨ ਆਪਾਂ ਗੁਰਬਾਣੀ ਦਾ ਅਭਿਆਸ ਨਹੀਂ ਕਰਦੇ ਜਿੰਨਾ ਕਰਨਾ ਚਾਹੀਦਾ ਹੈ। ਗੁਰੂ ਕਿਰਪਾ ਕਰਿਆ, ਮਹਾਰਾਜ ਨੇ ਕਹਿਤਾ ਗੁਰਪੂਰੇ ਹਰ ਨਾਮ ਦ੍ਰਿੜਾਇਆ, ਪੂਰਾ ਗੁਰੂ ਨਾਮ ਦ੍ਰਿੜ ਕਰਾਉਂਦਾ ਹੈ। ਹੁਣ ਤਾਂ ਮਹਾਰਾਜ ਨੇ ਮਰਿਆਦਾ ਬਣਾ ਤੀ ਮਾਤ ਲੋਕ ਦੇ ਵਿੱਚ ਵੀ, ਪੰਜ ਪਿਆਰੇ ਅੰਮ੍ਰਿਤ ਛਕਾਉਣਗੇ, ਪੰਜ ਪਿਆਰੇ ਤੈਨੂੰ ਗੁਰਮੰਤਰ ਅਤੇ ਮੂਲ ਮੰਤਰ ਦ੍ਰਿੜ ਕਰਾਉਣਗੇ, ਅਤੇ ਜੋ ਤੈਨੂੰ ਉਹ ਦ੍ਰਿੜ ਕਰਾਉਣਗੇ ਤੂੰ ਉਹ ਜਪੀ ਅਤੇ ਤੇਰੀ ਕਲਿਆਣ ਹੋ ਜਾਵੇਗੀ। ਸਿੱਖ ਧਰਮ ਦੇ ਵਿੱਚ ਕੋਈ ਇਕੱਲਾ ਬੰਦਾ ਕੰਨ ਦੇ ਵਿੱਚ ਨਾਮ ਨਹੀਂ ਦੇ ਸਕਦਾ, ਮਰਿਆਦਾ ਹੈ ਸਿੱਖ ਧਰਮ ਦੀ, ਪੰਜ ਨਾਮ ਦਿੰਦੇ ਨੇ। ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰ ਪੂਰੇ ਹਰ ਨਾਮ ਦ੍ਰਿੜਾਇਆ। ਖਾਲਸਾ ਜੀ, ਪੂਰੇ ਗੁਰੂ ਨੇ ਕਿਰਪਾ ਕੀਤੀ, ਨਾਮ ਦ੍ਰਿੜ ਕਰਾਇਆ। ਬਿਨ ਨਾਮ ਹੈ ਜੀਵਨ ਬਿਰਥਾ, ਬਿਨਾਂ ਨਾਮ ਤੋਂ ਜਿਹੜਾ ਜੀਵਨ ਹੈ ਬਿਰਥਾ ਹੈ, ਕਿਸੇ ਕੰਮ ਦਾ ਨਹੀਂ। ਇਸ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਤੇਰੀ ਪਨਹਿ ਖਦਾਏ ਤੂੰ ਬਖਸ਼ਾਂਦਗੀ, ਸੇਖ ਫਰੀਦਾ ਖੈਰ ਦੀਜੇ ਬੰਦਗੀ, ਬੰਦਗੀ ਦੀ ਦਾਤ ਝੋਲੀ 'ਚ ਪਾ ਦਿਓ।

ਹੁਣ ਮਨਮੁੱਖਾਂ ਦੀ ਗੱਲ ਆ ਗਈ। ਮਨਮੁੱਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਮਨਮੁੱਖ ਤਾਂ ਦੁੱਖਾਂ ਦੀ ਖੇਤ ਹੈ, ਦੁੱਖ ਬੀਜਦਾ, ਵੱਢੀ ਜਾਂਦਾ, ਜਨਮਾਂ ਦੇ ਜਨਮ ਲੰਘੀ ਜਾਂਦੇ ਨੇ, ਵਾਰ ਵਾਰ ਜੰਮੀ ਜਾਂਦਾ, ਵਾਰ ਵਾਰ ਮਰੀ ਜਾਂਦਾ। ਬਿਨ ਗੁਰ ਮੂੜ ਭਏ ਹੈ ਮਨਮੁੱਖ, ਬਿਨਾਂ ਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਜਿਹੜੇ ਮਨਮੁੱਖ ਨੇ ਉਹ ਮੂੜ ਮੱਤੀਏ ਨੇ, ਆਪਣੀ ਮਤ ਮੁਤਾਬਕ ਚੱਲਦਾ ਮਨਮੁੱਖ। ਮਨਮੁੱਖ ਦਾ ਅਰਥ ਇਹੀ ਹੈ ਜਿਹੜਾ ਆਪਦੇ ਮਨ ਦੇ ਪਿੱਛੇ ਲੱਗੇ ਮਨਮੁੱਖ ਹੈ, ਗੁਰੂ ਦੇ ਪਿੱਛੇ ਜਿਹੜਾ ਲੱਗੇ ਗੁਰਮੁੱਖ ਹੈ। ਬਿਨ ਗੁਰ ਮੂੜ ਭਏ ਹੈ ਮਨਮੁੱਖ, ਮਨਮੁੱਖ ਗੁਰੂ ਕੀ ਸੰਗਤ ਨਾ ਕਰਨ ਕਰਕੇ ਮੂੜ ਪਏ ਹਨ, ਗ੍ਰੰਥਾਂ ਦੀ ਵਿਚਾਰ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਤੇ ਮਾਇਆ ਮੋਹ ਨਿਤ ਫਾਥਾ, ਉਹ ਜਿਹੜੇ ਨੇ ਮਨਮੁੱਖ ਉਹ ਮਾਇਆ ਦੇ ਮੋਹ ਵਿੱਚ ਹੀ ਗਰਸੇ ਹੁੰਦੇ ਨੇ, ਨੇਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਫਸ ਜਾਂਦੇ ਨੇ। ਤਿੰਨ ਪ੍ਰਕਾਰ ਦੀ ਮਾਇਆ, ਜੜ ਚੇਤਨ ਤੇ ਅਗਿਆਨ ਰੂਪ। ਜਿਹੜੀ ਜੜ ਮਾਇਆ ਹੈ, ਇਹਦੇ ਵਿੱਚ ਸਾਡੀ ਕੋਠੀ ਆ ਗਈ, ਘਰ ਆ ਗਿਆ, ਜ਼ਮੀਨ ਜਾਇਦਾਦ ਆ ਗਈ। ਚੇਤਨ ਮਾਇਆ ਦੇ ਵਿੱਚ ਸਾਡੇ ਪੁੱਤਰ ਧੀਆਂ ਇਸਤਰੀ ਪਰਿਵਾਰ ਸਾਰਾ, ਜਿਹੜੀ ਚੀਜ਼ ਸਾਹ ਲੈਂਦੀ ਹੈ ਉਹਨੂੰ ਚੇਤਨ ਮਾਇਆ ਕਹਿੰਦੇ ਨੇ। ਫਿਰ ਅੱਗੇ ਆਉਂਦੀ ਹੈ ਅਗਿਆਨ ਰੂਪ ਮਾਇਆ, ਇਹ ਸਾਡਾ ਹੰਕਾਰ ਹੈ। ਕਹਿਣ ਤੋਂ ਭਾਵ ਮਾਇਆ ਕੀ ਹੈ? ਜਿਹੜੀ ਰੱਬ ਨੂੰ ਭੁਲਾ ਦੇ। ਜੇ ਹੁਣ ਮਹਾਰਾਜ ਨਹੀਂ ਕਹਿੰਦੇ ਵੀ ਮਾੜੀ ਜਗ੍ਹਾ ਰਹਿ, ਮਹਾਰਾਜ ਕਹਿੰਦੇ ਚੰਗਾ ਘਰ ਪਾ, ਚੰਗੀ ਗੱਡੀ ਵੀ ਰੱਖ, ਪਰ ਘਰ ਵਿੱਚ ਰਹਿੰਦਾ, ਚੰਗੀ ਗੱਡੀ ਵਿੱਚ ਬੈਠਦਾ ਹੋਇਆ ਭੁੱਲ ਨਾ ਜਾਈ ਕਿ ਮੇਰਾ ਮਿਸ਼ਨ ਕੀ ਹੈ, ਮੈਂ ਸੰਸਾਰ 'ਤੇ ਕੀ ਕਰਨ ਆਇਆ ਹਾਂ। ਇਸ ਕਰਕੇ ਭਾਈ ਜਿਹੜੇ ਮਨਮੁੱਖ ਨੇ, ਮਨ ਦੇ ਪਿੱਛੇ ਚੱਲਣ ਵਾਲੇ, ਨੇਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਫਸ ਜਾਂਦੇ ਹਨ। ਮਾਇਆ ਦੇ ਮੋਹ ਵਿੱਚ ਫਸਣ ਕਰਕੇ ਫਿਰ ਉਹਨਾਂ ਦਾ ਟੇਢੀਆਂ ਜੂਨਾਂ 'ਚ ਜਾਣਾ।

0: ਵਾਲਾ ਤੇ ਲੈ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ। ਮੋਹ ਕੋ ਕੀਜੈ ਦਾਸ, ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹੇ ਜਗਨਨਾਥ, ਹੇ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਮਾਲਕ, ਮੇਰੇ ਤੇ ਕਿਰਪਾ ਕਰ। ਮੇਰੇ ਅੰਦਰ ਕਲੇਸ਼ ਬੜੇ ਪਏ ਨੇ, ਅਵਿਦਿਆ, ਅਸੰਤਾ, ਰਾਗ, ਦਵੈਸ਼, ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਮੇਟ ਦੇ। ਹੇ ਜਗਨਨਾਥ, ਜਗਤ ਦੇ ਸਵਾਮੀ, ਮੈਨੂੰ ਨਾਮ ਦੀ ਦਾਤ ਮੇਰੀ ਝੋਲੀ ਚ ਪਾ ਦੇ। ਮੈਂ ਸੇਵਾ ਸਿਮਰਨ ਕਰਾਂ, ਜਦੋਂ ਸੇਵਾ ਸਿਮਰਨ ਮੈਂ ਕਰਾਂਗਾ, ਸੇਵਾ ਸਿਮਰਨ ਦੇ ਨਾਲ ਅੰਦਰ ਨਿਮਰਤਾ ਆ ਜਾਂਦੀ ਹੈ, ਤੇ ਮੈਂ ਤੇਰੇ ਦਾਸਾਂ ਦਾ ਦਾਸ ਬਣ ਜਾਵਾਂ, ਸੇਵਕਾਂ ਦਾ ਸੇਵਕ ਬਣ ਕੇ ਰਹਾਂ। ਬੜੇ ਵੱਡੇ ਵੱਡੇ ਮਹਾਤਮਾ ਹੋਏ, ਸਾਡੇ ਵੱਡੇ ਮਹਾਂਪੁਰਖ, ਦਮਦਮੀ ਟਕਸਾਲ ਦੇ ਪੰਦਰਵੇਂ ਮੁਖੀ ਬਾਬਾ ਠਾਕਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ, ਸੱਚਖੰਡ ਵਾਸੀ। ਉਹ ਹਮੇਸ਼ਾ ਕੀ ਲਿਖਵਾਉਂਦੇ ਸੀ ਆਪਣੇ ਨਾਂ ਅੱਗੇ? ਦਾਸਨ ਦਾਸ ਠਾਕਰ ਸਿੰਘ ਖਾਲਸਾ, ਦਾਸਾਂ ਦਾ ਦਾਸ। ਐਡੀ ਵੱਡੀ ਨਿਮਰਤਾ ਖਾਲਸਾ ਜੀ, ਇਹ ਬਿਨਾਂ ਨਾਮ ਦੀ ਕਮਾਈ ਤੋਂ ਨਹੀਂ ਆ ਸਕਦੀ। ਜਿਹੜਾ ਨਾਮ ਜਦੋਂ ਹਿਰਦੇ 'ਚ ਵੱਸਦਾ ਨਾ, ਅਵਿਦਿਆ, ਅਸਮਤਾ, ਰਾਗ, ਦਵੈਸ਼, ਇਹ ਕਲਯੁੱਗ ਦੇ ਕਲੇਸ਼ ਫਿਰ ਇਹ ਅੰਦਰੋਂ ਖਤਮ ਹੁੰਦੇ ਨੇ। ਆਪਾਂ ਤਾਂ ਦਵੈਸ਼ ਭਾਵ ਦੇ ਵਿੱਚ ਹੀ ਫਸੇ ਪਏ ਹਾਂ, ਇੱਕ ਦੂਜੇ ਨੂੰ ਦੇਖ ਕੇ ਖੁਸ਼ ਨਹੀਂ। ਐਸਾ ਮਾੜਾ ਸਮਾਂ ਆ ਗਿਆ, ਸਿੱਖ ਸਿੱਖ ਨੂੰ ਫਤਿਹ ਬੁਲਾ ਕੇ ਖੁਸ਼ ਨਹੀਂ। ਐਸਾ ਮਾੜਾ ਸਮਾਂ ਆ ਗਿਆ, ਸਿੱਖਾਂ ਵਾਲਾ ਰੂਪ ਧਾਰਨ ਕਰਕੇ, ਸਰੂਪ ਧਾਰਨ ਕਰਕੇ ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰੀ ਜਾਂਦੇ ਆ। ਸੋ ਇੱਥੇ ਮਹਾਰਾਜ ਕਹਿੰਦੇ ਨੇ, ਇਹ ਜਗਨਨਾਥ, ਜਗਤ ਦੇ ਮਾਲਕ ਸਤਿਗੁਰੂ, ਦਇਆ ਤਾਂ ਕਰੋ ਮੇਰੇ ਤੇ, ਮੇਰੇ ਅੰਦਰ ਨਾਮ ਵਸ ਜਾਵੇ। ਨਾਮ ਵਸਣ ਨਾਲ ਨਿਮਰਤਾ ਆਵੇਗੀ, ਨਾਮ ਅੰਦਰੋਂ ਸਫਾਈ ਕਰਦਾ ਵਿਸ਼ੇ ਵਿਕਾਰਾਂ ਦੀ, ਤੇ ਕਿਰਪਾ ਕਰੋ ਮੈਂ ਤੇਰੇ ਦਾਸਾਂ ਦਾ ਦਾਸ, ਤੇਰੇ ਸੇਵਕਾਂ ਦਾ ਸੇਵਕ ਬਣ ਕੇ ਜੀਵਨ ਬਤੀਤ ਕਰਾਂ।
1: ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਹੈ ਮਾਰਗ ਪੰਥਾ।
0: ਮਹਾਰਾਜ ਜੀ, ਅਸੀਂ ਅੰਧਲੇ ਹਾਂ, ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਸੁਰਮਾ ਨਹੀਂ ਅਸੀਂ ਪਾਇਆ। ਮਨ ਬੁੱਧ ਰੂਪ ਨੇਤਰਾਂ 'ਚ ਵਿਚਾਰ ਰੂਪੀ ਸੁਰਮਾ ਨਹੀਂ ਪਾਉਣਾ ਕੀਤਾ। ਅਸੀਂ ਅੰਧਲੇ ਹਾਂ, ਅਗਿਆਨੀ ਹਾਂ, ਗਿਆਨ ਤੋਂ ਹੀਣ ਹਾਂ। ਸਾਨੂੰ ਇਹ ਗਿਆਨ ਨਹੀਂ ਕਿ ਸਰੀਰ ਨਾਸਵੰਤ ਹੈ, ਅੰਦਰ ਆਤਮਾ ਹੈ ਸਾਡੇ। ਉਹ ਆਤਮਾ ਜਿਹੜੀ ਹੈ ਉਹ ਸਾਡਾ ਵਾਸਤਵਿਕ ਅਸਲ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੇ ਮੇਰੇ ਮਨਾ, ਤੂੰ ਜੋਤ ਦੀ ਨਿਆਈ ਹੈ, ਆਪਣੇ ਮੂਲ ਨੂੰ ਪਛਾਨਣਾ ਕਰ। ਤੂੰ ਸਾਡੇ ਤਿੰਨ ਮਨ ਦੀ ਦੇਹ ਨਹੀਂ, ਤੂੰ ਆਤਮਾ ਹੈ, ਆਤਮਾ ਕਦੇ ਮਰਦੀ ਨਹੀਂ। ਜੇ ਤੈਂ ਮਨੁੱਖਾ ਦੇਹੀ ਪ੍ਰਾਪਤ ਕਰਕੇ ਇਹ ਪਛਾਣਿਆ ਨਹੀਂ, ਆਪਣੇ ਸਰੂਪ ਨੂੰ ਨਹੀਂ ਸਾਖਿਆਤ ਕੀਤਾ, ਤਾਂ ਫਿਰ ਤੇਰਾ ਇਹ ਸਰੀਰ ਖਤਮ ਹੋਜੂ, ਚਾਰ ਭਾਈ ਲੱਕੜਾਂ 'ਚ ਦੇ ਦੇਣਗੇ, ਪਰ ਤੇਰੀ ਆਤਮਾ ਦਾ ਸਫ਼ਰ ਨਹੀਂ ਰੁਕੇਗਾ। ਆਤਮਾ ਨੇ ਹੋਰ ਸਰੀਰ ਧਾਰਨ ਕਰ ਲੈਣਾ ਹੈ। ਗੁਰਮੰਤਰ ਹੀ ਨਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨੇ, ਕੂਕਰੈ ਸ਼ੂਕਰੈ ਗਰਦਵੈ ਕਾਕੈ ਸਰਪਣੈ ਤੁਲਖਲੈ। ਹੈ ਤਾਂ ਉਹਨਾਂ 'ਚ ਵੀ ਆਤਮਾ, ਕਾਵਾਂ, ਕੁੱਤਿਆਂ, ਗਧਿਆਂ ਦੇ ਵਿੱਚ ਵੀ। ਆ ਕਈ ਤਾਂ ਨਾਸਤਿਕ ਜੇ ਮੰਨਦੀ ਨਹੀਂ 84 ਲੱਖ ਦੇ ਚੱਕਰ ਨੂੰ, ਆ 84 ਲੱਖ ਜੂਨੀਆਂ ਕਿੰਨੀਆਂ ਫਿਰਦੀਆਂ ਨੇ ਆਪਣੇ ਨਾਲੇ ਸਾਹਮਣੇ ਫਿਰਦੇ ਨੇ, ਕਿੰਨੇ ਪ੍ਰਕਾਰ ਦੇ ਪਸ਼ੂ ਪਕਸ਼ੀ ਨੇ, ਕਿੰਨੀਆਂ ਬੰਦਿਆਂ ਦੀਆਂ ਕਿਸਮਾਂ। ਇਸ ਕਰਕੇ ਉਸ ਵਾਹਿਗੁਰੂ ਨੇ 84 ਲੱਖ ਜੂਨੀ ਬਣਾਈ ਹੈ। ਵਾਰ ਵਾਰ ਬਾਣੀ ਚਾਹੁੰਦਾ ਹੈ, ਮਨੁੱਖ ਨੂੰ ਵਡਿਆਈ ਦਿੱਤੀ ਹੈ। 84 ਲੱਖ ਜੂਨੀ ਦਾ ਸਰਦਾਰ ਮਨੁੱਖ ਨੂੰ ਬਣਾਇਆ ਹੈ, ਕਿਉਂਕਿ ਮਨੁੱਖ ਦੇ ਕੋਲੇ ਕੁਝ ਵਿਸ਼ੇਸ਼ ਦਾਤਾਂ ਨੇ। ਉਹ ਵਿਸ਼ੇਸ਼ ਦਾਤਾਂ ਕਿਹੜੀਆਂ? ਇੱਕ ਤਾਂ ਡਿਸਕ੍ਰਿਮੀਨੇਟਿੰਗ ਪਾਵਰ ਹੈ, ਜਿਹਨੂੰ ਪੰਜਾਬੀ ਦੇ ਵਿੱਚ ਨਿਰਣਾ ਕਰਨ ਦੀ ਸ਼ਕਤੀ ਕਹਿੰਦੇ ਹਨ, ਚੰਗੇ ਮਾੜੇ ਦਾ ਨਿਰਣਾ ਕਰ ਸਕਦਾ ਮਨੁੱਖ। ਇੱਕ ਮਨੁੱਖ ਦੇ ਕੋਲੇ ਪ੍ਰਫਾਉਂਡ ਇੰਟੈਲੀਜੈਂਸੀ ਹੈ, ਮਤਲਬ ਤੇਜ਼ ਦਿਮਾਗ ਹੈ। ਡਿਵੈਲਪਡ ਈਗੋ, ਗੈਰਤ ਵੀ ਹੈ, ਅਣਖ ਵੀ ਦਿੱਤੀ ਹੈ, ਵਿਕਸਿਤ ਹੋਮੇ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ। ਇਹ ਦਾਤਾਂ ਕੇਵਲ ਅਤੇ ਕੇਵਲ ਮਨੁੱਖਾ ਦੇਹੀ 'ਚ ਹੀ ਪ੍ਰਾਪਤ ਹੁੰਦੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਕਹਿਤਾ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਜੇ ਸਰੀਰ ਇੱਕ ਵਾਰ ਹੱਥੋਂ ਲੰਘਿਆ ਅਗਲਾ ਜਨਮ ਕੀ ਪਤਾ ਆਤਮਾ ਦਾ ਸਫ਼ਰ ਕਿੱਧਰ ਨੂੰ ਹੋ ਜਾਵੇ, ਕਿਹੜਾ ਸਰੂਪ ਧਾਰਨ ਕਰ ਲਵੇ ਆਤਮਾ। ਸੋ ਆਤਮਾ ਦਾ ਸਫ਼ਰ ਤਾਂ ਉਦੋਂ ਹੀ ਮੁੱਕਦਾ ਜਦੋਂ ਆਤਮਿਕ ਸਰੂਪ ਦੀ ਸੋਝੀ ਹੁੰਦੀ ਹੈ, ਜਦੋਂ ਆਤਮਾ ਪਰਮਾਤਮਾ 'ਚ ਲੀਨ ਹੁੰਦੀ ਹੈ, ਨਹੀਂ ਤਾਂ ਜੰਮਣਾ ਮਰਨਾ ਬਣੇ ਹੀ ਰਹਿੰਦਾ ਖਾਲਸਾ ਜੀ। ਸੋ ਅਸੀਂ ਤਾਂ ਅਗਿਆਨੀ ਹਾਂ, ਗਿਆਨ ਦੇ ਨੇਤਰ ਨਹੀਂ ਸਾਡੇ, ਅਗਿਆਨੀ ਹਾਂ, ਗਿਆਨਹੀਨ ਹਾਂ। ਅਗਿਆਨੀ ਹੋਣ ਕਰਕੇ ਅਸੀਂ ਤੇਰੇ ਸੱਚ ਦੇ ਮਾਰਗ 'ਤੇ ਨਹੀਂ ਚੱਲ ਸਕਦੇ। ਕਿਉਂ ਚੱਲ ਹੈ ਮਾਰਗ ਪੰਥਾ, ਕਿਵੇਂ ਚੱਲੀਏ ਤੇਰੇ ਸੱਚ ਦੇ ਰਸਤੇ 'ਤੇ। ਸੱਤਿਆ ਦਾ ਮਾਰਗ ਹੈ ਆਪਣੇ ਸਰੂਪ ਦੀ ਸਾਖਿਅਤਾ ਕਰਨਾ। ਮਹਾਰਾਜ ਜੀ ਕਿਵੇਂ ਚੱਲੀਏ ਤੁਹਾਡੇ ਸੱਚ ਦੇ ਮਾਰਗ 'ਤੇ, ਤੁਸੀਂ ਇਹ ਕਿਰਪਾ ਕਰੋ। ਅਸੀਂ ਤਾਂ ਅਗਿਆਨੀ

0: ਇੱਥੇ ਅਖੀਰਲੀ ਪੰਕਤੀ ਚ ਮਹਾਰਾਜ ਨੇ ਕਹਿਤਾ ਸਾਨੂੰ ਅੰਨਿਆਂ ਨੂੰ ਮਹਾਰਾਜ ਜੀ ਆਂਚਲ ਤੋਂ ਭਾਵ ਗਿਆਨ ਦੇ ਨੇਤਰ ਦਿਓ, ਜਾਂ ਆਪਾਂ ਕਹਿ ਲਓ ਸਾਨੂੰ ਨਾਮ ਰੂਪੀ ਪੱਲਾ ਫੜਾ ਦਿਓ। ਹਮੰਦਲੇ ਕੋ ਔਰ ਅੰਚਲ ਦੀਜੈ ਜਨ ਨਾਨਕ ਚਲੈ ਮਲੰਥਾ, ਤੇ ਤਾਂ ਕਿ ਸਾਨੂੰ ਅਕਾਲ ਪੁਰਖ ਜੀ ਇਸ ਮਨੁੱਖਾ ਦੇ ਹੀ ਪ੍ਰਾਪਤ ਕਰਕੇ ਆਪ ਜੀ ਦਾ ਮਲਾਪ ਹੋ ਜਾਵੇ ਮਨੁੱਖਾ ਸਰੀਰ ਦੇ ਅੰਦਰ, ਸਾਨੂੰ ਆਪਣੇ ਪੱਲੇ ਲਾਉਣਾ ਕਰੋ, ਸਾਨੂੰ ਨਾਮ ਰੂਪੀ ਪੱਲਾ ਫੜਾ ਦਿਓ, ਕਿਰਪਾ ਦ੍ਰਿਸ਼ਟੀ ਰੂਪ ਹੱਥ ਸਾਡੇ ਅੰਤਸ਼ਕਰਨੀ ਰੂਪ ਸਿਰ ਤੇ ਰੱਖ ਦਿਓ। ਸੋ ਇੱਥੇ ਹੁਕਮਨਾਮਾ ਸਾਹਿਬ ਦੀ ਸਮਾਪਤੀ ਹੈ। ਹੁਣ ਅੱਗੇ 1034 ਤੇ ਲੜੀਵਾਰ ਕਥਾ ਜੋ ਪ੍ਰਾਰੰਭ ਹੈ ਬੜੇ ਸਾਲਾਂ ਤੋਂ, ਉਹਦੇ ਵਿੱਚ ਸਤਿਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ। ਪਹਿਲੇ ਪਾਤਸ਼ਾਹ ਮਾਰੂ ਰਾਗ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਨਗੇ। ਆਓ ਜਿੰਨਾ ਕੁ ਸਮਾਂ ਬਚਿਆ ਆਪਾਂ ਵਿਚਾਰ ਕਰੀਏ ਜੀ।
1: ਮਾਰੂ ਮਹੱਲਾ ਪਹਿਲਾ,
0: ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਉਪਦੇਸ਼ ਕਰ ਰਹੇ ਹਨ,
1: ਦਰਸ਼ਨ ਪਾਵਾਂ ਜੇ ਤੁਧ ਭਾਵਾ,
0: ਤੇਰਾ ਦਰਸ਼ਨ ਤਾਈਓ ਪ੍ਰਾਪਤ ਹੋਊਗਾ ਸੱਚੇ ਪਾਤਸ਼ਾਹ ਜੇ ਤੈਨੂੰ ਭਾਵੇਗਾ, ਜੇ ਅਸੀਂ ਤੈਨੂੰ ਭਾ ਗਏ ਭਾਵ ਅਸੀਂ ਚੰਗੇ ਲੱਗੇ ਤੈਨੂੰ ਤਾਂ ਤੂੰ ਦਰਸ਼ਨ ਦੇਵੇਂਗਾ। ਹੁਣ ਵਾਹਿਗੁਰੂ ਨੂੰ ਭਾਵਾਂਗੇ ਕਿਵੇਂ? ਵਾਹਿਗੁਰੂ ਨੂੰ ਉਹ ਬੰਦਾ ਭਾਉਂਦਾ ਜਿਹੜਾ ਉਹਦੇ ਹੁਕਮ 'ਚ ਚੱਲਦਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਾਡੇ ਅੰਦਰ ਕੂੜ ਦੀ ਕੰਧ ਹੈ, ਝੂਠ ਦੀ ਕੰਧ ਹੈ, ਜਿਹੜੀ ਸਾਨੂੰ ਆਪਣੇ ਵਾਸਤਵਿਕ ਸਰੂਪ ਨੂੰ ਪ੍ਰਾਪਤ ਨਹੀਂ ਕਰਨ ਦੇ ਰਹੀ। ਜਪਜੀ ਸਾਹਿਬ ਦੇ ਵਿੱਚ ਕਹਿ ਦਿੱਤਾ ਕਿਵ ਸਚਿਆਰਾ ਹੋਈ ਹੈ, ਇੱਥੇ ਪ੍ਰਸ਼ਨ ਮਾਰਕ, ਕਿਵ ਕੂੜਾ ਟੁੱਟੇ ਪਾਲ, ਸਚਿਆਰ ਜੀਵਨ ਦੀ ਪ੍ਰਾਪਤੀ ਕਿਵੇਂ ਹੋਵੇ, ਅੰਦਰੋਂ ਕੂੜ ਦੀ ਕੰਧ ਕਿਵੇਂ ਟੁੱਟੇ। ਫਿਰ ਮਹਾਰਾਜ ਨੇ ਕਹਿਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਵਾਹਿਗੁਰੂ ਦੇ ਭਾਣੇ 'ਚ ਰਹਿ ਕੇ ਹੁਕਮ 'ਚ ਰਹਿ ਕੇ ਸਚਿਆਰ ਜੀਵਨ ਪ੍ਰਾਪਤ ਹੁੰਦਾ, ਅੰਦਰੋਂ ਕੂੜ ਦੀ ਕੰਧ ਟੁੱਟਦੀ ਹੈ। ਦਰਸ਼ਨ ਪਾਵਾਂ ਜੇ ਤੁਧ ਭਾਵਾਂ, ਜੇ ਤੈਨੂੰ ਭਾਵੇ ਤੇ ਤਾਂ ਹੀ ਹੈ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਹੋਣਗੇ। ਦਰਸ਼ਨ ਵੀ ਕਈ ਤਰ੍ਹਾਂ ਦੇ ਨੇ, ਇੱਕ ਹੁੰਦਾ ਚਿੱਤਰ ਦਰਸ਼ਨ, ਚਿੱਤਰ ਤਸਵੀਰਾਂ 'ਚੋਂ ਆਪਣੇ ਪਿਆਰੇ ਦੇ ਦਰਸ਼ਨ ਕਰਨੇ, ਪਿਆਰੇ ਦੀ ਤਸਵੀਰ ਹਿਰਦੇ 'ਚ ਵਸਾ ਲੈਣੀ। ਸੁਪਨ ਦਰਸ਼ਨ, ਸੁਪਨੇ 'ਚ ਦਰਸ਼ਨ ਹੋਣੇ, ਜਿਵੇਂ ਬਾਬਾ ਰਾਮ ਥੰਮਣ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਾਸੀ ਦੇ ਸਪੁੱਤਰ ਸੀਗੇ, ਇਹਨਾਂ ਦੀ ਕਮਾਈ ਬੜੀ ਸੀ, ਪਰਮਾਤਮਾ ਦੇ ਸੁਪਨੇ 'ਚ ਦਰਸ਼ਨ ਹੋਏ, ਜਦੋਂ ਨੀਂਦ ਖੁੱਲੀ ਸੁਪਨਾ ਟੁੱਟ ਗਿਆ, ਦਰਸ਼ਨ ਵੀ ਵਿਸਰ ਗਏ। ਫਿਰ ਬਰਾਗ ਸਾਹਿਤ ਗੁਰੂ ਨਾਨਕ ਸਾਹਿਬ ਦੇ ਕੋਲ ਆ ਕਰਕੇ ਨੇਤਰਾਂ ਦੇ ਵਿੱਚੋਂ ਬਰਾਗ ਦਾ ਜਲ ਆਇਆ, ਤਰਲਾ ਕੀਤਾ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਸਦੀਵੀ ਦਰਸ਼ਨ ਬਖਸ਼ ਦਿਓ। ਫਿਰ ਹੰਸ ਰਾਗ ਦੇ ਵਿੱਚ ਮਹਾਰਾਜ ਨੇ ਸ਼ਬਦ ਉਚਾਰਿਆ, ਮੋਰੀ ਰੁਣ ਝੁਨ ਲਾਇਆ, ਭੈਣੇ ਸਾਵਣ ਆਇਆ, ਇਹ ਆਪਣੀ ਮਾਸੀ ਦੇ ਸਪੁੱਤਰ ਬਾਬਾ ਰਾਮ ਥੰਮਣ ਜੀ ਨੂੰ ਉਪਦੇਸ਼ ਦੇਣ ਦੇ ਸਮੇਂ ਉਚਾਰਨਾ ਕੀਤਾ ਸੀ। ਅੱਜ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਅਸਥਾਨ ਹੈ, ਮਨੇਸ਼ਾ ਪਿੰਡ, ਜਿੱਥੇ ਸੰਤ ਕਰਤਾਰ ਸਿੰਘ ਖਾਲਸਾ ਦੇ ਸਮੇਂ ਤੋਂ ਦਮਦਮੀ ਟਕਸਾਲ ਸੇਵਾ ਨਿਭਾ ਰਹੀ ਹੈ, ਨਿਰੰਤਰ ਚੱਲ ਰਹੀ ਅੱਜ ਵੀ ਸੇਵਾ। ਦਰਸ਼ਨ ਪਾਵਾਂ ਜੇ ਤੁਧ ਭਾਵਾਂ, ਜੇ ਤੈਨੂੰ ਭਾਵੇ ਤਾਂਹੀਓ ਦਰਸ਼ਨ ਪ੍ਰਾਪਤ ਹੁੰਦੇ ਨੇ ਤੇਰੇ।
1: ਭਾਏ ਭਗਤ ਸਾਚੇ ਗੁਣ ਗਾਵਾ,
0: ਭਾਏ ਭਗਤ ਸਾਚੇ ਗੁਣ ਗਾਵਾ, ਸੱਚੇ ਪਾਤਸ਼ਾਹ ਭਾਏ ਭਗਤ, ਤੇ ਜੇ ਤੈਨੂੰ ਭਗਤ ਜਿਹੜਾ ਭਾ ਜਾਵੇ ਨਾ, ਉਹੀ ਤੇਰੇ ਸੱਚੇ ਗੁਣਾਂ ਨੂੰ ਗਾ ਸਕਦਾ। ਜਿਹੜਾ ਤੈਨੂੰ ਭਾਉਂਦਾ, ਭਾਉਂਦਾ ਉਹ ਹੈ ਜਿਹੜਾ ਹੁਕਮ 'ਚ ਚੱਲਦਾ ਵਾਹਿਗੁਰੂ ਦੇ। ਭਾਏ ਭਗਤ ਭਗਤੀ ਦੀ ਦਾਤ ਦਿਓ, ਸੱਚੇ ਗੁਣ ਗਾਵਾਂ, ਤੇਰੇ ਸੱਚੇ ਗੁਣਾਂ ਨੂੰ ਗਾਉਣਾ ਕਰੀਏ ਪਰਮੇਸ਼ਰ ਸਾਹਿਬ।
1: ਤੁਧ ਭਾਣੇ ਤੂੰ ਭਾਵੈ ਕਰਤੇ, ਆਪੇ ਰਸਨ ਰਸਾਏ ਦਾ।
0: ਤੁਧ ਭਾਣੇ ਤੂੰ ਭਾਵੈ ਕਰਤੇ, ਜਿਹੜੇ ਕਰਤ ਇਹ ਕਰਤਾ ਪੁਰਖ ਵਾਹਿਗੁਰੂ, ਜਿਹੜੇ ਤੈਨੂੰ ਭਾ ਗਏ, ਤੇਰੇ ਭਾਣੇ ਨੂੰ ਜਿਨ੍ਹਾਂ ਨੇ ਗ੍ਰਹਿਣ ਕਰ ਲਿਆ, ਆਪੇ ਰਸਨ ਰਸਾਇਣ ਦਾ। ਤੇਰੇ ਭਾਣੇ ਦੇ ਅੰਦਰ ਕੌਣ ਆਉਂਦੇ ਹਨ? ਜਿਹੜੇ ਰਸਨਾਂ ਦੁਆਰਾ ਨਾਮ ਜਪਦੇ ਨੇ। ਇੱਥੇ ਆਪਾਂ ਇਹ ਅਰਥ ਲਾਵਾਂਗੇ, ਜਿਹੜੇ ਤੈਨੂੰ ਭਾ ਗਏ ਨਾ, ਹੇ ਕਰਤਾ ਪੁਰਖ ਵਾਹਿਗੁਰੂ, ਉਹਨਾਂ ਦੀ ਉਹ ਰਸਨਾ ਦੁਆਰਾ ਤੇਰੇ ਨਾਮ ਰੂਪੀ ਰਸ ਨੂੰ ਚੱਖ ਲੈਂਦੇ ਹਨ। ਰਸਨਾ ਦੁਆਰਾ ਅੱਠੇ ਪੈਰ ਵਾਹਿਗੁਰੂ ਵਾਹਿਗੁਰੂ ਦਾ ਜਾਪ, ਹੋਰ ਬਾਣੀਆਂ ਦਾ ਜਾਪ ਉਹ ਕਰਦੇ ਹਨ, ਜਿਹੜੇ ਤੇਰੀ ਰਜ਼ਾ 'ਚ ਚੱਲਦੇ ਨੇ। ਰਜ਼ਾ 'ਚ ਚੱਲਣ ਕਰਕੇ ਤੈਨੂੰ ਭਾ ਜਾਂਦੇ ਨੇ। ਜੇ ਰਜ਼ਾ 'ਚ ਨਹੀਂ ਜਿਹੜਾ ਚੱਲਦਾ ਉਹ ਪਰਮੇਸ਼ਰ ਨੂੰ ਨਹੀਂ ਭਾਉਂਦਾ। ਸੋ ਜਿਹੜੇ ਤੈਨੂੰ ਭਾ ਗਏ, ਤੂੰ ਕਿਰਪਾ ਦ੍ਰਿਸ਼ਟੀ ਕਰਕੇ ਆਪ ਹੀ ਉਹਨਾਂ ਦੀ ਰਸਨਾ ਦੇ ਵਿੱਚੋਂ ਸੱਚੇ ਪਾਤਸ਼ਾਹ ਫਿਰ ਨਾਮ ਦਾ ਰਸ ਚੁਆਉਣਾ ਕਰਦਾ ਹੈ।
1: ਮੋਹਨ ਭਗਤ ਪ੍ਰਭੂ ਦਰਬਾਰੇ,
0: ਸੱਚੇ ਪਾਤਸ਼ਾਹ ਜਿਹੜੇ ਭਗਤ ਨੇ ਨਾ ਤੇਰੇ ਵਾਹਿਗੁਰੂ ਦੇ ਭਗਤ, ਉਹਦੇ ਦਰਬਾਰ 'ਚ ਬੈਠੇ ਸ਼ੋਭਾ ਪਾ ਰਹੇ ਹਨ।
1: ਮੁਕਤ ਭਏ ਹਰ ਦਾਸ ਤੁਮਾਰੇ,
0: ਜਿਹੜੇ ਤੇਰੇ ਦਾਸ ਹਨ ਤੇਰੇ ਦਰਬਾਰ 'ਚ ਸ਼ੋਭਾ ਪਾਉਂਦੇ ਨੇ। ਨਾਮ ਜਪਣ ਕਰਕੇ ਤੇਰੇ ਦਰਸ਼ ਤੇਰੇ ਦਾਸਾਂ ਨੂੰ ਕੇਵਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਮੁਕਤੀਆਂ ਤਾਂ ਕਈ ਨੇ, ਕਈ ਬੈਕੁੰਠ ਦੀਆਂ ਮੁਕਤੀਆਂ ਨੇ, ਜਿਵੇਂ ਸਵੱਜ ਮੁਕਤੀ, ਸਲੋਕ ਮੁਕਤੀ, ਸਰੂਪ ਮੁਕਤੀ, ਸਮੀਪ ਮੁਕਤੀ, ਇਹ ਚਾਰੇ ਬੈਕੁੰਠ ਦੀਆਂ ਮੁਕਤੀਆਂ ਨੇ। ਬੈਕੁੰਠ ਥੱਲੇ ਹੈ, ਸੱਚਖੰਡ ਦਾ ਦਰਜਾ ਉੱਪਰ ਹੈ। ਸੱਚਖੰਡ ਕੀ ਹੈ? ਸੱਚਖੰਡ ਵਸੈ ਨਿਰੰਕਾਰ, ਜਿੱਥੋਂ ਇਹ ਬਾਣੀ ਆਈ ਹੈ ਸੱਚਖੰਡ 'ਚੋਂ ਆਈ ਹੈ। ਬੈਕੁੰਠ ਦੇ ਵਿੱਚ ਵਿਸ਼ਨੂੰ ਭਗਵਾਨ ਦਾ ਵਸ ਹੈ। ਸਾਨੂੰ ਇਹ ਬੈਕੁੰਠ ਵਾਲੀਆਂ ਮੁਕਤੀਆਂ ਨਹੀਂ ਚਾਹੀਦੀਆਂ, ਤੇਰੇ ਦਰ ਦੀ ਮੋਕਸ਼ ਚਾਹੀਦੀ ਆ, ਕੇਵਲ ਮੋਕਸ਼, ਜਿਹਨੂੰ ਪ੍ਰਾਪਤ ਕਰਕੇ ਜੰਮਣ ਮਰਨ ਤੋਂ ਤੇਰੇ ਦਾਸ ਜਿਹੜੇ ਹੈ ਉਹ ਰਹਿਤ ਹੋ ਜਾਂਦੇ ਹਨ।
1: ਆਪ ਗਵਾਏ ਤੇਰਾ ਰੰਗ ਰਾਤੇ, ਅਣ ਦਿਨ ਨਾਮ ਧਿਆਏ ਦਾ,
0: ਅਣ ਦਿਨ ਜਿਹੜੇ ਦਿਨ ਰਾਤ ਤੇਰੇ ਨਾਮ ਨੂੰ ਧਿਆਉਂਦੇ ਹਨ, ਹੇ ਕਰਤਾ ਪੁਰਖ ਵਾਹਿਗੁਰੂ, ਉਹ ਆਪਣਾ ਆਪਾ ਗਵਾ ਦਿੰਦੇ ਨੇ ਤੇਰੇ ਰੰਗ ਰਾਤੇ, ਤੇਰੇ ਰੰਗ ਦੇ ਵਿੱਚ ਰੱਤੇ ਰਹਿੰਦੇ ਨੇ। ਦਿਨ ਰਾਤ ਜਿਹੜੇ ਤੇਰੇ ਰੰਗ 'ਚ ਰੱਤੇ ਰਹਿੰਦੇ ਹਨ ਉਹ ਆਪਣਾ ਆਪਾ ਗਵਾ ਦਿੰਦੇ ਹਨ। ਹਉ ਹੰਗਤਾ ਮੈਂ ਮਮਤਾ ਨੂੰ ਛੱਡ ਦਿੰਦੇ ਹਨ।

0: ਈਸ਼ਰ, ਸ਼ਿਵਜੀ ਵਰਗੇ, ਬ੍ਰਹਮਾ ਵਰਗੇ, ਹੋਰ ਦੇਵੀ ਦੇਵਤੇ, ਇੰਦਰ ਵਰਗੇ, ਇੰਦਰ ਸਵਰਗਪੁਰੀ ਦਾ ਰਾਜਾ ਮੰਨਿਆ, ਹੋਰ ਤਪੀਸ਼ਵਰ ਤਪੇ ਮੁਨ ਮੁਨੀਸ਼ਵਰ, ਤੇਰੀ ਸੇਵਾ, ਇਹ ਸਾਰੇ ਤੇਰੇ ਸੇਵਕ ਹਨ ਤੇ ਸਾਰੇ ਤੇਰੇ ਦਾਸ ਹਨ ਵਾਹਿਗੁਰੂ।
1: ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਏ ਦਾ।
0: ਜਤੀ ਸਤੀ ਕੇਤੇ ਬਨਵਾਸੀ, ਜਤੀ ਲੋਕ ਵੈਸੇ ਛੇ ਜਤੀ ਮੰਨੇ ਨੇ, ਦੱਤਾਤਰੇ ਅਵਧੂਤ ਹੋ ਗਿਆ, ਭੀਸ਼ਮ ਪਤਾਮਾ, ਲਕਸ਼ਮਣ, ਗੋਰਖਨਾਥ ਵਰਗੇ, ਪਰ ਕਬੀਰ ਸਾਹਿਬ ਨੇ, ਹਨੂਮਾਨ ਕਬੀਰ ਸਾਹਿਬ ਨੇ ਇਹਨਾਂ ਛੇਆਂ ਦੇ ਬਾਰੇ ਵੀ ਕਹਿਤਾ ਵੀ ਇਹ ਵੀ ਜਤੀ ਨਹੀਂ। ਕਬੀਰ ਸਾਹਿਬ ਕਹਿੰਦੇ ਛੇ ਜਤੀ ਮਾਇਆ ਕੇ ਬੰਦਾ, ਇਹਨਾਂ ਨੂੰ ਵੀ ਮਾਇਆ ਨੇ ਗ੍ਰਸ ਲਿਆ ਸੀ। ਬਾਣੀ ਦੇ ਮੁਤਾਬਕ ਇਹ ਵੀ ਜਤੀ ਨਹੀਂ। ਸਿੱਖ ਧਰਮ ਦੇ ਮੁਤਾਬਕ ਜਤੀ ਕੌਣ ਹੈ? ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣਾ ਜਿਹੜਾ ਆਪਣੀ ਇਸਤਰੀ ਤੋਂ ਬਿਨਾਂ ਦੂਜੀਆਂ 'ਤੇ ਮੈਲੀ ਅੱਖ ਨਾ ਰੱਖੇ, ਉਹ ਜਤੀ ਹੈ ਗੁਰਮਤ ਦੇ ਵਿੱਚ। ਗੁਰਮਤ ਦੇ ਵਿੱਚ ਕੋਈ ਛੜੇ ਨੂੰ ਜਤੀ ਨਹੀਂ ਕਿਹਾ ਵੀ ਵਿਆਹ ਨਾ ਕਰਾਵੇ ਉਹ ਜਤੀ ਹੈ, ਨਹੀਂ ਖਾਲਸਾ ਜੀ। ਜਿਹੜਾ ਏਕਾ ਨਾਰੀ ਜਤੀ ਹੋਏ ਦੇ ਸਿਧਾਂਤ 'ਤੇ ਚੱਲਦਾ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਤੀ ਸਤੀ ਕੇਤੇ ਬਨਵਾਸੀ ਬਣਾ 'ਚ ਰਹਿਣ ਵਾਲੇ, ਅੰਤ ਕੋਈ ਨਾ ਪਾਏਂਦਾ, ਤੇਰਾ ਅੰਤ ਨਹੀਂ ਸੱਚੇ ਪਾਤਸ਼ਾਹ ਕੋਈ ਪਾ ਸਕਿਆ। ਆਓ ਹੁਣ ਅਖੀਰਲੀਆਂ ਦੋ ਪੰਗਤੀਆਂ ਪੜ੍ਹ ਕੇ ਆਪਾਂ ਕਰਾਂਗੇ ਸਮਾਪਤੀ। ਹੋਈਆਂ ਭੁੱਲਾਂ ਦੀ ਖਿਮਾ, ਵੱਧ ਚੜ੍ਹ ਕੇ ਲਾਹਾ ਲਿਆ ਕਰੋ ਜਿੰਨਾ ਹੋ ਸਕੇ ਨਿਤਨੇਮ ਦੇ ਵਿੱਚ, ਸੇਵਾ ਦੇ ਵਿੱਚ ਸਮਾਂ ਲੰਘੇ। ਨਿਤਨੇਮ ਕਰਨਾ, ਕਿਸੇ ਨੂੰ ਦੱਸਣਾ ਨਹੀਂ, ਗੁਪਤ ਰੱਖੋ। ਜੇ ਸੇਵਾ ਕਰਨੀ ਹੈ, ਝਾੜੂ ਦੀ ਸੇਵਾ, ਬਰਤਨਾਂ ਦੀ ਸੇਵਾ, ਤਾਂ ਫੋਟੋ ਖਿੱਚ ਕੇ ਫੇਸਬੁੱਕ 'ਤੇ ਨਾ ਪਾਓ, ਉਹ ਸੇਵਾ ਕਰੀ ਕਤਰੀ ਵਿਅਰਥ ਹੈ। ਆਪਾਂ ਲੋਕ ਦਿਖਾਵੇ ਲਈ ਥੋੜ੍ਹਾ ਕਰਨੀ ਹੈ ਸੇਵਾ, ਆਪਣੇ ਲਈ ਕਰਨੀ ਹੈ। ਬਾਣੀ ਆਪਾਂ ਆਪਣੇ ਲਈ ਪੜ੍ਹਨੀ ਹੈ, ਇਸ ਕਰਕੇ ਭਾਈ ਗੁਪਤ ਰੱਖਿਆ ਹੋਊ ਜਿੰਨਾ ਇਹ ਭੰਡਾਰਾ ਉਨਾ ਚੰਗਾ ਹੈਗਾ। ਸੋ ਆਓ ਸਤਿਗੁਰੂ ਸਾਹਿਬ ਦੀਆਂ ਦੋ ਪੰਗਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

ਰੰਗ ਸੱਜਣਾ ਦੀ ਉਹ ਜੇ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ

ਮਸਜਿਦਾਂ ਦੇ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਨੀਤੀ ਬਾਹਰੋਂ ਤੋਏ ਲੱਤਾਂ ਗੋਡੇ ਤੇ ਅੰਦਰੇ ਰਹੀ ਪਲੀਤੀ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸਜਿਦ ਦੀ ਉਹ ਕੰਨਾਂ ਨੂੰ ਹੱਥ ਲਾਵੇ ਪਹਿਲੇ ਫੇਰ ਨਮਾਜ਼।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670 avenue, North East, Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰਭ ਦਰਸ ਪਿਆ

0: ਸੰਸਕ ਚ ਖੁੱਲਿਆ
1: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ

0: ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦੇ ਆ ਗੁਰਬਿੰਨ ਘੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚਿੱਤ ਨੀ ਮਨ ਆਪਣਾ ਸੁਚੀ ਛੁੱਟੇ ਤਿਲ ਬੁਆੜ ਜਿਉਂ ਸੁੰਝਾਈ ਅੰਦਰ ਖੇਤ ਕਿਤੇ ਅੰਦਰ ਛੁੱਟਿਆ ਕਾਹੋ ਨਾਨਕ ਸੋਨਾ ਫਲੀਏ ਫੁੱਲੀਏ ਬੱਪੜੇ ਪੀਤਨ ਵਿੱਚ ਸਵਾ ਪੌੜੀ ਆਪਣੇ ਆਪ ਸਜਿਓ।

0: ਸਿਰ ਵਰਜਾਏ ਮਹੱਲਾ ਦੂਜਾ।
1: ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਹਾੜੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ ਜਾਕੋ ਆਪ ਕਰੇ ਪਰਗਾਸ, ਪੌਣੇ ਨਾਨਕ ਜੀ ਪਾਏ
0: ਲਿਖਣਾ ਵੇ ਧਰਮ ਬਹਾਲਿਆ ਤੇ ਸੱਚ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ ਥਾਂ ਨਾ ਪੈਨ ਕੂੜਿਆਰ, ਮੋਹ ਕਾਲੇ ਦੋ ਚਿਕ ਚੱਲ ਨਰ ਤੇ ਸਿਜਣ ਗਏ ਹਾਰ ਗਏ ਸਿੱਠ ਗੁਣ ਬਾਲਿਆ, ਲਿਖਣਾ ਵੇ ਧਰਮ ਬਹਾਲਿਆ।

0: ਨਾਨਕ ਬੁਝਣ ਪੂਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਵ ਸੁਖਸਾਰ ਕੁਦਰਤ ਪਤਾਲੀ ਕਾਸੀ ਕੁਦਰਤ ਸਰਬ ਕਾ ਕੁਦਰਤ ਵੇਦ ਪ੍ਰਾਣ ਕਤੀਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਿਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਤੁਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾਕ ਨਾਨਕ ਹੁਕਮੈ ਅੰਦਰ ਵਿਖੈ ਵਰਤੈ ਤਾ ਕੋ

0: ਹੁਣ ਸੁਣੀਏ ਪਿਆਰ ਆਇਆ ਮਨ ਅੰਦੇ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ
1: ਆਪਣੇ ਭੁੱਖ ਭੁੱਖ ਕੇ ਬਸਮਨ ਬਹੁਤ ਸਦਾਇਆ ਵੱਡਾ ਹੋਆ ਦੁਨੀ ਦਲ ਦਰ ਸੰਗਲ ਕਪ ਚਲਾਇਆ ਅੱਗੇ ਕਰਨੀ ਕਿਰਤ ਵਾਚੀਏ ਪਹਿਲੇ ਖਾਕਰ ਸੁਣਾਇਆ ਹਉ ਨੋ ਵੀ ਪੋਦੀ ਸੁਣਿਆ ਕਿਆ ਰੁਆਇਆ ਮਨੰਦੇ ਜਨਮ ਗਵਾਇਆ ਮਨੰਦੇ ਜਨਮ ਗਵਾਇਆ।

ਪਹਿ ਵਿੱਚ ਅਗਨ ਕੱਢਿਆ ਵੇਗਾਰ, ਪਹਿ ਵਿੱਚ ਧਰਤੀ ਦੱਬੀ ਪਹਾੜ, ਪਹਿ ਵਿੱਚ ਇੰਦ ਫਿਰਿਆ ਸਿਰ ਪਹਾੜ, ਪਹਿ ਵਿੱਚ ਰਾਜਾ ਧਰਮ ਦੁਆਰ।

0: ਪੈ ਵਿੱਚ ਸਤਿਬੁੱਧ ਸੁਰਨਾਥ, ਪੈ ਵਿੱਚ ਆਡਣ ਆਕਾਸ, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵ ਹੈ ਜਾਵ ਹੈ ਪੂਰ, ਸਗਲਿਆ ਪਹਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਕੀਤੇ ਰਾਮ ਰਵਾਲ, ਕੀਤੀਆਂ ਕਾਨ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿਮੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੀ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲਟਕੇ ਆਕੇ ਮੁੰਦੜੇ ਲਟਕੇ ਆਕੇ ਹਾਰ, ਜਿਤਨ ਪਾਈਆ ਨਾਨਕਾ ਸੇ ਤਨ ਹੋਵੇ ਛਾਰ, ਗਿਆਨ ਨਾ ਗੱਲੀ ਢੂੰਡੀ ਕਥਨਾ ਕਰੜਾ ਸਾਰ, ਕਰਮ ਲੈਤਾ ਪਾਈ ਐ ਪਰ ਹਿਕਮਤ ਹੁਕਮ ਖਵਾਰ, ਪੌੜੀ ਨਦਰ ਕਰੀਜ ਆਪਣੀ ਤਾਂ ਨਦਰੀ, ਸਤਿਗੁਰ ਪਾਇਆ ਜੇ ਬਤ ਜਨ ਪਰਮਿਆ, ਤਾਂ ਸਤਿਗੁਰ ਸਬਦ ਸੁਣਾਇਆ ਸਤਿਗੁਰ ਜੇ ਬੜਦਾ ਤਕੋ ਨਹੀਂ।

0: ਚੋਰਾ ਜਾਰਾ ਤੈ ਕੁੜਿਆਰਾ ਖਰਾਬਾ ਵਿਕਾਰ ਇੱਕ ਹੁੰਡਾ ਖਾਏ ਚੱਲੇ ਥਾਉ ਤਿਨਾ ਪੇਕਾਈ ਕਾਰ ਜਲ ਥਲ ਜੀਆ ਪੁਰੀਆ ਲੋਆ ਆਕਾਰ ਆਇਆ ਕਾਰ ਓਏ ਜੀ ਆਖੇ ਸੋ ਤੂੰ ਹੈ ਜਾਣ ਹੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾ ਪੁੱਤ ਸਲਾਣ ਸਚਨਾਮ ਆਧਾਰ ਸਦਾ ਆਨੰਦ ਰਹ ਹੈ ਦਿਨ ਰਾਤੀ ਗੁਣਵੰਤਿਆ ਪਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੂਵੇ ਬਪੜੀ ਚਾਚੜ ਪਵੰਗਿਆਰ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਅਪਾਇਆ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾ ਸਤਿਗੁਰ ਮਿਲਿਆ ਸਦਾ ਮੁਕਤ ਹੈ।

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ।

ਤਾਂ ਗੁਰ ਕਾ ਸ਼ਬਦ ਕਮਾਹੀ। ਨਾਨਕ ਹੈ ਸੁਣੋ ਜਨੋ, ਇਤ ਸੰਜਮ ਦੁਖ ਜੈ ਪੁੜੀ ਸਿਵਕ ਦੀ ਸੰਤੋਖੀ, ਜਿਨ ਸਚੋ ਸਚ ਤੇ ਆਉਨੀ।

ਬੰਦਨਾਂ ਨੇ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ ਅਗਲਾਂ ਦੇ ਵਿੱਚ ਸਵਾਇਆ, ਵਡਿਆਈ ਵੱਡਾ ਪਾਇਆ।

ਲਖਨ ਕੀਆਂ ਚੰਗਿਆਈਆਂ ਲਖਪਨਾ ਪ੍ਰਵਾਣ ਲਖਤ ਪ੍ਰਤੀਰਥਾ ਸਹਿਜੋ ਬੇਬਾਣ ਲਖ ਸੁਰਤ ਨੂੰ ਸੰਗਰਾਮ ਰਣ ਮੈਂ ਛੁਟੈ ਪ੍ਰਾਣ ਲਖ ਸੁਰਤੀ ਲਾ ਗਿਆਨ ਧਿਆਨ ਪੜੀਆ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਹੁਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾਨ ਸਨ ਪੌੜੀ ਸੱਚਾ ਸਾਹਿਬ ਏਕ ਤੂੰ।

और अमृत भगत भंडार है, और सतगुर पास राम राज, और सतगुर सच्चा।

0: ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਆਰਜਾ, ਪੜੀ ਹੈ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਕ ਮਹਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਭਗਤੀ ਰਥ ਪਵਿਆ ਤੇ ਤੂੰ ਲਵਿਆ, ਬਹੁ ਪੇਕੀਆ ਦਹੀ ਦੁਖਦੀਆ।

ਬਾਰੇ ਦਰਟੋਨ ਲੈਣੀ ਕਾਉਂਦੇ ਇੱਕ ਮੂਲ ਨਾ ਬੁੱਝਣ ਆਪਣਾ ਨਾਉਂਦਾ ਗਣਾਇੰਦੇ ਨੌ ਟਾਡੀ ਕਾ ਨੀਚ ਜਾ ਗੁਰੂ ਤਮ ਜਸ ਗਾਇੰਦੇ।

0: ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ ਮਹਲਾ ਪਹਿਲਾ।
1: ਸੱਚ ਤਾਂ ਪਰਜਾਣੀਐ ਜਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਤੋਏ। ਸੱਚ ਤਾਂ ਪਰਜਾਣੀਐ ਜੇ ਸੱਚ ਤੇਰੇ ਪਿਆਰ ਨਾ ਸੁਣ ਰਸੀਐ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰਜਾਣੀਐ ਜੇ ਜੁਗਤ ਜਾਣੈ ਜੀਉ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਉ। ਸੱਚ ਤਾਂ ਪਰਜਾਣੀਐ ਜਸ ਚੀਲੇ ਦਇਆ ਜਾਣੈ ਜੀ ਛੁਣਦਾਨ ਕਰੇ। ਸੱਚ ਤਾਂ ਪਰਜਾਣੀਐ ਜਾਤਮ ਤੀਰਥ ਕਰੇ ਨਿਵਾਸ ਸਤਿਗੁਰੂ ਨਾ ਪੁੱਛ ਕੈ ਬੈਰ ਹੈ ਕਰੇ ਨਿਵਾਸ। ਸੱਸ ਬਣਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ।

0: ਸੋਏ, ਭੈ ਵਿੱਚ ਕੁੰਭ ਚੜਾਈਐ ਸਰਮ ਪਾਹ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ।
1: ਲੱਭ ਪਾਪ ਦੁਇਰਾ।

ਤੁਰ ਕਰ ਮਜਨਕ ਤੋਂ ਦਪਾਇਆ ਕਾਂਤਨੀ ਅਸਮ ਤਿਆਇਆ ਨਦਨ ਤੱਕ ਸੱਚ ਨਹੀਂ ਤੁਦ ਵੇਕੀ ਜਗਤ ਪਾਇਆ ਨਨੁ ਤੁਮਿਲੈ ਇਤੇ ਆਪੋ ਤੁਮ ਤੁਪਾਇਆ।

0: ਆਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿੱਖ ਵਾਲੇ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਬੇ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਤੇ ਹੋ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ
0: ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤੇ ਆਤਮਾ ਆਤਮਾ ਬਸ ਦੇਵਸ ਜੇ ਕੋ ਜਾਣੈ ਭੇਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ
1: ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨੇਗਾਰ ਤਾਇਓਮੀ ਸਾਧਨ ਮਾਰੀਏ ਜਿਹਾ ਕੱਲ ਕਹਲਣਾ ਤਿਵੇਂ ਹੋ ਨਾਉ ਪਚਾਰੀਏ ਅਸੀਂ ਕਨ ਖੇਡੀਏ ਜਿਤ ਦਰਗਹਿ ਗਇਆ ਹਾਰੀਏ ਪੜਿਆ ਤਿਓਮੀਆ ਵਿਚਾਰ
0: ਅੱਗੇ ਵਿਚਾਰੀਏ
1: ਮੋਚ ਲੈ ਸੋ ਅੱਗੇ ਮਾਰੀਏ ਅੱਗੇ

ਸਤ ਗੁਰ ਪਰਥਾ ਕਾਚੀ ਦੇ ਮੋਹ ਫੁਨ ਬਾਂਦੀ।

यह मीठी जी माहे ताने बाल बंच छप कर तो पावा।

आयो शरण जी के दानी, कारण कारण समर्थ श्री धर।

0: ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ
1: ਰੰਚ ਕਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਤਰੇ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੇ ਮਾਤ ਪਿਤਾ ਭਾਈ ਅਰ ਪੰਦਪ ਬੋਚਨ ਕੇ ਸਭ ਸੂਝ ਪਰੇ ਭਰਤ ਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖੰਭ ਜਰੇ ਰੇ ਗੁਣਹੀਨ ਦੀਨ ਮਾਇਆ ਕਿਰਮ ਸਿਮਰ ਸੁਆਮੀ ਏਕ ਕਰੇ ਕਰ ਕਹਿ ਲਿਓ ਕਿਰਪਾਲ ਕਿਰਪਾ ਨਿਤ ਨਾਨਕ ਕਾਠ ਪਰਮ ਪਰੇ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਵ ਕਰਤ ਮਹਾਮਗਨਾ ਸੰਪਦੋਲ ਝੋਲ ਸੰਗ ਚੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਧਪ ਤਾਂ ਸੋ ਮੋਹ ਬੜਿਓ ਸੋ ਘਨਾ ਬੋਇਓ ਬੀਜ ਅਹੰਗ ਮਮ ਅੰਕਰ ਬੀਤਦ ਆਦ ਕਰਤ ਅਗਨਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੁਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ
0: ਦੇ ਨੰਗੇ ਨਨੇ ਨਨੀਤਾ ਮਾਇਆ ਮਤ ਕਹਾ ਲੋ ਗਾਰੋ ਸ਼ਤਰ ਨ ਪਤਰ ਨ ਚੌਰ ਨ ਚਾਵਰ ਬਹਿਤੀ ਜਾਤ ਰਹਿੰਦੇ ਨਾ ਵਿਚਾਰੋ ਰੱਥ ਨਾ ਅਸ ਨਾ

0: ਭਗਤ ਉਦਰੇ ਸੇ ਨਾਨਕ ਕਰ ਕਿਰਪਾ ਕਰ ਕਿਰਪਾ ਸੰਤ ਆਪ ਕਰਿਓ ਹੈ।
1: ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤ ਸਰ ਤ੍ਰਿਸ਼ਨਾ ਬਿਨ ਸਜਾਹੇ ਹਰ ਨਾਮ ਉਚਾਰੀ ਇਸ਼ਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੇ ਪ੍ਰਭਤਾਰੀ ਸਾਜਨ ਮੀਤ ਸਖਾ ਹਰ ਬੰਦ ਜੀਤਾਨ ਪ੍ਰਭ ਪ੍ਰਾਣ ਅਧਾਰੀ ਓਟ ਗਹੀ ਸਵਾਮੀ ਸਮਰਥ ਨਾਨਕ ਦਾ ਸਦਾ ਬਲਹਾਰੀ।
2: ਆਵਦੀ ਕਟਿਓ ਨਾ ਜਾਤੋ ਪ੍ਰੇਮ ਰਸ ਚਰਨ ਕਮਲ ਸੰਗ ਦਾਮਨ ਬੰਧਿਓ ਨਾ ਜਾਤ ਵਿਦੇ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲੱਗ ਨੀਰ ਨਾ ਸਾਕਸ ਬੋਰ ਚਲੇ ਹਰ ਪੰਥ ਪੱਗ ਨਾਨਕ ਰੋਗ ਦੋਖ ਅੱਗ ਮੋਹ ਸ਼ਿਦੇ ਹਰ ਨਾਮ ਖੱਗ।
3: ਉਦਮ ਕਰ ਲੱਗੇ ਬਹੁ ਭਾਤੀ ਵਿਚਰੇ ਅਨਕ ਸ਼ਾਸਤਰ ਬਹੁ ਖਟੁਆ ਪੂਜਾ ਚੱਕਰ ਕਰਤ ਪਸਮ ਲਗਾਏ ਤੀਰਥ ਬਹੁ ਪਰਮਤੇ ਸੂਖਮ ਦੇਹ ਬੰਧੇ ਬਹੁ ਜਟੁਆ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਵਡਾਏ ਸੂਤ ਕੇ ਹਟੁਆ ਪੂਜਾ।

0: ਅਵਦਾਤੋ ਦਾਤਾਰ ਪਰਿਓ ਜਾਚਕੇ ਸਰਨਾ ਮਿਲੇ ਦਾਨ ਸੰਤ ਰੇਣ ਜਿਹ ਲਗ ਭੌਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ ਦਿਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ ਬਲੇ ਚਿਰਾਗ ਹੈ ਦਿਆਰ ਮੈਂ ਸਭ ਗਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਗੁਰੂ ਨਾਨਕ ਗੁਰਪਾਰ ਬ੍ਰਹਮ
1: ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰੇ ਸਦਾ ਵਿਖਿਆਤਾ ਤਾਸ ਚਰਨ ਲੈ ਦੇ ਬਸਾਵੋ ਤੂੰ ਪਰਮ ਗੁਰੂ ਨਾਨਕ ਗੁਣ ਗਾਵੋ
2: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ ਤ੍ਰਿਤ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ ਕਲਯੁਗ ਪਰਮਾਨੇ ਨਾਨਕ ਗੁਰ

ਸਾਧ ਪੁਰਖ ਫੁਰਮਾਇਓ, ਹਮ ਅਵ ਗੁਣ ਪਰੇਕ ਗੁਣ ਨਾਕੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲੈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ,

ਜਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਜਿਸ ਮਨੁੱਖ ਪਹਿ ਕਰਾਂ ਬੇਨਤੀ

ਜਿਸ ਮਨੁੱਖ ਪਹਿ ਕਰਾਂ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨੇ ਭਉ ਸਾਗਰ ਤਰਿਆ।

तिस संग मन बांछत फल पाया।

0: ਜੁਗ ਜੁਗ ਫੇਰ ਵਟਾਈਏ ਗਿਆਨੀ ਬੁਝੈ ਤਾਹੇ ਸਤਿਜੁਗ ਰਤ ਸੰਤੋਖ ਖਾ ਧਰਮ ਗੈਰ ਥਵਾਹ ਤੇ ਤੈ ਰਤ ਜਤੈ ਕਾ ਜੋਰ ਗੈਰ ਥਵਾਹ ਦੁਆਪੁਰ ਰਤ ਪੈ ਕਾ ਸਤ ਗੈਰ ਥਵਾਹ ਕਲ ਜੁਗ ਰਤ ਅਗਨ ਕਾ ਕੂੜ ਗੈ
1: साम कह सितंबर स्वामी सच माया छह साच रहे सबको सच समावे रिक कहे रया परपूर राम नाम देवा मैसूर नाए लय प्राचित जाए नानक तो मुखंतर पाए जुज मैं जोर छली चंद्रावल कान कृष्ण जादम पया पार जात ਗੋਪੀ ਲੈ ਆਇਆ ਇੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਣ ਹੁਆ ਨਾਉ ਖੁਦਾਈ ਹੱਲੋ ਪਿਆ ਨੀਲ ਬਸਤਰ ਲੈ ਕੱਪੜੇ ਪੈਰੇ ਤੁਰ ਪਠਾਣੀ ਅਮਲ ਕੀਆ ਚਾਰੇ ਬੇਦ ਹੋਏ ਸਚਿਆਰ ਪੜੈ ਗੁਣੈ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਸਦਾਏ ਤੋ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਬਿਟੋ ਵਾਰਿਆ ਜਿੱਤ ਮਿਲੇ ਕਸਮ ਸੰਭਾਲਿਆ ਜਨ ਕਰ ਉਪਦੇਸ਼ ਬਿਨ ਅੰਜਨ ਦੀਆ ਇਹਨੇ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਤੂੰ ਜੈ ਡੁੱਬੇ ਸਿਵਣ ਜਾ ਰਿਹਾ ਸਤਿਗੁਰੂ ਹੈ ਬੋਏ।

0: ਪਰ ਉਤਾਰਿਆ, ਕਰ ਕਿਰਪਾ ਪਰ ਉਤਾਰਿਆ।
1: ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨੰਦ।

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬ

ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ

ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ। ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋ ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿਤ ਆਵੇ।

0: ਜਰਦੈਕ ਸੁਦੇ ਜਾਹ ਮਹਲਾ ਪਹਿਲਾ।
1: ਪੜਾ ਪੁਸਤਕ ਸੰਧਿਆ ਬਾਦੰ ਸਿਲ ਪੁੱਛ ਬਗਲ ਸਮਾਧੰ ਮੁਚੂੜ ਵੀ ਭੁੱਖਣ ਸਾਰੰ ਪ੍ਰੈ ਪਾਲ ਤਿਹਾਲ ਵਿਚਾਰੰ ਗੱਲ ਮਾਲਾ ਤਿਲਕ ਲਲਾਟੰ ਦੋ ਤੋਤੀ ਬਸਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾ ਫੋਕਟ ਨਿਸ਼ਚੋ ਕਰਮੰ ਕੋ ਨਾਨਕ ਨਿਸ਼ਚੋ ਤਿਆਵੈ ਵੜ ਸਤਿਗੁਰ ਬਾਟ ਨਾ ਪਾਵੈ।

ਤਨ ਸੁਮਾਨ ਸਨਾਨ ਕਾ ਜੋ ਗਲ ਚਲੇ ਪਾਏ ਚੌਕੜ ਮੁਲਨ ਆਇਆ ਬੈ ਚੌਕੇ ਪਾਇਆ ਸਿੱਖਾ ਕਨ ਚੜਾਇਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਤੇ ਤਗਾ ਗਿਆ ਮਹਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਗੀਆਂ ਪੈਨਾ ਮੀਆਂ ਰਾਧਨ ਜੀ ਨਾਲ ਤੱਕ ਪਾਹ ਤੱਤੀਏ ਬਾਹਮਣ ਵੱਟੇ ਆਏ ਓਏ ਬਕਰਾਰੇ ਨਖਾਇਆ ਸਭ ਕੋ ਆਖੇ ਪਾਏ ਓਏ ਪੁਰਾਣਾ ਸੁੱਟੀਏ ਕਿਰਪਾਈਏ ਹੋਰ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋ।

0: ਕਪਟ ਸਪੂਤ ਮਹੱਲਾ ਪਹਿਲਾ।
1: ਤਗ ਨ ਇੰਦਰੀ ਤਗ ਨ ਨਾਰੀ, ਪਲ ਕੇ ਥੁੱਕ ਭਵੈਨਿਤ ਦਾੜੀ। ਤਗ ਨਾ ਪੈਰੀ ਤਗ ਨ ਹੱਥੀ, ਤਗ ਨਾ ਜੀਵਾ ਤਗ ਨਾ ਇੱਕੀ। ਵਿਤ ਗਾ ਪਿਵਤੈ ਪਟ ਤਗੈ ਅਵਰ।

0: ਸੁਣ ਵੇਖੋ ਲੁਕਾ ਉਗੜਾਣ ਮਨੰਧਾਨਾ ਸੁਜਾਨ ਪੁੜੀ ਸਾਹਿਬ ਦਇਆ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹਵੇ ਪ੍ਰਵਾਨ ਤਾਂ ਕਿਸਮੈ ਤਾਂ ਮਹਿਲ ਪਾਏ ਸੀ ਕਿਸਮ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗ ਹੈ ਪੈਂਦਾ ਜਾਏ ਸੀ ਪੈਂਦਾ ਜਾਏ ਸੀ ਪੈਂਦਾ ਜਾਏ ਸੀ
1: ਸਾਹਿਬ ਦਿਆਲ ਕਿਰਪਾ ਕਰੇ ਤਾਂ ਸਹੀ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ

0: ਤੋ ਟਿਕਾ ਤੈ ਜਪ ਮਾਲੀ ਤਾਨ ਮਿਲੇ ਸ਼ਾ ਖਾਈ ਅੰਤਰ ਪੂਜਾ ਪੜੇ ਕਤੇ ਬਾ ਸੰਜਮ ਤੁਰਕਾ ਪਹਾਈ ਛੋਡੀ ਲੇ ਪਾਖੰਡਾ ਨਾਮ ਲੈ ਜਾਹੇ ਤੰਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਛੁਰੀ ਭਗਾਨ ਤਨ ਗੁਲਤਾਕ ਇੱਕ ਬ੍ਰਹਮਣ ਪੂਰੇ ਨਾਦ ਉਹਨਾਂ ਪਿਆ ਵੈ ਉਹੀ ਸਾਧ ਕੁੜੀ ਰਾਸ ਉੜਾ ਵਪਾਰ ਉੜ ਬੋਲ ਕਰਿਆਹਾਰ ਸੰਤਨ ਕਾ ਡੇਰਾ ਦੂਰ ਨਾਨਕ ਉੜ ਰਿਹਾ ਭਰਪੂਰ ਮੱਥੇ ਟਿੱਕਾ ਤਿੜ ਤੂਤੀ ਕਖਾਈ ਹੱਥ ਛੁਰੀ ਜਗਤ ਕਸਾਈ ਤਿਲ ਵਸਤਰ ਪੈਰੇ ਪ੍ਰਵਾਣ ਮਲਿਸ਼ਤਾਨ ਲੈ ਪੂਜੇ ਪ੍ਰਾਣ ਭਾਖਿਆ ਕੋ ਪੁੱਠਾ ਬੱਕਰਾ ਖਾਣਾ ਚੌਂਕ ਪਰਕ ਸਹਿਣਾ ਜਾਣਾ ਦੇਖਿਆ ਚੌਂਕਾ ਕਡੀਕਾ ਉਪਰੇ ਆਏ ਬੈਠੇ ਕੁੜਿਆ ਮਤ ਪਿਟੈ ਵੇ ਮਤ ਪਿਟੈ ਇਹੋ ਅੰਨ ਸਾਡਾ ਫਿਟੈ ਤਨ ਫਿਟੈ ਫਿੜ ਕਰੇਨ ਮਨ ਜੁਠੈ ਚੁਲੀ ਪ੍ਰੇਮ ਓ ਨਾਨਕ ਸੱਚ ਤੇ ਆਈਐ ਸੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤ ਅੰਦਰ ਸਭ ਕੋ

ਗੁੜ ਜਿਤੇਂਦਰ ਸੱਪੋ ਵੇਖ ਨਗਰੀ ਹੇਠ ਚਲਾਏਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਵੱਡ ਮੇਨੀ ਸਿਰ ਸਿਰ ਤੰਦੇ ਲਾਏਂਦਾ ਪੱਠੇ ਜੇਕਰ ਸੁਲਤਾਨਾ ਕਹੋ ਕਰਾਏਂਦਾ।

0: ধোয় খোয়ার সুচে না আখিয়ে বেঞ্জ পিণ্ড তো সুচে সেই নানকা জিন মন বসিয়া সোয় পড়ে তুর পলানে পৌন ভি হর রঙ্গী হরম সবারিয়া কুটি মুন্ড মাড়িয়া লাই বেঠে ਕਰ ਪਾ ਸਾਰੇ ਚੀਜ਼ ਕਰਮਣ ਪਾਵਦੇ ਹਰ ਪੁੱਜਨ ਨਹੀਂ ਹਾਰੇ ਕਰ ਮੈਂ ਸਫਾਇਆ ਵਿਖ ਮਹਿਲਤ ਮਰਨ ਵਸਾਰਿਆ ਜਰ ਆਈ ਜੋ ਬਨ ਹਾਰਿਆ ਜੋ ਬਨ ਹਾਰਿਆ ਜੋ ਬਨ ਹਾਰਿਆ
1: ਕੋਟੇ ਤੇਰੇ ਪਲਾਣੇ ਪਾਉਣ ਵੇ ਰੰਗੀ ਹਰਮ ਸਵਾਰਿਆ ਕੋਟੇ ਮੰਡ ਪਾਣੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਮਣ ਪਾਵਦੇ ਪੁੱਜਨ ਨਹੀਂ ਹਾਰਿਆ ਕਰ ਫਰਮਾਇਆ ਸਾਹਿਬ ਵਿਖ ਮਹਿਲਤ ਮਰਨ ਵਸਾਰਿਆ ਜਰ ਆਈ ਜੋ ਬਨ ਹਾਰਿਆ।

0: ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ। ਸੂਤਕ ਕਿਉ ਕਰ ਰੱਖੀਐ ਸੂਤਕ ਪਵੈ ਰਸੋਇ, ਨਾਨਕ ਸੂਤਕੇ ਬਨਾਇ ਉਤਰੈ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ, ਅੱਖੀ ਸੂਤਕ ਵੇਖਣਾ ਪਰਤੈ ਪਰਤਨ ਰੂਪ, ਕੰਨੀ ਸੂਤਕ ਅੰਨ ਪੈ ਲਾਇਤ ਬਾਰੀ ਖਾਏ, ਨਾਨਕ ਸਾਇ ਆਦਮੀ ਬਦੇ ਜੰਪੁਰ ਜਾਏ। ਮਹਲਾ ਪਹਿਲਾ।
0: ਸਭ ਸੂਤਕ ਪਰਮ ਹੈ ਦੂਜੇ ਲੱਗ ਜਾਏ ਜੰਮਣ।

0: ਨਾਨਕ ਜਿਨੇ ਗੁਰਮੁਖ ਬੁਝਿਆ ਤੇ ਨਾ ਸੂਤਕ ਨਾ ਪੜ
1: ਸਤਿਗੁਰ ਵੱਡਾ ਕਰਸਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਨਤ ਨਦਰੀ ਆਈਆਂ ਜਾਤ ਸਪਾਣਾ ਤਾਂ ਮਨ ਵਸਾਈਆਂ ਕਰੋ।

0: ਮਹੱਲਾ ਪਹਿਲਾ।
1: ਪੜ ਜੰਮੀਐ ਪੜ ਨਿਮੀਐ ਪੜ ਬੰਗਣ ਪਿਆ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾ, ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਦਾ, ਸੋ ਕਿਉਂ ਮੰਦਾ ਆਖੀਐ

0: ਇੱਕੋ ਸੱਚਾ ਸੋਇ। ਜਿਤ ਮੁਕਸ਼ ਦਾ ਸਲਾਈਐ ਅਗਰ ਤਿਚਾਰ, ਨਾਨਕ ਤੇ ਮੁਖ ਜਲੇ ਜਿਤ ਸੱਚੇ ਦਰਬਾਰ। ਪੌੜੀ ਸਭ ਕੋ ਆਪਣਾ ਆਪਣਾ, ਜਿਸ ਨਾਹੀ ਸੋ ਚੁਣ ਕੱਢੀਐ ਕਿਤਾਬ ਆਪਣਾ, ਆਪੇ ਹੀ ਲਿਖਾ ਸੰਡੀਐ ਜਰਣ ਨਾਹੀ ਹੱਥ ਜਗ, ਤਾਂ ਕਾਇਤ ਘਰ ਬਹੰਡੀਐ ਮੰਦਕ ਸਨਾ ਕੀਐ, ਪੜ ਅੱਖਰ ਹੋ ਬੁਝੀਐ ਮੂਰਖੈ, ਨਾਲ ਲੁਝੀਐ ਨਾਲ ਲੁਝੀਐ ਨਾਲ ਲੁਝੀਐ।
1: ਕਿਸੇ ਨਾ ਆਖੇ ਪੜ ਕਰੇ ਉਹ ਬੁਝੀਐ, ਨਾਲ ਲੁਝੀਐ ਨਾਲ।

ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀ ਹੈ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀ ਹੈ ਮੁਥ ਕਾ ਫਿੱਕੇ ਪਾਏ।

ਦੁਨੀਆ ਅੰਦਰ ਫੈਲ ਅਠ ਸੱਠ ਤੀਰਤ ਜੇ ਨਾ ਵੈ ਉਤਰੇ ਨਹੀਂ ਮੈਲ ਜਿਨ ਪੜ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ ਤਿੰਨੇ ਹੋ ਲਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੇ

0: ਜੇ ਲੇਖੈ ਵਰਤੈ ਸੋ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਹਾਏ ਨਕਾਈ ਪਾਏ ਪੜ ਜਿਸ ਪਾਈ।

0: ਨਾਨਕ ਜਿਸਨੂੰ ਲਗਾ ਤਿਸ ਮਿਲੈ ਲਗਾ ਸੋ ਪ੍ਰਵਾਨ ਮਹਲਾ ਦੂਜਾ।
1: ਜੋ ਜੀ ਹੋਏ ਸੁਖਵੇ ਮੁੱਕ ਕਿਆ ਵਾ ਬੀਜੇ ਬਿਖ ਮੰਗੇ ਅੰਮ੍ਰਿਤ ਬਿਖ ਹੁਣ ਉਹ।

0: ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸਿੱਧੀ ਹੁਕਮਣਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿੱਖ ਵਿਗਾਸ ਮਹੱਲਾ ਦੂਜਾ
1: ਲਾਲ ਆਣੇ ਦੋਸਤੀ ਬੜਾ ਰੁੱਸਿਓ ਨੇ ਹੋ ਪਾਣੀ ਅੰਦਰ ਲੀਕ ਜਿਉਂ ਦਿਸਦਾ ਥਾ ਉਹਨਾਂ ਪਿਓ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣਸ ਕਰਾਸ ਜੇ ਕਾ ਚੰਗੀ ਕਰੇ ਦੂਜੀ ਪੀਵੇ ਰਾਸ
0: ਪੌੜੀ ਚੱਕ ਲਗੇ ਚੱਕਰੀ
1: ਜੇ ਚੱਲੇ ਕਸਮੈ ਪਾਏ ਹਮਤ ਸੁਹਾਗਣੀ ਉਹ ਵੱਜੋ ਇਹ ਦੂਣਾ ਖਾਏ ਕਸਮ ਕਰੇ ਬਰਾਬਰੀ।

0: ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤਿ ਸ਼ਨੋਗਲੀ ਵਜੋ ਵਧੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੂੰਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਈ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ
1: ਜਿਹੜਾ ਅੰਤਰ ਕੋਰ

0: ਮਿਲੇ ਮਹਲਾ ਦੂਜਾ।
1: ਇੱਕ ਨਹੀਂ ਚਾਕਰੀ ਜਿੱਤ ਪਾਓ ਖਸਮ ਨਾ ਜਾਏ, ਨਾਨਕ ਸੇਵ ਕਾਢੀਏ ਹਾਂ ਜਿਸੇ ਤੀ ਖਸਮ ਸਮਾਏ, ਪੜੇ ਨਾਨਕ ਜਾਪਣੀ।

0: ਆਦਰ ਕਰੇ ਮਹਲਾ ਦੂਜਾ।
1: ਆਪੇ ਸਾਜੇ ਕਰੇ ਆਪ ਜਾਏ ਪਿਰਖੇ ਆਪ, ਤਿਸ ਵੀ ਜਨ ਤੋਂ ਪਾਇ ਕੈ ਦੇਖੇ ਤਾਪ ਥਾਪ। ਕਿਸ ਨੂੰ ਕਈ ਨਾਨਕਾ, ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ। ਬੜੀ ਬੜੀ ਬੜਿਆਈਆਂ।

0: ਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ ਬੋਲ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸੋ, ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟਾ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸਬਦ ਚੌਂਕੀ, ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ, ਚੱਕਰ ਚਿਹਨ ਅਰ ਭਰਨ ਜਾਤ, ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ, ਸਾਹੀ ਸਾਹਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੀਤ ਨੀਤ ਬਨ ਤ੍ਰਿਣ ਕਹਿਤ, ਤੈ ਸਰਬਨਾਮ ਕਥੈ ਕਵਨ, ਕਰਮ ਨਾਮ ਭਰਨਤ ਸੁਮਤ, ਅੰਤ ਨਾ ਪਾਵਤ ਦੇਵ ਸਵੈ ਮੋਨ, ਇੰਦਰ ਮਹਾ ਸ਼ਿਵ ਜੋਗ ਕਰੀ। ਪੁਨ ਭੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛੱਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕਉ, ਗੁਰ ਜੋਤ ਅਰਜੁਨ ਮਾਹੀ ਧਰੀ। ਹਰੀ ਮਨ ਤੇਰੋ ਕੋਈ ਨਹੀਂ, ਖਿੰਚਲੇ ਜਿਨ ਭਾਰ। ਬਿਰਖ ਬਸੇਰੋ ਪੰਖ ਕੋ, ਤੈ ਸੋ ਇਹੋ ਸੰਸਾਰ। ਰਾਮ ਰਸ ਪੀਆ ਰੇ, ਜਿਹ ਰਸ ਵਿਸਰ ਗਏ ਰਸ ਔਰ। ਔਰ ਮੋਏ ਕਿਆ ਰੋਈ ਹੈ, ਜਉ ਆਪਾ ਥਿਰ ਨਾ ਰਹਾਏ। ਜੋ ਉਪਜੈ ਸੋ ਬਿਨਸ ਹੈ, ਦੁੱਖ ਕਰ ਰੋਵੈ ਬਲਾਏ। ਜਹਿ ਕੀ ਉਪਜੀ ਤਹਿ ਰਚੀ, ਪੀਵਤ ਮਰਦਨ ਲਾਗ। ਕਹਿ ਕਬੀਰ ਚਿਤ ਚੇਤਿਆ, ਰਾਮ ਸਿਮਰ ਬੈਰਾਗ। ਲਿਖੈ ਕਤ ਹੈ ਨਾ ਛੂਟੀਐ, ਖਿਨ ਖਿਨ ਭੂਲਨ ਹਾਰ। ਬਖਸਨ ਹਾਰ ਬਖਸਲੈ, ਨਾਨਕ ਪਾਰ ਉਤਾਰ। ਸੁਕਹੁ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਇ। ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰ ਸਹੁ ਕੁਰ ਸਹੁ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਹੋ ਸਿਰ ਸ਼ਾਹ ਦਸ਼ਾਹੋ। ਜਿਸ ਪਾਸ ਬੈਠਿਆ ਸੋਈਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਹੋ ਸਿਰ ਸ਼ਾਹ ਦਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ, ਸਾਹਿਬ ਜੀ ਗੁਜਰੀ ਮਹੱਲਾ ਪੰਜਵਾ। ਜਿਸ ਮਨੁੱਖ ਪਹਿ ਕਰਾਂ ਬੇਨਤੀ, ਸੋ ਆਪਣੇ ਦੁੱਖ ਭਰਿਆ। ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿਨੇ ਪਉ ਸਾਗਰ ਤਰਿਆ। ਜਿਸ ਮਨੁੱਖ ਪਹਿ ਕਰਾਂ ਬੇਨਤੀ, ਸ ਸੋ ਆਪਣੇ ਦੁੱਖ ਭਰਿਆ ਔਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨ ਭਉ ਸਾਗਰ ਤਰਿਆ ਗੋਰ ਹਰ ਬਿਨ ਕੋ ਨਾ ਬ੍ਰਿਥਾ ਦੁਖ ਕਟੈ ਪ੍ਰਭ ਤਾਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਘਟੈ ਮਾਇਆ ਕੇ ਸੰਬੰਧ ਸੈਨ ਸਾਕ ਕਿਤ ਹੀ ਕਾਮ ਨਾ ਆਇਆ ਹਰ ਕਾ ਦਾਸ ਨੀਚ ਕੁਲ ਉੱਚਾ ਤਿਸ ਸੰਗ ਮਨ ਬਾਂਛਤ ਫਲ ਪਾਇਆ ਲਾਖ ਕੋਟ ਬਿਖਿਆ ਕੇ ਵਿੰਜਨ ਤਾ ਮਹਿ ਤ੍ਰਿਸ਼ਨ ਨਾ ਬੂਝੇ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੇ ਫਿਰਤ ਫਿਰਤ ਤੁਮਰਾ ਦੁਆਰ ਆਇਆ ਭੈ ਪੰਜਨ ਹਰ ਰਾਇਆ ਸਾਧ ਕੇ ਚਰਨ ਤੋਰ ਜਨ ਬਾਂਛੈ ਸੁਖ ਨਾਨਕ ਇਹੋ ਪਾਇਆ ਫਿਰਤ ਫਿਰਤ ਤੁਮਰਾ ਦੁਆਰ ਆਇਆ ਭੈ ਪੰਜਨ ਹਰ ਰਾਇਆ ਸਾਧ ਕੇ ਚਰਨ ਤੋਰ ਜਨ ਬਾਂਛੈ ਸੁਖ ਨਾਨਕ ਇਹੋ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁਖ ਪਹਿ ਕਰਾਂ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨ ਭਉ ਸਾਗਰ ਤਰਿਆ
2: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक परमजीत पलाहा डिजर्डिन इंश्योरेंस एजेंट दे सहयोग नाल पहुंचाया जा रहा है।
1: इना तो किसे तरह दी इंश्योरेंस जिवे लाइफ डिसेबिलिटी ऑटो होम मोटरबाइक बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
0: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210-2332 32nd Avenue North East Calgary।
2: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd Street नॉर्थ ईस्ट कैलगरी। प्रोग्राम दा ए हिस्सा तुहाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन पैटियो डेक प्रीकास्ट कंक्रीट स्टेप अते किसी भी तरह दी सॉफ्ट ग्राउंड जिवें गैराज फ्लोर दे स्ट्रोंग अते सिक्योर बेस लई स्क्रू पाइल्स इंस्टॉल कराउण लई जसकरन बराड़ नू कॉल करो 403-439-7700 403-439-7700
3: वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी पावन पवित्र निगी गोद विच जुड़ बैठे परम सम्मान योग गुरु प्यारी गुरु सवारी साध संगत जी, सतगुरु जी दे मुबारक चरणा अंदर बैठ के आप जी ने गुरु सवारिया पासों सतगुरु जी की बाणी का कीर्तन श्रवण किया है और गरीब नवाज जी की पावन बाणी नाल जुड़ बैठण का यह जो सुभाग समा प्राप्त हो रहा है। आओ जतन करिए वध तो वध लाहा सतगुरु जी की बाणी का प्राप्त होवे। ये सतगुरु की बाणी जो हमेशा ही साड़ी अगवाई करन दे समर्थ है, इस पावन बाणी तो अगवाई लैण दा असी जतन करिए। जिवें कि असी सारे ये भी जानते हाँ कि अज तो इस गुरुद्वारा साहब तो भाई साहब भाई हरजिंदर सिंह जी श्री नगर वाले जिन्हां ने आप सरबत संगत नूं गुरबाणी कीर्तन द्वारा निहाल करना है, असां सारिआं ने गुरबाणी दा रस प्राप्त करना है और बड़े प्यार नाल वध तों वध जतन करना है जो सतगुरु जी दी बाणी सानूं उपदेश दिंदी है। जां असीं आप पढ़दे हां, जां असीं कीर्तन रूप विच श्रवण करदे हां, जां असीं विचार रूप विच श्रवण करदे हां, साडा सब तों पहला इही जतन होना चाहीदा है कि इह बाणी जो सानूं उपदेश दिंदी है उस नूं असीं ग्रहण करदे जाईए, समझण दा जतन करिए कि इह बाणी सानूं की आखदी है। चलदी इस लड़ीवार विचार विच जो सतगुरु गुरु अमरदास जी दी उचारण कीती होई बाणी आनंद साहिब जिस दी अज 11वीं पौड़ी दी विचार नाल असीं संबंधित हो बैठे हां। सतगुरु गुरु अमरदास जी ने अज दा मुबारक बचन अज दा मुबारक उपदेश सानू एहो ही बख्शिश कीता है। जिवें असीं इस तों पिछली कल पौड़ी विच जो 10 नंबर सी उस विच श्रवण कीता है कि सतगुरु जी ने मन नूं संबोधन करके ए उपदेश दिता सी कि हे मेरे मन तू बहुत चंचल है। चंचल दा अर्थ है जेड़ा टिकदा नहीं, जेड़ा हर वक्त लगातार किते ना किते ਭਟਕਦਾ ਹੈ, ਲਗਾਤਾਰ ਕਿਤੇ ਨਾ ਕਿਤੇ ਦੌੜਦਾ ਹੈ, ਉਸ ਨੂੰ ਚੰਚਲ ਆਖਿਆ ਜਾਂਦਾ। ਹੇ ਮੇਰੇ ਚੰਚਲ ਮਨ, ਤੂੰ ਚਤੁਰਾਈਆਂ ਨਾ ਕਰਿਆ ਕਰ, ਚਲਾਕੀਆਂ ਕਰਨ ਦਾ ਜਤਨ ਨਾ ਕਰ, ਕਿਉਂਕਿ ਚਲਾਕੀਆਂ ਕੀਤਿਆਂ ਰੱਬ ਨਾਲ ਸਾਂਝ ਨਹੀਂ ਬਣ ਸਕਦੀ। ਸਤਿਗੁਰੂ ਜੀ ਨੇ ਇਸੇ ਲੜੀ ਨੂੰ ਤੋਰਦਿਆਂ ਅੱਜ 11ਵੀਂ ਪੌੜੀ ਵਿੱਚ ਬਖਸ਼ਿਸ਼ ਕਰ ਦਿੱਤੀ, ਇਹ ਮਨ ਪਿਆਰਿਆ। ਪਹਿਲਾਂ ਕੱਲ ਆਖਿਆ ਸੀ ਇਹ ਮਨ ਚੰਚਲਾ, ਤੇ ਅੱਜ ਆਖਿਆ ਇਹ ਮਨ ਪਿਆਰਿਆ। ਹੇ ਮੇਰੇ ਪਿਆਰਿਆ ਮਨਾ, ਤੂੰ ਧਿਆਨ ਦੇ, ਕੀ ਕਰਨਾ ਆ, ਸਦਾ ਸੱਚ ਸੰਭਾਲੇ, ਚਤੁਰਾਈਆਂ ਨਾ ਕਰਿਆ ਕਰ, ਸੱਚ ਦੀ ਸੰਭਾਲ ਕਰ। ਸੱਚ ਦੀ ਸੰਭਾਲ ਕਰੇਗਾ ਆਨੰਦ ਭਰ ਜਾਏਗਾ, ਜੀਵਨ ਵਿੱਚ ਖੇੜਾ ਆ ਜਾਏਗਾ, ਤੈਨੂੰ ਸਮਝ ਲੱਗ ਜਾਏਗੀ ਮੈਂ ਕਿਵੇਂ ਇੱਥੇ ਰਹਿੰਦਿਆਂ ਹੋਇਆਂ ਇਸ ਮਾਇਆ ਦੇ ਵਿੱਚੋਂ ਨਿਰਲੇਪ ਰਹਿਣਾ ਹੈ, ਕਿਵੇਂ ਮੈਂ ਜ਼ਿੰਦਗੀ ਜਿਉਣੀ ਹੈ, ਕਿਵੇਂ ਮੈਂ ਦੂਜਿਆਂ ਨਾਲ ਮਿਲਵਰਤਨ ਰੱਖਣਾ ਹੈ, ਕਿਵੇਂ ਦੂਜਿਆਂ ਨੂੰ ਵੀ ਮੈਂ ਪਿਆਰ ਨਾਲ ਆਪਣੇ ਨਾਲ ਸ਼ਾਮਲ ਕਰਨਾ ਹੈ। ਸਤਿਗੁਰੂ ਗਰੀਬ ਨਿਵਾਜ ਆਖਦੇ ਮੇਰੇ ਪਿਆਰੇ ਮਨ, ਚਤੁਰਾਈਆਂ ਛੱਡ ਕੇ ਸੱਚ ਦੀ ਸੰਭਾਲ ਕਰ। ਅਸੀਂ ਕੱਲ ਇਹ ਵੀ ਵਿਚਾਰ ਕੀਤੀ ਸੀ ਕਿ ਚਤੁਰਾਈ ਦਾ ਅਰਥ ਸਿਆਣਾ ਨਹੀਂ ਹੈ, ਚਤੁਰਾਈ ਦਾ ਅਰਥ ਸਮਝਦਾਰ ਨਹੀਂ ਹੈ ਕਿ ਤੂੰ ਸਮਝਦਾਰ ਨਾ ਹੋ, ਤੈਨੂੰ ਸਿਆਣਾ ਨਾ ਆਖਿਆ ਜਾਏ, ਤੇਰੇ ਕੋਲ ਸਿਆਣਪ ਨਾ ਹੋਵੇ। ਸਤਿਗੁਰੂ ਨੇ ਸਿਆਣਪ ਤੋਂ ਮਨਾ ਨਹੀਂ ਕੀਤਾ, ਸਤਿਗੁਰੂ ਤਾਂ ਸਗੋਂ ਪਿਆਰ ਨਾਲ ਸਾਨੂੰ ਉਪਦੇਸ਼ ਦਿੰਦੇ ਹਨ ਕਿ ਅਸਾਂ ਅਕਲ ਵਾਲੇ ਬਣਨਾ ਹੈ, ਸਿਆਣਪ ਸਾਡੇ ਕੋਲ ਹੋਣੀ ਚਾਹੀਦੀ ਹੈ। ਗਰੀਬ ਨਿਵਾਜ ਨੇ ਬਾਣੀ ਅੰਦਰ ਕਹਿਤਾ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜਕੈ ਬੁਝੀਐ, ਅਕਲੀ ਕੀਤੈ ਦਾਨ। ਸਤਿਗੁਰੂ ਨੇ ਤਾਂ ਅਕਲ ਵੱਲ ਪ੍ਰੇਰਨਾ ਕੀਤੀ ਹੈ। ਸਤਿਗੁਰੂ ਤਾਂ ਸਾਨੂੰ ਇਹ ਵੀ ਉਪਦੇਸ਼ ਦਿੰਦੇ ਹੈ ਕਿ ਜੇ ਸਾਡੀ ਆਪਣੀ ਮਤ ਇਸ ਮੁਤਾਬਕ ਨਹੀਂ ਚੱਲਦੀ, ਸਾਡੀ ਮਤ ਇਹਦੇ ਮੁਤਾਬਕ ਨਹੀਂ ਸੋਚਦੀ, ਤੇ ਅਸੀਂ ਆਪਣੀ ਮਤ ਛੱਡ ਕੇ ਆਓ ਗੁਰੂ ਦੀ ਮਤ ਨੂੰ ਲੈਣ ਦਾ ਯਤਨ ਕਰੀਏ। ਸਤਿਗੁਰੂ ਤਾਂ ਅਕਲ ਦੇਣ ਦੀ ਗੱਲ ਕਰਦੇ ਆ, ਬੇਅਕਲ ਦੀ ਗੱਲ ਨਹੀਂ ਕੀਤੀ ਕਿ ਅਸੀਂ ਸਾਰੀ ਅਕਲ ਛੱਡ ਕੇ, ਸਿਆਣਪ ਛੱਡ ਕੇ, ਬਿਨਾਂ ਸਮਝਦਾਰੀ ਤੋਂ ਜੀਵਨ ਬਤੀਤ ਕਰੀਏ। ਸਤਿਗੁਰੂ ਆਖਦੇ ਸਮਝ ਹੋਣੀ ਚਾਹੀਦੀ ਹੈ। ਸਤਿਗੁਰੂ ਨੇ ਕਹਿ ਦਿੱਤਾ ਨਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਦੀ ਚਾਲ ਚੱਲ। ਭਾਈ ਗੁਰੂ ਦੀ ਚਾਲ ਚੱਲਣ ਵਾਸਤੇ ਲਗਾਤਾਰ ਤੈਨੂੰ ਸਤਿਗੁਰੂ ਆਵਾਜ਼ਾਂ ਮਾਰਦੇ ਆ, ਔਰ ਇਸ ਉਪਦੇਸ਼ ਵੱਲ ਧਿਆਨ ਦੇਣ ਵਾਸਤੇ ਵਾਰ ਵਾਰ ਸਤਿਗੁਰੂ ਪ੍ਰੇਰਨਾ ਕਰਦੇ ਆ। ਸੋ ਸਤਿਗੁਰੂ ਜੀ ਨੇ ਸਿਆਣਪ ਤੋਂ ਅਕਲ ਤੋਂ ਮਨਾ ਨਹੀਂ ਕੀਤਾ, ਸਤਿਗੁਰੂ ਅਕਲ ਦੇਣ ਦੀ ਗੱਲ ਕਰਦੇ ਆ, ਤੇ ਚਤੁਰਾਈ ਦਾ ਅਰਥ ਹੈ ਅੰਦਰ ਕੁਝ ਹੋਰ ਹੋਣਾ, ਬਾਹਰੋਂ ਦਿਖਾਵਾ ਕੁਝ ਹੋਰ ਕਰਨਾ। ਜਿਸ ਨੂੰ ਜਿਹੜੀ ਚੀਜ਼ ਅੰਦਰ ਹੈ ਉਸ ਨੂੰ ਛੁਪਾ ਕੇ ਤੇ ਬਾਹਰੋਂ ਦਿਖਾਵਾ ਕਿਸੇ ਹੋਰ ਤਰੀਕੇ ਦਾ ਕਰਨਾ, ਬਾਹਰੋਂ ਐਸਾ ਦਿਖਾਵਾ ਕਰਨਾ ਕਿ ਲੋਕ ਕਹਿਣ ਹਾਂ ਬਈ ਇਹ ਬੜਾ ਧਰਮੀ ਹੈ। ਅੰਦਰ ਧਰਮ ਨਾ ਹੋਣਾ, ਬਾਹਰੋਂ ਧਰਮ ਦਾ ਦਿਖਾਵਾ ਕਰਨਾ, ਅੰਦਰੋਂ ਗੁਣ ਨਾ ਹੋਣੇ, ਬਾਹਰੋਂ ਗੁਣਾਂ ਦਾ ਪ੍ਰਗਟਾਵਾ ਕਰਨ ਦਾ ਯਤਨ ਕਰਨਾ, ਅੰਦਰ ਭਲਾਈ ਨਾ ਹੋਣੀ, ਅੰਦਰ ਨਿਮਰਤਾ ਨਾ ਹੋਣੀ ਪਰ ਬਾਹਰੋਂ ਨਿਮਰਤਾ ਯਾਰ ਕਰਨ ਦਾ ਯਤਨ ਕਰਨਾ ਕਿ ਹਾਂ ਮੇਰੇ ਚ ਬੜੀ ਨਿਮਰਤਾ ਹੈ, ਮੇਰੇ ਚ ਬਹੁਤ ਨਿਮਾਣਾਪਣ ਹੈ, ਮੈਂ ਬਹੁਤ ਭਲਾ ਹਾਂ। ਸਤਿਗੁਰੂ ਨੇ ਬਾਣੀ ਅੰਦਰ ਇਹਦੀ ਉਪਦੇਸ਼ ਦੇ ਦਿੱਤਾ, ਭਾਈ ਧਿਆਨ ਰੱਖਣਾ ਹੈ, ਕੇਵਲ ਬਾਹਰੋਂ ਬਾਹਰੋਂ ਕੀਤਾ ਹੋਇਆ ਇਹ ਵਿਖਾਵਾ ਸਫਲ ਨਹੀਂ ਹੋ ਸਕਦਾ, ਜੋ ਅੰਦਰ ਹੈ ਉਹ ਆਖਿਰ ਕਿਤੇ ਨਾ ਕਿਤੇ ਯਾਰ ਹੋ ਹੀ ਜਾਏਗਾ। ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ। ਫਿਰ ਸਤਿਗੁਰੂ ਨੇ ਕਹਿਤਾ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਜਾਂਦਾ ਹੈ, ਨਿਰਮਾਣਤਾ ਨਾਲ ਭਰ ਜਾਂਦਾ ਹੈ, ਅਸਲ ਵਿੱਚ ਉਸੇ ਨੂੰ ਉੱਚਾ ਆਖਿਆ ਜਾ ਸਕਦਾ। ਜਿਹੜਾ ਕੇਵਲ ਕਹਾਉਂਦਾ ਹੀ ਹੈ ਕਿ ਮੈਂ ਭਲਾ ਹਾਂ, ਜਿਹੜਾ ਕੇਵਲ ਵਿਖਾਵਾ ਹੀ ਕਰ ਰਿਹਾ ਹੈ ਕਿ ਮੇਰੇ ਵਰਗਾ ਹੋਰ ਦੂਜਾ ਕੋਈ ਨਹੀਂ, ਮੈਂ ਧਰਮੀ ਹਾਂ, ਮੈਂ ਨਿਮਰਤਾ ਵਾਲਾ ਹਾਂ, ਮੈਂ ਭਲਾ ਚਾਹੁੰਦਾ ਹਾਂ, ਕੇਵਲ ਵਿਖਾਵਾ ਕਰਨ ਨਾਲ ਕੁਝ ਨਹੀਂ ਹੋਏਗਾ। ਸਤਿਗੁਰੂ ਨੇ ਇਹੋ ਜਿਹੀ ਚਤੁਰਾਈ ਛੱਡਣ ਨੂੰ ਕਹਿ ਦਿੱਤਾ ਕਿ ਇਹ ਚਤੁਰਾਈ ਨਾ ਕਰਿਆ ਕਰ। ਇਹੋ ਜਿਹੀਆਂ ਚਲਾਕੀਆਂ ਗੁਰੂ ਨਾਲ ਔਰ ਆਲੇ ਦੁਆਲੇ ਦੇ ਸਮਾਜ ਨਾਲ ਕਰੇਗਾ ਤਾਂ ਧੋਖਾ ਹੋਏਗਾ। ਸਤਿਗੁਰੂ ਫਿਰ ਆਖਦੇ ਇਹ ਚਤੁਰਾਈਆਂ ਇਹ ਚਲਾਕੀਆਂ ਛੱਡ ਕੇ ਇਹ ਅੰਦਰੋਂ ਹੋਰ ਤੇ ਬਾਹਰੋਂ ਵਿਖਾਵਾ ਕਿਸੇ ਹੋਰ ਤਰ੍ਹਾਂ ਦਾ ਕਰਨਾ, ਇਸ ਨੂੰ ਤਿਆਗ ਕੇ ਸੱਚ ਦੀ ਸੰਭਾਲ ਕਰ। ਜੇ ਸੱਚ ਦੀ ਸੰਭਾਲ ਕਰੇਗਾ सुख होएगा, आनंद होएगा। सच नाल जुड़िया, सच दा ध्यान भरिया, जिंदगी एहो जी सोहनी बन जाती है। जिवें आपां सतगुरु दी बाणी विचों पढ़दे हां, सेव कीती संतोखी, सेवा संतोख वाली हो जाती है। ए नहीं, सेवा थोड़ी मांगन बहुता, सेवा थोड़ी होवे लिस्ट बहुत वड्डी हो जाए, सेवा थोड़ी मांगन बहुता, पर नहीं। सतगुरु कहिंदे सेव कीती संतोखी, जिन्नी सचो सच ते आया, सचो सच निरोल सच, जिन्नी सचो सच ते आया, फिर और वेखो ध्यान दियो, ओनी मंदा पैर ना रखियो, ओ मंदे पासे मंदे कर्मा वाल बुरियाइया वाल पैर रख दे ही नहीं। जिन्ना ने निरोल सच नू ध्याया है, ओ मंदे पासे बुरियाइया वाल औगणा वाल पैर रख दे ही नहीं। ओनी मंदे पैर ना रखियो, कर सुकृत धर्म कमाया, ओ धर्म कमाउंदे है। सुकृत दा अर्थ है चंगी किरत करदे है, ओ बेईमानी नहीं करदे, ओ किसे नाल धोखा नहीं करदे। कर सुकृत धर्म कमाया, ओनी दुनिया तोड़े बंधना, ओ दुनिया दे बंधन तोड़ देंदे है। जिवें कि साडा बहुता समाज कई वारी वेखा वेखी बंधना विच ऐसा बध जांदा है कि गुरु दे सिद्धांत, गुरु दी दित्ती रहणी रहत, गुरु वल्लों दर्शाया होया जीवन सानू छड़ना पै जांदा है। साडे अनेकां ही समाज दे घरां दे सोहणे सोहणे ऐसे समागम, ऐसे प्रोग्राम जेड़े गुरु दी मत अनुसार निभाए जा सकते हैं, पर क्योंकि असी बंधना विच बढ़ के रहने हां, इस करके गुरसिखां दा विआह होवे, गुरसिखां दे बच्चे बच्ची दा आनंद कारज होवे, ते उत्थे भी शराबां वरत जांदियां क्योंकि लोकां नूं कुछ करना पैंदा। सतगुरु गरीब नवाज आखदे ओनी दुनिया तोड़े बंधना। लोग की कहंदे ने, लोग किवें खुश हुंदे ने, लोग किवें प्रसन्न हुंदे ने, लोकां नूं किवें सहमत कीता जा सकदा है, अपने बल्ले बल्ले लोकां तों किवें करवाई जा सकदी है, ओह इन्हां ख्यालां तों उत्ते उठ जांदे ने। ओनी दुनिया तोड़े बंधना, अन्न पानी थोड़ा खाया, ओह अन्न पानी थोड़ा खाया, थोड़े खाए दा मतलब लोड़ मुताबक खांदे है, जां फिर इंज कह लईए खाण वास्ते नहीं जिउंदे कि असीं खाणा ही खाणा आ, खाण वास्ते नहीं जिउंदे, ओह जिउण वास्ते खांदे है। उन्हां नूं पता है कि सानू जिउण वास्ते की खाणा चाहीदा है, किन्ना को खाणा चाहीदा है, ओह लोड़ मुताबक जिउण वास्ते खांदे है, ना कि खाण वास्ते जिउंदे। अन्न पाणी थोड़ा खाया तों बख्शीशी अगला। हे मेरे मालिक जी, वाहगुरू जी, तुसीं बहुत वड्डी बख्शिश दे मालिक हो। तों बख्शीशी अगला, नित देवें चढ़े सवाया, वड्याई वड्डा पाया। इस तरह वड्याईयां करदियां वाहिगुरु अकाल पुरख दे गुण गाउंदियां, ओह वड्डा सारी सृष्टि दा मालिक जीवन विच आ वसदा है, ओहदे गुण जीवन विच आ बनदे हन, लगातार जीवन सच दे आधार ते बन जांदा है। सतगुरु इसे करके सानू उपदेश देंदे ते आखदे तूं सदा सच संभाले, एक कुटुंब तू जे देखदा चलै नाही तेरे नाले। एक कुटुंब दा अर्थ है परिवार, ए जेड़ा तू परिवार देखदा आ, काम क्रोध लोभ मोह अहंकार आसा तृष्णा ईरखा नफरत इत्यादि जेड़ा तू अपना परिवार बनाया होया, ए सच्यारा जीवन बनाउण वास्ते साथ नहीं निभदा, ए सच्यारे जीवन तक पहुंचाउंदा नहीं, ए परिवार बड़ा माड़ा है, इहनूं परिवार अपना ना समझ, ए तेरा परिवार नहीं है, ए तेरे दोखी हन, काम क्रोध लोभ मोह अहंकार ईरखा द्वेष नफरत ए लगातार तैनूं डोबणगे बर्बाद कर देणगे। तेरा परिवार ते है सत संतोख दया धर्म धीरज, इन्हां दैवी गुणां नूं अपना परिवार बना, इन्हां दैवी गुणां नूं परिवार बनाएगा ते गुरु प्यारिया सचमुच जीवन सच्यार पदवी तक पहुंच जाएगा। सतगुरु ने बाणी च कहता परिवार है ये साडा, मत माता संतोख पिता, ये साडा अपना एक परिवार है, एक साडा समाजिक रिश्ता है, जिथे पुत्र धीआं मां बाप भैण भरा ते होर बाकी सारे आउंदे है, एक साडा अध्यात्मक रिश्ता है जिहड़ा सतगुरु ने सानू समझा दिता। साडे कोल एक संसारिक मां है पर जे असि सच्चारा जीवन बनाउणा है, सेवक वाला जीवन जिउणा है तां सानू इह ध्यान गुरु दी बाणी राहीं देना पैगा। मत माता संतोख पिता, तां ही ते भाई असि सेवक वाला जीवन बतीत कर सकदे हां। गरीब नवाज सतगुरु ताईं उह कहिंदे ऐ इह जिहड़ा कुटुंब तों देख रहे हैं काम क्रोध लोभ मोह अहंकार कासा तृष्णा ईर्खा नफरत इत्यादिक जिस नूं तू परिवार बनाया होया यह तेरा अपना परिवार नहीं है, ये तेरे दोखी हैं, ये तैनू बर्बाद कर देंगे, इन्हां वल ना लग। ये कुटुंब तू जे देखदा चले नहीं तेरा नाले साथ तेरा चले नहीं तिस नाल क्यों चित लाइए। जिस चीज ने नाल ही नहीं निभना, जिस चीज ने वाहिगुरु अकाल पुरख की दरगाह विच सच वाली कचहरी विच साथ ही नहीं देना, जिस परिवार ने काम क्रोध लोभ मोह अहंकार ने जीवन नूं मुक्त करन दी थां ते बंधना विच बंध देना है, खुआरी का सामना करन वल तोर देना है, उस नाल चेतना लाया कर। चेता अपना निरंकार नाल ला, चित नूं निरंकार नाल ला के निरंकार दे गुणा दे मुताबिक जिंदगी बतीत कर। गरीब नवाज आखदे साथ तेरे चले नाही तिस नाल क्यों चित लाईए, ऐसा कम मूले ना कीचे। मूले दा अर्थ है भुल के भी एहो जिहा कम ना कर जित अंत पछोताईए, जिस नाल पछताउणा पै जाए, जिस नाल जिंदगी दे विच खुआरी भर जाए, लगातार कईआं मुश्किलां दा सामना करना पै जाए, जीवन क्रोधी हो जाए, कामी हो जाए, हंकारी हो जाए, लोभ नाल ग्रसिया जाए, एहो जिहा जीवन की करना है। लोभ ग्रसिया जीवन पछताउंदा ही है ना, कामी जीवन पछताउंदा ही है ना, क्रोध करने वाला जदों क्रोध करता है ता समझदा है मेरे वर्गा ताकतवर कोई नहीं, मेरे अगे झुकदे है, मेरे अगे सारे डरदे है। पर अखीर जे असी ध्यान नाल वेखण दी कोशिश करांगे जदों क्रोध चढ़दा है ਤਾਂ ਬੜਾ ਰੋਹ ਨਾਲ ਬੜੇ ਫਖਰ ਨਾਲ ਸਾਨੂੰ ਇਹ ਮਹਿਸੂਸ ਹੁੰਦਾ ਕਿ ਸਾਰੇ ਡਰਦੇ ਸਾਰੇ ਝੁਕਦੇ ਆ, ਪਰ ਜਿਸ ਵਕਤ ਉਹ ਕ੍ਰੋਧ ਉਤਰਦਾ ਹੈ ਕ੍ਰੋਧ ਸ਼ਾਂਤ ਹੁੰਦਾ ਬੰਦੇ ਨੂੰ ਆਪਣੇ ਆਪ ਵਿਚ ਪਛਤਾਵਾ ਹੋ ਜਾਂਦਾ, ਬੰਦਿਆਂ ਨੂੰ ਬਹੁਤਿਆਂ ਨੂੰ ਇਹ ਲਗਾਤਾਰ ਫਿਕਰ ਬਣ ਜਾਂਦਾ ਹੈ ਮੈਂ ਏਡੀ ਵੱਡੀ ਗਲਤੀ ਕਿਉਂ ਕੀਤੀ, ਗਲਤ ਤੇ ਕੁਝ ਵੀ ਨਹੀਂ ਸੀ, ਐਵੇਂ ਗੁੱਸਾ ਆ ਗਿਆ, ਐਵੇਂ ਮੈਂ ਇੰਨਾ ਭੜਕ ਗਿਆ, ਐਵੇਂ ਹੀ ਇੰਨਾ ਜ਼ਿਆਦਾ ਗੁੱਸੇ ਵਿਚ ਮੈਂ ਬੋਲ ਗਿਆ, ਬਾਅਦ ਵਿਚ ਪਛਤਾਉਣਾ ਵੀ ਪੈਂਦਾ ਹੈ। ਸਤਿਗੁਰੂ ਇਸੇ ਕਰਕੇ ਕਿਰਪਾ ਕਰਦੇ ਸਾਡੇ ਤੇ ਪਰ ਸਮਝਾਉਂਦੇ ਹੈ ਕਿ ਭਾਈ ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰੋ ਕਿ ਆਪਣਾ ਪਰਿਵਾਰ ਛੱਡ ਕੇ ਤੇ ਤੁਸੀਂ ਦੂਜਿਆਂ ਦੁਸ਼ਮਣਾਂ ਦੇ ਨਾਲ ਲਗਾਤਾਰ ਆਪਣੀ ਸਾਂਝ ਪਾ ਕੇ ਰੱਖੋ। ਦੁਸ਼ਮਣ ਸਾਡੇ ਇਹ ਵਿਕਾਰ ਹਨ ਤੇ ਸਾਡੇ ਆਪਣੇ ਮਿੱਤਰ ਇਹ ਦੈਵੀ ਗੁਣ ਹਨ ਜਿਹੜੇ ਸਾਨੂੰ ਰੱਬ ਵਾਲੇ ਪਾਸੇ ਨੂੰ ਲੈ ਕੇ ਤੁਰਦੇ ਹਨ। ਸਤਿਗੁਰੂ ਇਸੇ ਕਰਕੇ ਸਾਨੂੰ ਵਾਰ ਵਾਰ ਗੁਰਬਾਣੀ ਦੇ ਰਾਹੀਂ ਵੀ ਪ੍ਰੇਰਣਾ ਦੇ ਕੇ ਗੁਰਬਾਣੀ ਦੇ ਇਸ ਖਜ਼ਾਨੇ ਨਾਲ ਜੋੜਨ ਦਾ ਯਤਨ ਕਰਦੇ ਹੈ। ਔਰ ਗਰੀਬ ਨਿਵਾਜ ਸਮਝਾਉਂਦੇ ਆ ਭਾਈ ਅਸਾਂ ਤਾਂ ਉਹ ਜੀਵਨ ਜਿਉਣਾ ਹੈ ਜਿਹੜਾ ਸਾਨੂੰ ਸਚਿਆਰ ਪਦਵੀ ਤੱਕ ਲੈ ਜਾਏ, ਜਿਹੜਾ ਸਾਨੂੰ ਸਚਿਆਰ ਜੀਵਨ ਵਾਲੇ ਸੱਚਮੁੱਚ ਹੀ ਗੁਣਾਂ ਨਾਲ ਭਰ ਦੇ, ਅਸਾਂ ਤਾਂ ਉੱਥੇ ਸਾਂਝ ਪਾਉਣੀ ਹੈ। ਹੁਣ ਗਰੀਬ ਨਿਵਾਜ ਸਤਿਗੁਰੂ ਸਾਨੂੰ ਸਮਾਜਿਕ ਤੌਰ ਤੇ ਵੀ ਸਮਝਾਉਂਦੇ ਹੈ ਤੇ ਆਖਦੇ ਹੈ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ। ਉਹ ਸੱਜਣ ਹੈ ਓਹੋ ਹੀ ਮਿੱਤਰ ਹੈ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ, ਜਿਹੜਾ ਸਾਨੂੰ ਗੁਰੂ ਨਾਲ ਨਹੀਂ ਜੋੜਦਾ ਉਹ ਸਾਡਾ ਮਿੱਤਰ ਨਹੀਂ ਹੈ, ਜਿਹੜਾ ਗੁਰੂ ਤੋਂ ਦੂਰ ਲਿਜਾਂਦਾ ਹੈ ਗੁਰੂ ਦੇ ਰਾਹ ਤੋਂ ਭਟਕਾਉਂਦਾ ਹੈ ਉਹ ਸਾਡਾ ਮਿੱਤਰ ਨਹੀਂ ਹੋ ਸਕਦਾ। ਪਰ ਸਾਡੀ ਆਪਣੀ ਸੋਚਣੀ, ਸਾਡੇ ਆਪਣੇ ਖਿਆਲ, ਸਾਡਾ ਆਪਣਾ ਰਹਿਣ ਸਹਿਣ ਜੋ ਬਣ ਚੁੱਕਾ ਹੈ, ਅਸੀਂ ਜੋ ਗੁਰੂ ਵੱਲ ਨੂੰ ਪ੍ਰੇਰਨਾ ਕਰਦਾ ਹੈ ਉਸ ਨੂੰ ਦੁਸ਼ਮਣ ਸਮਝਦੇ ਹਾਂ। ਐਵੇਂ ਛੱਡ ਪਰਾਂ ਕੀ ਕਰਨਾ ਗੁਰਦੁਆਰੇ ਜਾ ਕੇ, ਕੀ ਕਰਨਾ ਬਾਣੀ ਪੜ੍ਹ ਕੇ, ਕੋਈ ਬਾਣੀ ਪੜ੍ਹਨ ਵੱਲ ਪ੍ਰੇਰਨਾ ਕਰੇ ਸਾਨੂੰ ਬੁਰਾ ਲੱਗਦਾ, ਛੱਡ ਪਰਾਂ ਬਾਣੀ ਪੜ੍ਹ ਲਾਂਗੇ, ਬਥੇਰੇ ਬਾਣੀ ਪੜ੍ਹਨ ਵਾਲੇ ਵੇਖੇ ਆ। ਕੀ ਕਰਨੀ ਹੈ ਬਾਣੀ ਪੜ੍ਹ ਕੇ, ਕੀ ਕਰਨਾ ਗੁਰਦੁਆਰੇ ਜਾ ਕੇ, ਕੋਈ ਗੱਲ ਨੀ ਵਿਹਲੇ ਹੋਵਾਂਗੇ ਤੇ ਗੁਰਦੁਆਰੇ ਚਲੇ ਜਾਵਾਂਗੇ। ਜੇ ਕੋਈ ਸਾਨੂੰ ਸਾਡੇ ਸਮਾਜ ਦੀ ਇਹ ਸੋਚ ਹੈ, ਖਿਮਾ ਕਰ ਦੇਣਾ, ਜੇ ਕੋਈ ਸਾਨੂੰ ਇਹ ਕਵੇ ਕਿ ਆ ਆਪਾਂ ਕਿਸੇ ਥਾਂ ਤੇ ਜਾ ਕੇ ਕੋਈ ਨਸ਼ਾ ਕਰੀਏ ਤੇ ਸਾਡੇ ਲੋਕ ਉਹਨੂੰ ਸਮਝਦੇ ਆ ਮਿੱਤਰ ਹੈ, ਇਹ ਬਹੁਤ ਵਧੀਆ ਹੈ, ਆਪਣੀ ਜੇਬ ਵਿੱਚੋਂ ਖਰਚਾ ਕਰਕੇ ਮੇਰਾ ਇਹ ਸਾਥ ਦਿੰਦਾ ਹੈ, ਮੇਰਾ ਬੜਾ ਧਿਆਨ ਰੱਖਦਾ ਹੈ। ਜੇ ਸਾਨੂੰ ਹੋਰ ਗਲਤ ਪਾਸੇ ਕੋਈ ਲੈ ਕੇ ਜਾਏ ਅਸੀਂ ਉਸ ਨੂੰ ਆਪਣਾ ਮਿੱਤਰ ਸਮਝਦੇ ਹਾਂ, ਪਰ ਸਤਿਗੁਰੂ ਦੀ ਬਾਣੀ ਸਾਨੂੰ ਇਸ ਦ੍ਰਿਸ਼ਟੀ ਨੂੰ ਬਦਲਣ ਦਾ ਲਗਾਤਾਰ ਉਪਦੇਸ਼ ਦੇ ਕੇ ਸਤਿਗੁਰੂ ਆਖਦੇ ਨਹੀਂ, ਮਿੱਤਰ ਨਹੀਂ ਹੈ ਜਿਹੜਾ ਜੀਵਨ ਚ ਬੁਰਾਈਆਂ ਦੀ ਗੱਲ ਕਰਦਾ ਹੈ, ਜੀਵਨ ਵਿੱਚ ਔਗਣ ਭਰਦਾ ਹੈ, ਜਾਂ ਇਹ ਕਹਿੰਦਾ ਹੈ ਕੋਈ ਗੱਲ ਨੀ ਕਰ ਲਾ, ਕੋਈ ਗੱਲ ਨੀ ਸਿਰਫ ਮੈਨੂੰ ਹੀ ਪਤਾ, ਮੈਂ ਹੋਰ ਕਿਸੇ ਨੂੰ ਨਹੀਂ ਦੱਸਦਾ, ਉਹ ਮਿੱਤਰ ਨਹੀਂ ਹੋ ਸਕਦਾ, ਉਹ ਦੋਸ਼ੀ ਹੈ, ਉਹ ਲਗਾਤਾਰ ਦੁਸ਼ਮਣ ਹੈ, ਉਹ ਜ਼ਿੰਦਗੀ ਦੇ ਅੰਦਰ ਪਾਪ ਵਾਸਤੇ ਪ੍ਰੇਰਨਾ ਕਰ ਰਿਹਾ ਹੈ। ਪਰ ਸਤਿਗੁਰੂ ਗਰੀਬ ਨਿਵਾਜ ਆਖਦੇ ਨਹੀਂ, ਮਿੱਤਰ ਬਣਾਉਣਾ ਹੈ, ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ, ਜਿਹੜਾ ਸਾਨੂੰ ਗੁਰੂ ਵੱਲ ਧਿਆਨ ਦਿਵਾਉਂਦਾ ਹੈ, ਗੁਰੂ ਵੱਲ ਪ੍ਰੇਰਿਤ ਕਰਦਾ ਹੈ, ਉਹ ਸਾਡਾ ਅਸਲੀ ਸੱਜਣ ਹੈ, ਮਿੱਤਰ ਹੈ, ਸੱਚਾ ਮਿੱਤਰ ਹੈ। ਸਤਿਗੁਰੂ ਗਰੀਬ ਨਿਵਾਜ ਸਾਡੇ ਤੇ ਬਖਸ਼ਿਸ਼ ਕਰਦੇ ਹੈ ਔਰ ਸਾਨੂੰ ਪ੍ਰੇਰਨਾ ਦਿੰਦੇ ਹੈ ਕਿ ਭਾਈ ਆਓ ਅਸੀਂ ਉਹ ਕੰਮ ਆਪਣੇ ਜੀਵਨ ਵਿੱਚ ਧਾਰਨ ਕਰੀਏ ਜਿਨ੍ਹਾਂ ਕੰਮਾਂ ਨਾਲ ਸਾਡਾ ਗੁਰੂ ਦੇ ਦਰ ਤੇ ਫਖਰ ਨਾਲ ਸਿਰ ਉੱਚਾ ਹੋ ਜਾਏ, ਸਾਡਾ ਮੁੱਖ ਉਜਲਾ ਹੋ ਜਾਏ। ਜਿੱਥੇ ਗੁਰੂ ਦੇ ਦਰ ਤੇ ਉਜਲਾ ਹੋਏਗਾ ਮੁੱਖ, ਉੱਥੇ ਸਾਨੂੰ ਸਮਾਜ ਦੇ ਵਿੱਚ ਵੀ ਲਗਾਤਾਰ ਚੰਗੀਆਂ ਬਾਤਾਂ ਦਾ ਸਾਹਮਣਾ ਕਰਨਾ ਪਏਗਾ, ਲੋਕ ਸਾਡੇ ਨਾਲ ਖਲੋਣ ਵਾਸਤੇ ਤਿਆਰ ਹੋ ਜਾਣਗੇ। ਜਿੱਥੇ ਸੱਚ ਦੇ ਨਾਲ ਸਾਡਾ ਆਪਣਾ ਭਲਾ, ਉੱਥੇ ਦੂਜਿਆਂ ਦਾ ਵੀ ਭਲਾ ਹੋ ਸਕਦਾ ਹੈ। ਤਾਂਹੀਓ ਗਰੀਬ ਨਿਵਾਜ ਸਤਿਗੁਰੂ ਸਾਨੂੰ ਪਾਵਨ ਬਾਣੀ ਦੇ ਰਾਹੀਂ ਇਹ ਵੀ ਉਪਦੇਸ਼ ਦਿੰਦੇ ਹੈ, ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਜਿਨ੍ਹਾਂ ਕੰਮਾਂ ਦੇ ਕਰਨ ਨਾਲ ਕੋਈ ਫਾਇਦਾ ਨਹੀਂ ਨਿਕਲਦਾ ਸਗੋਂ ਨੁਕਸਾਨ ਹੋ ਜਾਂਦਾ ਹੈ, ਸੇ ਕੰਮਣੇ ਵਿਸਾਰ, ਉਹ ਕੰਮ ਛੱਡ ਦੇ, ਉਹਨਾਂ ਕੰਮਾਂ ਨਾਲੋਂ ਆਪਣਾ ਸੰਬੰਧ ਤੋੜ ਲੈ, ਉਹਨਾਂ ਕੰਮਾਂ ਵੱਲ ਨਾ ਧਿਆਨ ਦਿਆ ਕਰ ਜਿਨ੍ਹਾਂ ਕੰਮਾਂ ਦੇ ਨਾਲ ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ, ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇ, ਮਾਲਕ ਦੇ ਦਰਬਾਰ ਵਿੱਚ ਸਿਰ ਝੁਕਾਉਣਾ ਪੈ ਜਾਏ, ਮਾਲਕ ਦੇ ਦਰਬਾਰ ਵਿੱਚ ਮੂੰਹ ਪਾਸੇ ਕਰਨਾ ਪੈ ਜਾਏ, ਸੱਚ ਦਾ ਸਾਹਮਣਾ ਕਰਨ ਜੋਗੇ ਨਾ ਰਹਿ ਜਾਈਏ, ਇਹੋ ਜਿਹੇ ਕੰਮ ਨਾ ਕਰਿਆ ਕਰ। ਪਰ ਗੁਰੂ ਸਵਾਰਿਓ, ਸਤਿਗੁਰੂ ਦੀ ਬਾਣੀ ਤਾਂ ਸਾਨੂੰ ਇਹੋ ਜਿਹਾ ਪਿਆਰਾ ਉਪਦੇਸ਼ ਦੇ ਕੇ ਇੱਕ ਸੱਚੇ ਸੁੱਚੇ ਇਮਾਨਦਾਰੀ ਵਾਲੇ ਭਲੇ ਜੀਵਨ ਦੀ ਪ੍ਰੇਰਨਾ ਕਰਦੀ ਹੈ। ਪਰ ਜਦੋਂ ਹੁਣ ਅਸੀਂ ਬਾਣੀ ਪੜ੍ਹਦੇ ਹੀ ਨਹੀਂ, ਬਾਣੀ ਸੁਣਦੇ ਹੀ ਨਹੀਂ, ਬਾਣੀ ਤੋਂ ਇਹ ਸੁੱਚਾ ਜੀਵਨ ਸੱਚਾ ਜੀਵਨ ਲੈਣ ਨੂੰ ਤਿਆਰ ਹੀ ਨਹੀਂ, ਤਾਂ ਫਿਰ ਸਾਨੂੰ ਇਹ ਵੀ ਧਿਆਨ ਰੱਖ ਲੈਣਾ ਚਾਹੀਦਾ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਈ ਜਿਉਂ ਬਾਂਸ ਵਜਾਈਏ ਫੂਕ। ਜਿਵੇਂ ਬਾਂਸ ਵਿੱਚ ਇੱਕ ਪਾਸਿਓਂ ਫੂਕ ਮਾਰੀ ਦੂਜੇ ਪਾਸੇ ਨਿਕਲ ਜਾਂਦੀ ਹੈ, ਹੁਣ ਜੇ ਸਾਡੇ ਜੀਵਨ ਵਿੱਚ ਵੀ ਇਹੋ ਜਿਹਾ ਲਗਾਤਾਰ ਦਾ ਸਿਲਸਿਲਾ ਬਣ ਜਾਏ, ਇੱਕ ਕੰਨੋਂ ਸੁਣਿਆ ਦੂਜੇ ਕੰਨ ਕੱਢ ਦਿੱਤਾ, ਜੇ ਸਤਿਗੁਰੂ ਨੇ ਸੱਚ ਵੱਲ ਪ੍ਰੇਰਨਾ ਕੀਤੀ ਹੈ, ਗੁਣਾਂ ਵੱਲ ਪ੍ਰੇਰਨਾ ਕੀਤੀ ਹੈ, ਸਤ ਸੰਤੋਖ ਦਇਆ ਧਰਮ ਦੀ ਲਗਾਤਾਰ ਗੁੜਤੀ ਦਿੱਤੀ ਹੈ, ਤਾਂ ਸਾਨੂੰ ਉਹ ਅਪਣਾਉਣਾ ਚਾਹੀਦਾ, ਇਸ ਪਾਸੇ ਧਿਆਨ ਦੇਣਾ ਚਾਹੀਦਾ। ਤਾਂ ਹੀ ਗਰੀਬ ਨਿਵਾਜ ਸਤਿਗੁਰੂ ਆਖਦੇ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੋਂ, ਹੇ ਮੇਰੇ ਮਨ ਤੂੰ ਸਤਿਗੁਰੂ ਦਾ ਉਪਦੇਸ਼ ਸੁਣ, ਸਤਿਗੁਰੂ ਦਾ ਉਪਦੇਸ਼ ਹੀ ਤੇਰਾ ਹਾਲਤ ਪਲਤ ਸਵਾਰ ਸਕਦਾ ਹੈ, ਸਤਿਗੁਰੂ ਦਾ ਇਹ ਸੋਹਣਾ ਉਪਦੇਸ਼ ਤੈਨੂੰ ਹੁਣ ਵੀ ਤੇ ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਸੋਹਣਾ ਸੁਚੱਜਾ ਜੀਵਨ ਦੇ ਸਕਦਾ ਹੈ, ਇਸ ਕਰਕੇ ਗੁਰੂ ਦਾ ਉਪਦੇਸ਼ ਤੂੰ ਸੁਣਿਆ ਕਰ। ਤੇ ਸਤਿਗੁਰੂ ਦੀ ਬਾਣੀ ਨੇ ਪਿਆਰਾ ਜਿਹਾ ਉਪਦੇਸ਼ ਦਿੰਦਿਆਂ ਗੁਰਸਿੱਖ ਨੂੰ ਵਡਿਆਈ ਦਿੱਤੀ ਤੇ ਆਖਿਆ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਸਿੱਖਾਂ ਨੇ ਸਤਿਗੁਰੂ ਦਾ ਉਪਦੇਸ਼ ਕੰਨਾਂ ਨਾਲ ਸੁਣ ਲਿਆ ਜੋ ਮੇਰੇ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ, ਜਿਨ੍ਹਾਂ ਨੇ ਸਤਿਗੁਰੂ ਦਾ ਭਾਣਾ ਸਤਿਗੁਰੂ ਦਾ ਹੁਕਮ ਭਲਾ ਕਰਕੇ ਮੰਨ ਲਿਆ, ਤਿੰਨ ਚੜੀ ਚਵਗਣ ਬੰਨੇ, ਉਹਨਾਂ ਦੀ ਜ਼ਿੰਦਗੀ ਅੰਦਰ ਚਾਰ ਗੁਣਾ ਹੋਰ ਰੰਗ ਪਿਆਰ ਰਹਿਮਤ ਬਖਸ਼ਿਸ਼ ਵੱਧ ਗਈ, ਖੇੜਾ ਵੱਧ ਗਿਆ, ਆਨੰਦ ਹੋਰ ਭਰ ਗਿਆ। ਤੇ ਸਤਿਗੁਰੂ ਆਖਦੇ ਇਹ ਚਾਲ ਨਿਰਾਲੀ ਗੁਰਮੁਖੀ, ਇਹ ਗੁਰਮੁਖਾਂ ਦੀ ਨਿਰਾਲੀ ਚਾਲ ਹੈ ਭਾਈ, ਇਹ ਸੋਹਣੀ ਚਾਲ ਹੈ, ਗੁਰੂ ਦੇ ਸਨਮੁਖ ਹੋ ਕੇ ਬਣ ਜਾਂਦੀ ਜੇ ਅਸੀਂ ਗੁਰੂ ਦੇ ਸਨਮੁਖ ਹੋਣਾ ਸਿੱਖ ਲਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੁਣ ਧਿਆਨ ਦੇਣਾ ਹੋਰ ਵੀ ਅਸੀਂ ਜੇ ਸਤਿਗੁਰੂ ਦਾ ਉਪਦੇਸ਼ ਸੁਣੀਏ ਤੇ ਸਤਿਗੁਰੂ ਹੋਰ ਕੀ ਆਖਦੇ ਆ ਬਾਣੀ ਚ ਗਰੀਬ ਨਵਾਜ ਆਖਦੇ ਸਾ ਧਰਤੀ ਭਈ ਹਰਿਆਵਲੀ ਇਹ ਧਰਤੀ ਧਰਤੀ ਕਿਹੜੀ ਇਹ ਹਿਰਦੇ ਦੀ ਧਰਤੀ ਇਹ ਹਰੀ ਹੋ ਗਈ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਜਿਨ੍ਹਾਂ ਨੇ ਸਤਿਗੁਰੂ ਨੂੰ ਦੇਖ ਲਿਆ ਭਾਵ ਸਤਿਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਅੰਗ ਬਣਾ ਲਿਆ ਸੱਚਮੁੱਚ ਹੀ ਉਹ ਹਰੇ ਭਰੇ ਹੋ ਜਾਂਦੇ ਆ ਹਰੇ ਭਰੇ ਦਾ ਅਰਥ ਹੈ ਖੇੜੇ ਵਾਲੇ ਹੋ ਜਾਂਦੇ ਆ ਜੀਵਨ ਵਿੱਚ ਖੇੜਾ ਹੀ ਖੇੜਾ ਆ ਜਾਂਦਾ ਹੈ ਉਦਾਸੀ ਨੱਸ ਜਾਂਦੀ ਹੈ ਚਿੰਤਾ ਨੱਸ ਜਾਂਦੀ ਹੈ ਫਿਕਰ ਦੌੜ ਜਾਂਦਾ ਹੈ ਜੀਵਨ ਵਿੱਚ ਕੇਵਲ ਖੇੜਾ ਹੀ ਖੇੜਾ ਰਹਿ ਜਾਂਦਾ ਹੈ ਸਤਿਗੁਰੂ ਗਰੀਬ ਨਿਵਾਸ ਸਾਨੂੰ ਇਹੋ ਜਿਹਾ ਜੀਵਨ ਜਿਉਣ ਲਈ ਬਖਸ਼ਿਸ਼ ਕਰਦੇ ਹੈ ਉਪਦੇਸ਼ ਦਿੰਦੇ ਹੈ ਕਿ ਆਓ ਭਾਈ ਅਸੀਂ ਰਲ ਮਿਲ ਕੇ ਸਤਿਗੁਰੂ ਦੇ ਇਸ ਉਪਦੇਸ਼ ਨੂੰ ਜੀਵਨ ਦੇ ਵਿੱਚ ਵਸਾ ਲਈਏ ਸਤਿਗੁਰੂ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰੇ ਨਾਲੇ ਤੇਰੇ ਨਾਲ ਹੋਏਗਾ ਹਰ ਵਕਤ ਤੇਰੇ ਨਾਲ ਰਹੇਗਾ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾ ਨਾ ਸਾਕੇ ਜਾਲੇ ਨਾ ਚੋਰ ਇਸ ਨੂੰ ਚੁਰਾ ਸਕਦਾ ਹੈ ਨਾ ਅੱਗ ਸਾੜ ਸਕਦੀ ਹੈ ਨਾ ਪਾਣੀ ਰੋੜ ਸਕਦਾ ਹੈ ਗੁਰ ਕਾ ਬਚਨ ਬਸੈ ਜੀ ਨਾਲੇ ਇਹ ਗੁਰੂ ਦਾ ਬਚਨ ਸਾਡੇ ਜੀ ਦੇ ਨਾਲ ਮਨ ਦੇ ਨਾਲ ਹਮੇਸ਼ਾ ਲਈ ਵਸ ਜਾਂਦਾ ਹੈ ਨਾ ਇਹਨੂੰ ਚੋਰ ਲਿਜਾ ਸਕਦਾ ਹੈ ਨਾ ਇਹ ਧਨ ਕਿਸੇ ਨਾਲ ਵੰਡਾਇਆ ਜਾ ਸਕਦਾ ਹੈ ਨਾ ਇਹਨੂੰ ਅੱਗ ਸਾੜ ਸਕਦੀ ਹੈ ਨਾ ਪਾਣੀ ਰੋੜ ਸਕਦਾ ਹੈ ਇਹ ਐਸਾ ਸੱਚਾ ਸੁੰਦਰ ਉਪਦੇਸ਼ ਹੈ ਜੋ ਆਪ ਉੱਚਾ ਹੈ ਔਰ ਸਾਡੇ ਜੀਵਨ ਨੂੰ ਉੱਚਾ ਕਰਨ ਦੀ ਸਮਰੱਥਾ ਰੱਖਦਾ ਹੈ ਗਰੀਬ ਨਿਵਾਸ ਸਤਿਗੁਰੂ ਆਖਦੇ ਹੈ ਆਓ ਭਾਈ ਧਿਆਨ ਦੇ ਕੇ ਅਸਾਂ ਸਤਿਗੁਰੂ ਦੇ ਬਚਨ ਨੂੰ ਸੁਣ ਲੈਣਾ ਹੈ ਤੇ ਗਰੀਬ ਨਿਵਾਜ ਆਖਦੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਤੂੰ ਸਦਾ ਸੱਚ ਦੀ ਸੰਭਾਲ ਕਰਿਆ ਕਰ ਸੱਚ ਨਾਲ ਜੁੜਿਆ ਕਰ ਸਦਾ ਸੱਚ ਸੰਭਾਲ ਸਦਾ ਦਾ ਅਰਥ ਹੈ ਹਮੇਸ਼ਾ ਲਗਾਤਾਰ ਹਰ ਵਕਤ ਹਰ ਪਲ ਉਹ ਸੱਚ ਨੂੰ ਸੰਭਾਲਿਆ ਕਰ ਸੱਚ ਤੇਰੇ ਕੋਲੋਂ ਵਿਸਰਨਾ ਨਹੀਂ ਚਾਹੀਦਾ ਫਿਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਕੇਵਲ ਗੁਰਦੁਆਰੇ ਹੀ ਨਹੀਂ ਸਦਾ ਹਰ ਥਾਂ ਤੇ ਹਰ ਜਗ੍ਹਾ ਤੇ ਹਰ ਕੰਮ ਕਰਦਿਆਂ ਹਰ ਖੇਤਰ ਵਿੱਚ ਇਹ ਸੱਚ ਨੂੰ ਆਪਣੇ ਸਾਥ ਸਮਝਣਾ ਹੈ ਆਪਣੇ ਅੰਗ ਸੰਗ ਸਮਝਣਾ ਹੈ ਜੀਵਨ ਦਾ ਸਾਥੀ ਬਣਾਉਣਾ ਹੈ ਜੇ ਇਹ ਸੱਚ ਜੀਵਨ ਦਾ ਸਾਥੀ ਬਣ ਜਾਏ ਤੇ ਗਰੀਬ ਨਿਵਾਜ ਆਖਦੇ ਆ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ ਜਿਹੜਾ ਆਪਣੇ ਨੇੜੇ ਸਮਝ ਲੈਂਦਾ ਰੱਬ ਮੇਰੇ ਨੇੜੇ ਹੈ ਸੱਚ ਨੂੰ ਜਿਸ ਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਸੋ ਬੁਰਾ ਕਿਉਂ ਕਰੇ ਉਹ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ ਉਹ ਕਦੀ ਕਿਸੇ ਦਾ ਬੁਰਾ ਸੋਚ ਹੀ ਨਹੀਂ ਸਕਦਾ ਕਿਉਂਕਿ ਜਿੱਥੇ ਬੁਰਾ ਸੋਚਿਆ ਜਾਣਾ ਹੈ ਉੱਥੇ ਹੁਣ ਸੱਚ ਆ ਗਿਆ ਹੈ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਰਹਿਮਤ ਕਰਨ ਸਾਨੂੰ ਇਹ ਜੀਵਨ ਜਿਉਣਾ ਚਾਹੀਦਾ ਹੈ ਜੋ ਸਤਿਗੁਰੂ ਬਾਣੀ ਦੇ ਉਪਦੇਸ਼ ਰਾਹੀਂ ਸਾਨੂੰ ਬਖਸ਼ਿਸ਼ ਕਰਦੇ ਹਨ ਰਹਿਮਤ ਕਰਦੇ ਹਨ ਸਾਡੇ ਤੇ ਮਿਹਰ ਦਾ ਹੱਥ ਸਤਿਗੁਰੂ ਸਾਡੇ ਸਿਰ ਤੇ ਰੱਖਦੇ ਹਨ ਆਓ ਸਤਿਗੁਰੂ ਦਾ ਮਿਹਰ ਦਾ ਹੱਥ ਆਪਣੇ ਸਿਰ ਤੇ ਰਖਵਾ ਕੇ ਇਹ ਸੋਹਣੇ ਜੀਵਨ ਨੂੰ ਅਪਣਾ ਕੇ ਸੱਚਮੁੱਚ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ ਇਹਨੇ ਕੇ ਵਿਚਾਰ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ ਪਿਆਰ ਨਾਲ ਗੱਜ ਵੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546 ਇਹਨਾਂ ਦਾ ਪਤਾ ਹੈ 2023 34th Street, Northeast, Calgary. ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ ਦਵਾਈ ਦੇਣਾ ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983। प्रोग्राम दा ए हिस्सा त्वाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue, Southeast Calgary, near Stampede.

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: पै नाशन दुर्मत हरन, कल मैं हर को नाम। निश दिन जो नानक भजै, सफल हो है ते काम। पै नाशन दुर्मत हरन, कल मैं हर को नाम। निश दिन जो नानक भजै, सफल हो गए तेह का। वाहिगुरु जी का खालसा, वाहिगुरु जी की फतेह। परम सन्मान योग चबर शतर तख्त दे मालिक, जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र गोद विच बैठ के नौवें सतगुरां दे अमृत बचन आपां लड़ीवार विचार करदे आ रहे हां। अज विचार अधीन शलोक दा पाठ आप जी ने सरवण कीता है। हजूर दा ए वीहवां शलोक है। आओ इस अमृत बचन दी विचार सतगुरां दी बख्शी हुई सूझ अनुसार पै भावनी अदब विच रह के सतगुरु गुरु तेग बहादुर महाराज आप विच वर्त के करा लवो। आप जितने साध संगत इस वक्त घरां विच बैठे हो जा सफर कर दे किते भी सरवण कर रहे हो, मैं आप जी नू रोज एक बेनती करना गा। इस दा कोई भाव है? ठीक है सी शरीरक तौर ते एक दूजे दे नजदीक नहीं, पर सुरत शब्द और विचार करके असी इस तरातल दी दूरी तो भी मुक्त हो के एक दूजे दे बहुत नजदीक हां। आप संगत असीस बख्शो, क्योंकि फुरना ता करोड़ा ब्रह्मंडा नू चीर जांदा है। आप असीस बख्शो, आप जी दे सन्मुख इस अमृत बचन नू विचार सका। प्यार अदब सहित कोई भी रसना विरवी वांझी ना रहे। उचारण करो जी सतनाम श्री वाहे गुरु जी, करो बख्शिश फिर उचारण करो जी सतनाम श्री वाहे गुरु जी। सतगुरु गुरु तेग बहादुर महाराज जी ने अज दे इस शलोक दे अंदर तीन गल्लां सानू समझाईयां ने। पहला है कि पार ब्रह्म परमेश्वर दा जो नाम है ओ इस जगत विच इस कलयुग दे समय विच असल च पैदा खात्मा करदा है, ते दुर्मत जिहड़ी भैड़ी मत है ओदा इह नाश करदा है। हजूर ने फरमाया पै नासन, पै दा अर्थ डर, नासन दा अर्थ खत्म करना नाश करना मुका देना। दुर्मत हरण, दुर्मत दा अर्थ भैड़ी मत, हरण ओनू भी दूर कर देना। डर दा नाश करना, भैड़ी मत नू दूर करना। इस कलयुग दे समय विच कौन कर रहा है? कल मैं हर को नाम। इस कोर कलयुग दे समय विच जां कलेशां भरे इस वक्त विच जे डर नू कोई दूर करेगा ते भैड़ी मत दा खात्मा करेगा ओ केवल पार ब्रह्म परमेश्वर दा नाम ही करेगा। पै नाशन दुर्मत हरन कल मैं हर को नाम। ते अगे सतगुरु जी एदी साधना दस रहे, इथो तक ते दस्या कि पै दा खात्मा दुर्मत दा नाश, पर नाल दस्या एदी साधना की होवेगी। सतगुरु ने एते फिर तीसरा बचन कहा है, पहला पै नास दुर्मतरन दो गल्ला, ਤੀਸਰਾ ਕਹਿ ਰਹੇ ਨਿਸ ਦਿਨ ਜੋ ਨਾਨਕ ਭਜੈ। ਨਿਸ ਦਾ ਅਰਥ ਰਾਤ, ਦਿਨ ਦਾ ਅਰਥ ਆਪਾਂ ਸਮਝਦੇ ਹਾਂ ਦਿਨ ਦਾ ਵਕਤ, ਸਵੇਰ ਦਾ ਵੇਲਾ। ਮਹਾਰਾਜ ਕਹਿੰਦੇ ਰਾਤ ਔਰ ਦਿਨ, ਨਿਸ ਦਿਨ ਜੋ ਨਾਨਕ ਭਜੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਆ, ਜਿਹੜਾ ਪ੍ਰਾਣੀ, ਜਿਹੜਾ ਇਨਸਾਨ, ਜਿਹੜਾ ਮਨੁੱਖ ਦਿਨ ਔਰ ਰਾਤ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਭਜੇਗਾ, ਜਪੇਗਾ, ਸਿਮਰੇਗਾ। ਨਿਸ ਦਿਨ ਜੋ ਨਾਨਕ ਭਜੈ ਤੇ ਕੀ ਹੋਵੇਗਾ, ਸਫਲ ਹੋ ਹੈ ਤੇ ਕਾਮ, ਉਹਦੇ ਜਿਹੜੇ ਕੰਮ ਨੇ, ਉਹਦੇ ਜਿਹੜੇ ਕਾਜ ਨੇ, ਉਹ ਵੀ ਸਫਲ ਹੋਣਗੇ। ਤੇ ਸਭ ਤੋਂ ਵੱਡੀ ਸਫਲਤਾ ਦਾ ਕੰਮ ਹੈ ਭੈ ਦਾ ਖਤਮ ਹੋ ਜਾਣਾ, ਦੁਰਮਤ ਦਾ ਚਲੇ ਜਾਣਾ, ਤੇ ਨਿਰੰਤਰ ਪਰਮਾਤਮਾ ਦਾ ਨਾਮ ਦਿਨ ਰਾਤ ਅੰਦਰ ਚੱਲ ਪੈਣਾ। ਇਹ ਹੈ ਅੱਜ ਦੇ ਸ਼ਲੋਕ ਦੇ ਆਰੰਭਕ ਜਿਹੜੇ ਅਖਰੀ ਅਰਥ ਅਸੀਂ ਰੋਜ਼ ਹਰ ਸ਼ਲੋਕ ਦੇ ਕਰਦੇ ਹਾਂ। ਥੋੜੀਆਂ ਜਿਹੀਆਂ ਬੇਨਤੀਆਂ ਕਿ ਕੱਲ ਵੀ ਆਪ ਨਾਲ ਹਉਮੈ ਦਾ ਸਬਜੈਕਟ ਸਾਂਝਾ ਕੀਤਾ, ਅਸੀਂ ਯਤਨ ਕਰ ਰਹੇ ਹਾਂ ਵੀ ਕੋਈ ਵੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਨਹੀਂ। ਅਸਲ ਚ ਜਿੰਨੀ ਦੇਰ ਤੱਕ ਮੈਂ ਫਿਰ ਸ਼ਬਦ ਰਿਪੀਟ ਕਰਨ ਲੱਗਾ, ਅਸੀਂ ਗੁਰਬਾਣੀ ਦੇ ਇਹਨਾਂ ਗੂੜ ਅਰਥਾਂ ਨੂੰ ਨਹੀਂ ਸਮਝਾਂਗੇ। ਪੜ੍ਹਨਾ ਬੜੀ ਚੰਗੀ ਗੱਲ ਹੈ, ਕੀਰਤਨ ਕਰਨਾ ਉਸ ਤੋਂ ਵੀ ਉੱਤਮ ਕੰਮ ਹੈ, ਵਿਚਾਰ ਕਰਨੀ ਬਹੁਤ ਚੰਗੀ ਬਾਤ ਹੈ, ਪਰ ਇੱਥੇ ਫਿਰ ਬੇਨਤੀ ਕਿ ਵਿਚਾਰ ਖੱਬੇ ਸੱਜੇ ਨਾ ਭਟਕੇ, ਯਤਨ ਕਰੀਏ ਕਿ ਜਿਹੜਾ ਅਸੀਂ ਸ਼ਲੋਕ ਪੜ੍ਹਿਆ ਹੈ ਇਸ ਦਾ ਮਤਲਬ, ਇਹਦਾ ਭਾਵ ਕੀ ਹੈ। ਦੂਸਰੀ ਹਰ ਬੰਦੇ ਦੀ ਰੁਚੀ ਹੈ, ਜਿਸ ਤਰ੍ਹਾਂ ਬੰਦਾ ਕੋਈ ਵਿਚਾਰ ਕਰੇਗਾ। ਯਾਦ ਰੱਖਿਓ, ਕੋਈ ਗੱਲ ਵੀ ਸੰਸਾਰ ਦੀ ਛੇਤੀ ਸੌਖੀ ਨਹੀਂ ਸਮਝੀ ਜਾ ਸਕਦੀ। ਭਾਵੇਂ ਅਸੀਂ ਸ਼ਬਦ ਕਹਿ ਦੇਣਾ ਮਹਾਰਾਜ ਤੇ ਬੜਾ ਸੌਖੀ ਕਿਰਪਾ ਕਰ ਦਿੱਤੀ, ਸੌਖੀ ਬਾਣੀ ਉਚਾਰਨ ਕਰ ਦਿੱਤੀ, ਤੇ ਮੈਂ ਕਈ ਵਾਰੀ ਸੋਚਣਾ ਜਿਹੜੇ ਲਫ਼ਜ਼ ਅਸੀਂ ਰੋਜ਼ ਵਰਤਨੇ ਆ, ਜਦੋਂ ਉਹਨਾਂ ਸ਼ਬਦਾਂ ਦੀ ਡੂੰਘਾਈ ਵਿੱਚ ਜਾਈਏ, ਉਦੋਂ ਸਾਡੀ ਸੌਖ ਨੂੰ ਪਤਾ ਨਹੀਂ ਕਿ ਹੁੰਦਾ ਆਪਾਂ ਕਿੰਨੇ ਸਮੇਂ ਤੋਂ ਬਾਹਰ ਗੱਲ ਹੋ ਰਹੀ। ਨਹੀਂ, ਉਹ ਜ਼ਰੂਰੀ ਹੈ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਸ਼ਬਦ ਵੀ ਡੁੱਬੀ ਨਹੀਂ ਮਾਰਾਂਗੇ, ਡੁੱਬਾਂਗੇ। ਤੇ ਇਹ ਗੱਲ ਭਾਈ ਗੁਰਦਾਸ ਸਾਹਿਬ ਜੀ ਨੇ ਕਹੀ ਕਿ ਸਮੁੰਦਰ ਇੱਕ ਹੈ ਤੇ ਕਿਨਾਰੇ ਤੇ ਜਾਣ ਵਾਲੇ ਕਈ ਨੇ, ਕੋਈ ਟੁੱਬੀਆਂ ਮਾਰ ਕੇ ਆਉਣ ਵਾਲਾ ਹੈ, ਕੋਈ ਨਹਾਉਣ ਵਾਲਾ ਹੈ, ਕੋਈ ਧੁੱਪ ਸੇਕਣ ਵਾਲਾ, ਕੋਈ ਰੇਤ ਤੇ ਖੇਡ ਕੇ ਆਉਣ ਵਾਲਾ ਹੈ, ਕੋਈ ਬੋਟਿੰਗ ਕਰਨ ਵਾਲਾ ਹੈ, ਤੇ ਕਈ ਐਸੇ ਨੇ ਜਿਹੜੇ ਨਾ ਕਿਨਾਰਿਆਂ ਤੇ ਬੈਠਦੇ ਨੇ, ਨਾ ਧੁੱਪ ਸੇਕਦੇ ਨੇ, ਨਾ ਉਹ ਬੋਟਿੰਗ ਕਰਦੇ ਨੇ, ਉਹ ਪਾਣੀ ਵਿੱਚ ਡੁੱਬਦੇ ਨੇ। ਤੇ ਕਿੰਨਾ ਸਮਾਂ ਪਾਣੀ ਵਿੱਚ ਟੁੱਬੀ ਮਾਰ ਕੇ ਉਹ ਕੀਮਤੀ ਮੋਤੀ ਸੱਚਮੁੱਚ ਸਮੁੰਦਰ ਦੀ ਤਹਿ ਤੋਂ ਕੱਢ ਕੇ ਬਾਹਰ ਲੈ ਆਉਂਦੇ। ਹੁਣ ਇੱਕ ਬੰਦਾ ਕਿਨਾਰੇ ਤੇ ਖਲੋਤਾ ਕਿ ਇਹ ਕੀ ਕਰ ਰਿਹਾ, ਇਹ ਡੂੰਘਾ ਡੁੱਬ ਰਿਹਾ ਹੈ। ਸਮੁੰਦਰ ਇੱਕੋ ਹੀ, ਯਾਦ ਰੱਖਿਓ, ਕਿਨਾਰੇ ਤੇ ਖਲੋਣਾ ਕਿ ਬੋਟਿੰਗ ਕਰਨੀ ਹੈ, ਕਿ ਧੁੱਪ ਸੇਕਣੀ ਹੈ, ਕਿ ਉਹਦੇ ਵਿੱਚ ਡੁੱਬ ਕੇ ਆਪਾਂ ਕੁਝ ਪ੍ਰਾਪਤ ਕਰਨ ਦਾ ਯਤਨ ਕਰਨਾ। ਮੈਂ ਅਰਜ਼ ਕਰਸਾ, ਤੈਸੇ ਗੁਰਬਾਣੀ ਵੀ ਕਹਿ ਸਕਲ ਪਦਾਰਥ ਕਹਿ, ਜੋਈ ਜੋਈ ਖੋਜੈ ਸੋਈ ਸੋਈ ਨਿਹਪ ਜਾਵੇ। ਜਿਹੜਾ ਵੀ ਇਸ ਗੁਰਬਾਣੀ ਦੀ ਖੋਜ ਕਰੇਗਾ, ਪੜਚੋਲ ਕਰੇਗਾ, ਜਿੰਨਾ ਡੂੰਘਾ ਟੁੱਬੀ ਮਾਰੇਗਾ ਅੰਦਰ ਨੂੰ ਸਕੂਨ ਮਿਲੇਗਾ। ਅੱਜ ਜਿਹੜੀ ਬੇਨਤੀ ਹੈ, ਭੈ ਨਾਸਨ ਦੁਰਮਤ ਹਰਨ, ਮੈਂ ਬੜੇ ਸਰਲ ਸ਼ਬਦ ਵਰਤਾਂਗਾ ਅੱਜ। ਭੈ ਦਾ ਲਫ਼ਜ਼ੀ ਅਰਥ ਹੈ ਡਰ। ਹੁਣ ਗੁਰੂ ਗ੍ਰੰਥ ਸਾਹਿਬ ਵੀ ਜਦੋਂ ਅਸੀਂ ਡਰ ਸੰਬੰਧੀ ਪੜਾਂਗੇ ਤੇ ਸਾਨੂੰ ਸਤਿਗੁਰੂ ਬਹੁਤ ਸਾਰੀ ਸੁਮਤ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਵਿੱਚ ਆਮ ਤੌਰ ਤੇ ਸਾਡੇ ਵਿਦਵਾਨ ਪੁਰਸ਼ ਕਹਿੰਦੇ ਆ ਕਿ ਦੋ ਤਰ੍ਹਾਂ ਦੇ ਡਰ ਦਾ ਜ਼ਿਕਰ ਕੀਤਾ, ਭੈ ਦਾ ਜ਼ਿਕਰ ਕੀਤਾ। ਇੱਕ ਨੂੰ ਅਸੀਂ ਕਹਿੰਦੇ ਹਾਂ ਸੰਸਾਰੀ ਭੈ, ਦੂਜੇ ਦੀ ਲਫ਼ਜ਼ ਵਰਤਨੇ ਆ ਕਰਤਾਰੀ ਭੈ, ਇਹਨੂੰ ਥੋੜਾ ਜਿਹਾ ਹੋਰ ਸੌਖਾ। ਇੱਕ ਲਈ ਸ਼ਬਦ ਵਰਤਨੇ ਆ ਦੁਨਿਆਵੀ ਭੈ, ਇੱਕ ਲਈ ਲਫ਼ਜ਼ ਵਰਤਨੇ ਆ ਦੈਵੀ ਭੈ। ਫਿਰ ਸੁਣਿਓ, ਇੱਕ ਸੰਸਾਰੀ ਭਉ, ਦੂਸਰਾ ਲਫ਼ਜ਼ ਕਰਤਾਰੀ ਭਉ। ਇੱਕ ਹੈ ਦੁਨਿਆਵੀ ਭੈ, ਭਉ ਕਉ ਚ ਭੈ ਕਹਾਂ, ਤੇ ਦੂਜਾ ਹੈ ਦੈਵੀ ਭੈ। ਇੱਕ ਸ਼ਬਦ ਹੈ ਮੈਲਾ ਭੈ, ਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਨਿਰਮਲ ਭੈ, ਨਿਰਮਲ ਭਉ। ਇਹ ਦੋ ਚੀਜ਼ਾਂ ਸਾਨੂੰ ਮਿਲਦੀਆਂ। ਅਸਲ ਚ ਜਿਹਨੂੰ ਥੋੜਾ ਜਿਹਾ ਹੋਰ ਬਰੀਕੀ ਨਾਲ ਦੇਖੀਏ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਚ, ਤੇ ਮੈਂ ਬਰੀਕੀ ਸ਼ਬਦ ਗੁਰਮੁਖੋ ਬਿਲਕੁਲ ਹਉਮੈ ਚ ਕੋਈ ਸ਼ਬਦ ਨਹੀਂ ਕਹਿ ਰਿਹਾ ਕਿ ਮੈਨੂੰ ਬਹੁਤ ਪਤਾ, ਮੈਂ ਬਹੁਤ ਕੁਝ ਜਾਣਨਾ, ਮੈਂ ਬਹੁਤ ਵਿਦਵਾਨ ਹਾਂ। ਦੁਹਾਈ ਰੱਬ ਦੀ, ਇੰਨੇ ਸਾਲ ਬੋਲਣ ਤੋਂ ਬਾਅਦ ਵੀ ਮੈਂ ਗੁਰੂ ਦੀ ਹਜ਼ੂਰੀ ਚ ਗੱਲ ਕਹਿਣਾ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕਿਣਕਾ ਮਾਤਰ ਵੀ ਨਹੀਂ ਜਾਣ ਸਕੇ। ਏਡਾ ਵੱਡਾ ਸਮਰੱਥ ਹੈ ਗੁਰਸੱਤ ਹਜ਼ੂਰ ਨੇ ਇੱਥੇ ਜਿਹੜਾ ਬਚਨ ਕਹਿ ਇੱਕ ਦੁਨਿਆਵੀ ਇੱਕ ਦੈਵੀ ਪੈ, ਸੰਸਾਰੀ ਪੈ, ਕਰਤਾਰੀ ਪੈ। ਦੂਸਰਾ ਮੈਂ ਕਹਿੰਦਾ ਜੇ ਧਿਆਨ ਨਾਲ ਪੜੀਏ ਬਾਣੀ, ਇਸ ਵਿੱਚੋਂ ਵੀ ਤਿੰਨ ਤਰ੍ਹਾਂ ਦੇ ਭੈ ਨਿਕਲਣਗੇ। ਇਹ ਸ਼ਬਦ ਮੈਂ ਵਰਤ ਰਿਹਾ, ਇੱਕ ਦੁਨਿਆਵੀ ਭੈ, ਦੂਸਰਾ ਦੀਨੀ ਭੈ ਤੇ ਤੀਸਰਾ ਦੈਵੀ ਭੈ। ਹੁਣ ਥੋੜੀ ਜਿਹੀ ਅਸੀਂ ਵਿਆਖਿਆ ਕਰਨੀ। ਮੈਂ ਅਰਜ਼ ਕੀਤੀ ਇੱਕ ਹੈ ਦੁਨਿਆਵੀ ਭੈ, ਦੂਸਰਾ ਹੈ ਦੀਨੀ ਭੈ, ਤੀਸਰਾ ਹੈ ਜਿਹਨੂੰ ਆਪਾਂ ਕਹਿ ਰਹੇ ਹਾਂ ਕਿ ਦੈਵੀ ਭੈ। ਦੀਨੀ ਭੈ ਤੇ ਦੈਵੀ ਭੈ ਬੜੇ ਨੇੜੇ ਨੇੜੇ ਨੇ। ਇੱਕ ਪਾਸੇ ਗੁਰਬਾਣੀ ਕਹਿ ਰਹੀ ਹੈ ਕਿ ਗੁਰੂ ਭੈ ਤੋਂ ਮੁਕਤ ਕਰਦਾ ਹੈ, ਤੇ ਦੂਸਰੇ ਤਰਫ ਗੁਰਬਾਣੀ ਕਹਿ ਰਹੀ ਹੈ ਜਿੰਨੀ ਦੇਰ ਤੱਕ ਬੰਦੇ ਅੰਦਰ ਭੈ ਨਹੀਂ, ਓਨੀ ਦੇਰ ਤੱਕ ਇਹਦੇ ਅੰਦਰ ਭਾਵਨਾ ਪੈਦਾ ਹੀ ਨਹੀਂ ਹੋ ਸਕਦੀ। ਹੁਣ ਇਸ ਵਿਸ਼ੇ ਨੂੰ ਵਾਚਨਾ ਕਿ ਇੱਕ ਪਾਸੇ ਭੈ ਮੁਕਤ ਹੋਣਾ, ਭੈ ਨਾਸਮ ਦੁਰਮਤ ਹਰ, ਦੂਜੇ ਪਾਸੇ ਗੁਰਬਾਣੀ ਕਹਿ ਰਹੀ ਹੈ ਕਬੀਰ ਭਲੀ ਪਰੀ ਜੋ ਭਉ ਪਰਿਆ। ਬੜਾ ਚੰਗਾ ਹੋ ਗਿਆ, ਮੈਨੂੰ ਡਰ ਲੱਗਣ ਲੱਗ ਪਿਆ। ਹੁਣ ਕੁਦਰਤੀ ਤੌਰ ਤੇ ਜਿਹੜਾ ਬਾਣੀ ਦਾ ਸਹਿਜ ਪਾਠ ਕਰੇਗਾ ਉਹਦੇ ਮਨ ਚ ਇਸ ਸਕਾਰਾਤਮਕ ਸੋਚ ਲੈ ਕੇ ਪ੍ਰਸ਼ਨ ਉੱਠਣਗੇ ਵੀ ਇੱਕ ਪਾਸੇ ਭੈ ਮੁਕਤ, ਇੱਕ ਪਾਸੇ ਭੈ ਮੰਗਿਆ ਜਾ ਰਿਹਾ। ਇਹਨਾਂ ਤਿੰਨਾਂ ਨੂੰ ਥੋੜਾ ਜਿਹਾ ਆਪਾਂ ਦੇਖੀਏ। ਪਹਿਲਾ ਸ਼ਬਦ ਕਹਿ ਦੁਨਿਆਵੀ ਭੈ। ਕੁਝ ਭੈ ਐਸੇ ਨੇ ਜਿਹੜੇ ਜਨਮ ਜਾਤ ਮਨੁੱਖ ਦੇ ਨਾਲ ਤੁਰੇ ਜਾਂਦੇ, ਇਹ ਹਰ ਖਿੱਤੇ ਚ ਮਿਲਣਗੇ, ਇਹ ਹਰ ਇਨਸਾਨ ਦੇ ਕੋਲ ਹੋਣਗੇ। ਉਹ ਭੈ ਕਿਹੜਾ ਹੈ ਦੁਨਿਆਵੀ ਭੈ ਚ? ਮੈਂ ਤਿੰਨ ਕੁ ਬੇਨਤੀਆਂ ਕਰਦੀਆਂ ਨੇ ਦੁਨਿਆਵੀ ਭੈ ਚ। ਉਸ ਵਿੱਚ ਦੁਨਿਆਵੀ ਭੈ ਵਿੱਚ ਹੈ ਜਿਵੇਂ ਅਸੀਂ ਕਹਿੰਦੇ ਹਾਂ ਹੜਾਂ ਦਾ ਆ ਜਾਣਾ, ਬਿਜਲੀ ਦਾ ਡਿੱਗ ਪੈਣਾ, ਕਿਸੇ ਜਾਨਵਰ ਨੇ ਹਮਲਾ ਕਰ ਦੇਣਾ, ਕਿਸੇ ਦੂਸਰੇ ਬੰਦੇ ਨੇ ਹਮਲਾ ਕਰ ਦੇਣਾ, ਇੱਥੋਂ ਤੱਕ ਕਿ ਜੋ ਚੀਜ਼ ਪ੍ਰਾਪਤ ਹੈ ਉਹ ਕਿਤੇ ਗਵਾਚ ਨਾ ਜਾਏ ਉਹਦਾ ਭੈ ਹੈ, ਜੋ ਅਜੇ ਨਹੀਂ ਮਿਲੀ ਉਹ ਵੀ ਅੰਦਰ ਤੋਖਲਾ ਪੈਦਾ ਕਰੀ ਬੈਠਾ। ਇੱਕ ਇਹ ਭੈ ਹੈ ਜਿਹੜਾ ਜਨਮ ਜਾਤ ਇਨਸਾਨ ਨਾਲ ਆ ਰਿਹਾ ਹੈ, ਜਿਸ ਦਿਨ ਦੀ ਮਾਨਵਤਾ ਬਣੀ ਹੈ ਇਹਨੂੰ ਅੱਗ ਦਾ, ਪਾਣੀ ਦਾ, ਜਾਨਵਰਾਂ ਦਾ, ਮਨੁੱਖ ਨੂੰ ਮਨੁੱਖ ਦਾ, ਇਹ ਦੁਨਿਆਵੀ ਭੈ। ਇਸ ਤੋਂ ਅੱਗੇ ਇੱਕ ਦੁਨਿਆਵੀ ਭੈ ਹੈ ਜਿਹੜਾ ਇਨਸਾਨ ਨੇ ਚੰਗਾ ਸਮਾਜ ਸਿਰਜਣ ਦੇ ਲਈ ਕਾਇਦਾ ਕਾਨੂੰਨ ਬਣਾਇਆ, ਉਹ ਵੀ ਇੱਕ ਭੈ ਹੈ। ਜਿਵੇਂ ਕਾਨੂੰਨ ਦਾ ਭੈ, ਪੁਲਿਸ ਦਾ ਭੈ, ਆ ਸੰਸਕਾਰ ਦਾ ਭੈ। ਹਾਲਾਂਕਿ ਅੱਗ ਦਾ, ਪਾਣੀ ਦਾ, ਇਹ ਜਿੰਨੇ ਭੈ ਨੇ ਇਹ ਕੁਦਰਤੀ ਤੌਰ ਤੇ ਨੇ, ਪਰ ਜਿਹੜਾ ਇਹ ਭੈ ਹੈ ਸਰਕਾਰ ਦਾ ਭੈ ਹੈ, ਕਾਨੂੰਨ ਦਾ ਭੈ ਹੈ, ਪੁਲਿਸ ਦਾ ਭੈ ਹੈ, ਇਹ ਸਾਰੇ ਸਿਸਟਮ ਦਾ ਭੈ ਹੈ, ਇਹ ਤਾਂ ਬੰਦੇ ਨੇ ਸਮਾਜ ਨੇ ਦੀ ਬਣਤਰ ਬਣਾਈ, ਇੱਕ ਇਹ ਵੀ ਭੈ ਹੈ। ਮੈਂ ਤੀਸਰੀ ਬੇਨਤੀ ਕਰਾਂਗਾ, ਕੁਛ ਭੈ ਐਸੇ ਨੇ ਜਿਹੜੇ ਸਾਰਿਆਂ ਬੰਦਿਆਂ ਨੂੰ ਹੁੰਦੇ, ਕਹਿਣ ਇਹ ਵੀ ਦੁਨਿਆਈ। ਮੈਂ ਫਿਰ ਇਸ ਨੂੰ ਰਿਪੀਟ ਕਰ ਦਿਆਂਗਾ ਗੁਰਮੁਖੋ ਕਿ ਮੈਂ ਕਿਹੜੀ ਬੇਨਤੀ ਆਪ ਨੂੰ ਕਰਨਾ ਪਿਆ। ਮੈਂ ਤਿੰਨ ਗੱਲਾਂ ਕਰਨੀਆਂ ਨੇ, ਪਹਿਲਾਂ ਦੁਨਿਆਵੀ ਭੈ, ਫਿਰ ਦੀਨੀ ਭੈ ਤੇ ਫਿਰ ਦੈਵੀ ਭੈ। ਫਿਰ ਉਸ ਤੋਂ ਅੱਗੇ ਆਪਾਂ ਨੂੰ ਇਹਦੇ ਵਿੱਚ ਵੀ ਅਰਥ ਮਿਲ ਜਾਣੇ ਨੇ, ਭੈ ਨਾਸ ਦੁਰਮਤ ਹਰ। ਦੁਨਿਆਵੀ ਭੈ ਵਿੱਚ ਮੈਂ ਰਿਪੀਟ ਫਿਰ ਕਰਨ ਲੱਗਾ, ਉਹ ਭੈ ਜਿਹੜੇ ਜਨਮ ਜਾਤ ਸਾਡੇ ਨਾਲ ਆਏ ਨੇ, ਜਿਹਨੂੰ ਅਸੀਂ ਕੁਦਰਤੀ ਆਫਤਾਂ ਲਫ਼ਜ਼ ਵਰਤਨੇ, ਉਹ ਭੈ। ਦੂਸਰਾ ਭੈ ਹੈ ਕਿ ਸਮਾਜ ਦੀ ਬਣਤਰ ਨੂੰ, ਸਮਾਜ ਦੇ ਸਾਰੇ ਇਸ ਸਿਸਟਮ ਨੂੰ ਠੀਕ ਚਲਾਉਣ ਦੇ ਲਈ ਕਾਇਦੇ ਕਾਨੂੰਨ ਬਣਾਏ ਜਾਂਦੇ ਆ। ਉਸ ਤੋਂ ਅਗਲਾ ਭੈ ਹੈ ਜਿਹੜਾ ਕੁਝ ਬੰਦਿਆਂ ਵਿੱਚ ਵਿਸ਼ੇਸ਼ ਵਿੱਚ ਹੁੰਦਾ, ਸਾਰਿਆਂ ਚ ਨਹੀਂ। ਜਿਵੇਂ ਰਾਤ ਦੇ ਹਨੇਰੇ ਤੋਂ ਡਰੀ ਜਾਣਾ, ਇਕੱਲਿਆਂ ਕਮਰਾ ਬੰਦ ਕੁੰਡੀ ਲੱਗ ਜਾਣੀ ਤਾਂ ਡਰੀ ਜਾਣਾ, ਹਵਾਈ ਜਹਾਜ਼ ਵੀ ਸਬਰ ਕਰਨਾ ਤਾਂ ਡਰੀ ਜਾਣਾ, ਜੇ ਕਿਤੇ ਇਕੱਲੇ ਕਿਸੇ ਗੱਡੀ ਵਿੱਚ ਬੈਠੇ ਹੋਣਾ ਤਾਂ ਡਰੀ ਜਾਣਾ। ਸੱਚ ਇਵੇਂ ਇਹ ਭੈ ਜਿਹੜੇ ਨੇ ਮਾਨਸਿਕ ਤੌਰ ਤੇ ਕੁਝ ਕੁ ਬੰਦਿਆਂ ਦੇ ਅੰਦਰ ਵਰਦੇ ਆ। ਇਹਨਾਂ ਨੂੰ ਸਾਰਿਆਂ ਨੂੰ, ਇਸ ਸੂਚੀ ਨੂੰ ਮੈਂ ਸ਼ਬਦ ਵਰਤਿਆ ਹੈ ਇਹ ਦੁਨਿਆਵੀ ਭੈ, ਇਹ ਸਾਰਿਆਂ ਨਾਲ ਵਾਪਰ ਰਹੇ। ਉਸ ਤੋਂ ਅੱਗੇ ਜਿਹੜੇ ਭੈ ਹੈ, ਮੈਂ ਉਹ ਸ਼ਬਦ ਵਰਤਿਆ ਦੀਨੀ। ਇਹਨੂੰ ਥੋੜਾ ਜਿਹਾ ਬੇਨਤੀ ਨੂੰ ਧਿਆਨ ਨਾਲ ਸੁਣਿਓ, ਇਹ ਦੀਨੀ ਭੈ ਦੈਵੀ ਭੈ ਦੇ ਬਿਲਕੁਲ ਨਜ਼ਦੀਕ ਵਰਦਾ ਹੈ। ਹੁਣ ਦੀਨੀ ਭੈ ਹੈ ਦੀਨ ਦਾ ਅਰਥ ਧਰਮ ਜਾਂ ਸ਼ਰ੍ਹਾਂ, ਜਿਹੜੀ ਸ਼ਰ੍ਹਾਂ ਦੱਸਦੀ ਹੈ ਕਿ ਬੰਦਿਆ ਆਹ ਕੰਮ ਨਾ ਕਰੀ ਨੀ ਤੇ ਇਹਦਾ ਫਲ ਇਹ ਮਿਲੇਗਾ, ਇਹ ਧਰਮ ਨਾਲ ਰਿਲੇਟਿਡ ਅਰਥ। ਗੁਰਬਾਣੀ ਵਿੱਚ ਜਦੋਂ ਕਰਮ ਦੀ ਸਜ਼ਾ ਦੇਣ ਦੀ ਜ਼ਿਕਰ ਕੀਤਾ ਜਾਂਦਾ ਹੈ, ਇਹ ਇੱਕ ਭੈ ਦਿੱਤਾ ਜਾਂਦਾ, ਇਹ ਵੀ ਇੱਕ ਭੈ ਹੈ, ਪਰ ਇਹ ਦੈਵੀ ਭੈ ਦੇ ਨੇੜੇ ਲੈ ਕੇ ਜਾਂਦਾ, ਇਹ ਦੀਨੀ ਭੈ। ਹੁਣ ਦੀਨੀ ਭੈ ਚ ਕੀ ਮੈਂ ਕੁਝ ਬੇਨਤੀਆਂ ਕਰਾਂ। ਗੁਰੂ ਸਾਹਿਬ ਜੀ ਦੀ ਬਾਣੀ ਚ ਇੱਕ ਸ਼ਬਦ ਹੁੰਦਾ, ਅਸੀਂ ਉਹ ਪੜ੍ਹਨੇ ਆ, ਵੇਖ ਫਰੀਦੈ ਜੇ ਥੀਆ, ਵੇਖ ਕਪਾਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕਾ ਮਾਦੈ ਅਰ ਕਾਗ ਦੇ ਕੁੰਨੇ ਕੋਇ ਲਿਆ। ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਇਹ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ। ਫਰੀਦਾ ਵੇਖ ਕਪਾਹ ਹੈ ਜੇ ਥੀਆ। ਹੁਣ ਅਸੀਂ ਇਹ ਉਦਾਹਰਨਾਂ ਬੜੀਆਂ ਪੁਰਾਣੀਆਂ ਨੇ, ਸ਼ਹਿਰ ਵਿੱਚ ਸਮਝ ਪੈਣ ਵਾਲੀ ਗੱਲ ਕੋਈ ਨੀ, ਇਹ ਪ੍ਰੋਬਲਮ ਹੈ ਸਾਡੀ। ਹੁਣ ਕਪਾਹ ਜਿਹੜੀ ਸਿੱਧੇ ਸਿੱਧੇ ਦੁਕਾਨ ਤੋਂ ਕੰਬਲ ਲੈਣ ਦੇ, ਖੇਸ ਲੈਣ ਦੇ, ਰਜਾਈ ਲੈਣ ਦੀ, ਕਿਸੇ ਨਿਆਣੇ ਨੂੰ ਕੀ ਪਤਾ ਵੀ ਕਪਾਹ ਨਾਲ ਕੀ ਬੀਤਦੀ। ਬਾਬਾ ਫਰੀਦ ਸਾਹਿਬ ਦੀਨੀ ਭੈ ਦੀ ਸਮਝ ਦੇਣ ਲਈ ਦੁਨਿਆਵੀ ਉਦਾਹਰਨ ਲੈ ਰਹੇ। ਬਾਬਾ ਸਾਹਿਬ ਕਹਿੰਦੇ ਆ, ਕਦੀ ਦੇਖ ਕਿ ਕਪਾਹ ਜਿਹੜੀ ਚੁਣੀ ਜਾਂਦੀ ਉਹਨੂੰ ਝੰਬਿਆ ਜਾਂਦਾ, ਉਸ ਤੋਂ ਬਾਅਦ ਉਹਨੂੰ ਵੇਲਣੇ ਵਿੱਚ ਵੇਲਿਆ ਜਾਂਦਾ, ਵੇਲਣੇ ਤੋਂ ਬਾਅਦ ਉਹਨੂੰ ਰੂਹ ਪਿੰਜਣੀ ਵਿੱਚ ਪਿੰਜਿਆ ਜਾਂਦਾ। ਉਹ ਦੇਖ ਫਰੀਦ ਇਸ ਕਪਾਹ ਦੇ ਨਾਲ ਕੀ ਵਾਪਰਿਆ। ਪਰ ਯਾਦ ਰੱਖਿਓ, ਦੀਨੀ ਭੈਖ ਹੈ। ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ। ਆ ਤਿਲ ਜਿਹੜੇ ਨੇ ਉਹਨਾਂ ਦੀ ਕਹਾਣੀ ਬਣਾ ਕੇ ਉਹਨਾਂ ਨੂੰ ਪੀੜ ਕੇ ਤੇਲ ਕੱਢਿਆ ਜਾਂਦਾ। ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ ਕਾ ਮਾਦ ਅਰ ਕਾਗਦ। ਜਦੋਂ ਕਮਾਦ ਅਸੀਂ ਵੇਖਦੇ ਹਾਂ ਗੰਨੇ ਨੂੰ ਕੋਹਲੂ ਚ ਪੀੜ ਦਿੱਤਾ ਜਾਂਦਾ, ਕਾਗਜ਼ ਨੂੰ ਵੀ ਕੁੱਟ ਕੇ ਬਣਾਇਆ ਜਾਂਦਾ। ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ ਕਾ ਮਾਦ ਅਰ ਕਾਗਦ। ਕੁੰਨੇ ਆ ਕੁੰਨੇ ਜਿਹੜੀ ਹੁਣ ਤਾਂ ਕੁੰਨਾ ਕੋਈ ਵਰਦ ਹੀ ਨੀ, ਘਰਾਂ ਦੇ ਵਿੱਚ ਜਿਹੜੀ ਅਸੀਂ ਖਾਂਡੀ ਕਹਿੰਦੇ ਸਾਂ, ਸਾਡੇ ਬਜ਼ੁਰਗ ਪੁਰਾਣੇ ਵਲਟੋਈ ਕਹਿੰਦੇ ਸਨ, ਉਹ ਮਿੱਟੀ ਦਾ ਬਣਿਆ ਹੋਇਆ ਬਰਤਨ ਜਿਹੜਾ ਰੋਜ਼ ਚੁੱਲ੍ਹੇ ਤੇ ਤਪਦਾ ਹੈ, ਕਹਿਣ ਲੱਗੇ ਵੇਖ ਓਏ ਇਸ ਭਾਂਡੇ ਨਾਲ ਕੀ ਬਣ ਰਿਹਾ। ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ ਕਾ ਮਾਦ ਕਾਗਜ਼। ਦੇ ਕੁੰਨੇ ਕੋਇਲਿਆਂ, ਕੋਇਲਾ ਦੋ ਵਾਰੀ ਤਪਦਾ ਪਿਆ, ਪਹਿਲਾਂ ਲੱਕੜ ਸਾੜ ਕੇ ਕੋਇਲਾ ਬਣਦਾ, ਦੁਬਾਰਾ ਫਿਰ ਉਹਨੂੰ ਬਣਾਉਂਦੇ। ਮੇਰੇ ਕਹਿਣ ਤੋਂ ਮੁਰਾਦ ਕਪਾਹ ਦਾ, ਗੰਨੇ ਦਾ, ਕੋਇਲੇ ਦਾ, ਕਾਗਜ਼ ਦਾ, ਖਾਂਡੀ ਦਾ, ਇਹ ਸਾਰੀਆਂ ਉਦਾਹਰਨਾਂ ਦਿੱਤੀਆਂ ਵੀ ਇਹ ਦੇ ਕਿੰਨਾ ਦੁੱਖ ਪਾ ਰਹੇ ਆ। ਤੇ ਅੱਗੇ ਇਹ ਸਮਝਾਇਆ ਕਿ ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ ਕਾ ਮਾਦ ਅਰ ਕਾਗਜ਼। ਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਹੁਣ ਇਹ ਸਜਾਏ ਤਿਨਾ ਇਹ ਦੀਨੀ ਭੈ ਹੈ, ਇਹ ਤੋਂ ਬਿਨਾਂ ਬੰਦਾ ਦੈਵੀ ਭੈ ਵੱਲ ਮੁੜੇਗਾ, ਤੇ ਇਹ ਹੈ ਵੀ ਸੱਚਾਈ। ਉਸ ਤੋਂ ਬਾਅਦ ਜਿਵੇਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਪੜ੍ਹਨੇ ਖਾਂ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ। ਹੁਣ ਇਹ ਕੀ ਹੈ ਜੀ, ਅਸੀਂ ਸਾਰੇ ਪਾਠ ਕਰਨੇ, ਪਾਪੀ ਕਰਮ ਕਮਾਮ ਦੇ ਕਰਦੇ ਖਾਏ ਖਾਏ। ਮਾੜੇ ਕਰਮ ਕਰਦੇ ਨੇ, ਕੁਰਲਾ ਰਹੇ ਨੇ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੈ ਧਰਮ ਰਾਏ। ਜਿਵੇਂ ਸਵਾਣੀ ਇੱਕ ਮਧਾਣੀ ਨਾਲ ਦਹੀਂ ਰਿੜਕਦੀ ਹੈ, ਉਹਦੇ ਵਿੱਚੋਂ ਮੱਖਣ ਕੱਢਦੀ ਹੈ, ਕਹਿੰਦੇ ਨੇ ਪਾਪੀ ਇਸ ਤਰ੍ਹਾਂ ਸੱਚੀ ਮੁੱਚੀ ਰੜਕੇ ਜਾਂਦੇ ਆ ਜਿਵੇਂ ਦਹੀਂ ਰਿੜਕਿਆ ਜਾ ਰਿਹਾ। ਹੁਣ ਇੱਕ ਦੀਨੀ ਭੈ, ਜਿਵੇਂ ਆਪ ਆਸਾ ਕੀ ਵਾਰ ਵਿੱਚ ਇਹ ਬਚਨ ਸੁਣਦੇ, ਮਹਾਰਾਜ ਜੀ ਦਾ ਇੱਕ ਬਚਨ ਹੁੰਦਾ, ਆਪੀ ਨੇ ਭੋਗ ਭੋਗ ਕੈ ਸਾਰੇ ਤੂੰ ਭੋਗ ਪਦਾਰਥ ਮਾਣੇ, ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਵਾ ਦੁਨੀਦਾਰ। ਵੱਡਾ ਹੋਇਆ ਦਰਥ ਉਹਦੀ ਮੌਤ ਹੋ ਗਈ, ਪੂਰਾ ਹੋ ਗਿਆ। ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਗਲ ਸੰਗਲ ਘੱਤ ਚਲਾਇਆ। ਦੀਨੀ ਭੈ ਹੈ, ਇਹ ਵਰਤਾਰਾ ਵਰਤਨ ਹੈ, ਇਹ ਧਰਮ ਕਹਿ ਰਿਹਾ। ਇੱਥੇ ਨਾ ਤਾਂ ਪੁਲਿਸ ਹੈ ਕੋਈ, ਨਾ ਕੋਈ ਥਾਣੇਦਾਰ ਹੈ, ਨਾ ਕੋਈ ਸਰਕਾਰ ਹੈ, ਨਾ ਕੋਈ ਜੱਜ ਹੈ। ਪਹਿਲੇ ਜਿਹੜੇ ਮੈਂ ਭੈ ਕਹੇ ਉਹ ਸਮਾਜ ਦੇ ਬਣਾਏ, ਇਹ ਕਰਤਾਰ ਦੀ ਬਣੀ ਕੋਈ ਇਉਂ ਸ਼ਬਦ ਵਰਤਾਂ ਦੀਨ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਪਿਆਰਿਆ ਚੇਤੇ ਰੱਖੀ ਕਿ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੀ ਪਾਉਂਦੀ ਹੁਣ ਸੁਣੀਐ ਕਿਆ ਰਵਾਇਆ, ਜਿੰਨੀਆਂ ਸੱਟਾਂ ਚੋਟਾਂ ਪੈਂਦੀਆਂ ਉਹ ਰੋ ਕੇ ਕੀ ਕਰੇਗਾ। ਮੇਰੇ ਕਹਿਣ ਤੋਂ ਮੁਰਾਦ ਕਿ ਦੁਨਿਆਵੀ ਭੈਖ ਹੈ। ਇੱਥੇ ਯਾਦ ਰੱਖਿਓ, ਭੈ ਨਾਸਨ ਦੀ ਗੱਲ ਆਪਾਂ ਕਰ ਰਹੇ, ਇਹ ਦੁਨਿਆਵੀ ਭੈਖ ਹੈ। ਉਸ ਤੋਂ ਬਾਅਦ ਦੀਨੀ ਭੈਖ ਹੈ ਪਿਆਰਿਓ, ਇਸ ਤੋਂ ਅਗਲਾ ਹੈ ਦੈਵੀ ਭੈ। ਇਹ ਨੁਕਤਾ ਸੁਣਿਓ ਬਾਣੀ ਚ, ਦੈਵੀ ਭੈ ਇਹਦਾ ਅਰਥ ਜਿਹਨੂੰ ਗੁਰਬਾਣੀ ਨਿਰਮਲ ਭਉ ਕਹਿੰਦੀ। ਉਂਝ ਮੈਂ ਪਿਛਲੇ ਦਿਨ ਵੀ ਆਪ ਨੂੰ ਪਤਾ ਦੋ ਵਾਰੀ ਭੈ ਦੀ ਗੱਲ ਚੱਲੀ, ਤੇ ਜਿਸ ਦਿਨ ਇਹ ਸ਼ਬਦ ਆਇਆ ਸੀ ਸਲੋਕ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਣ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਣ। ਹੁਣ ਇਹ ਜਿਹੜਾ ਦੈਵੀ ਭੈ ਹੈ, ਸਿਰਫ ਇੱਕ ਬੰਦਾ ਹੈ ਜਿਹੜਾ ਬਹੁ ਗਿਣਤੀ ਚ ਕਹਿੰਦਾ ਮੈਨੂੰ ਕਿਸੇ ਦੀ ਪਰਵਾਹ ਨਹੀਂ। ਉਂਝ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੁਨੀਆਂ ਦੀ ਦ੍ਰਿਸ਼ਟਮਾਨ ਕੋਈ ਚੀਜ਼ ਨਹੀਂ ਜਿਹੜੀ ਦੈਵੀ ਭੈ ਦੇ ਥੱਲੇ ਰਹਿ ਕੇ ਕਾਰ ਨਹੀਂ ਕਰਦੀ। ਮੈਂ ਬੰਦੇ ਨੂੰ ਕਹਿ ਰਿਹਾ, ਬੰਦਾ ਹੈ ਜਿਹੜਾ ਆਕੜ ਕੇ ਤੁਰਿਆ ਫਿਰਦਾ। ਹੁਣ ਆਓ ਥੋੜਾ ਜਿਹਾ ਵੇਖੀਏ ਇਸ ਭੈ ਦਾ ਤੁਲਨਾ, ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਜਿਵੇਂ ਦੀਨੀ ਤੇ ਦੁਨਿਆਵੀ ਭੈ। ਇਹ ਭੈ ਦਰਅਸਲ ਰੱਬ ਦੀ ਬਣਾਈ ਹੋਈ ਇੱਕ ਰੀਤ ਮਰਿਆਦਾ ਹੈ, ਪਰਮਾਤਮਾ ਦਾ ਪੈਦਾ ਕੀਤਾ ਸੰਜਮ ਹੈ, ਰੱਬ ਦਾ ਬਣਾਇਆ ਹੋਇਆ ਕਾਇਦਾ ਕਾਨੂੰਨ ਹੈ, ਹਰ ਚੀਜ਼ ਉਹਦੇ ਭੈ ਦੇ ਵਿੱਚ ਚੱਲਦੀ ਪਈ। ਇਹਨੂੰ ਸਮਝਣ ਲਈ ਇੱਕ ਦੋ ਵਚਨ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈਂਦੇ ਹਾਂ। ਇੱਕ ਤੇ ਮੈਂ ਉਸ ਦਿਨ ਬੇਨਤੀ ਕੀਤੀ ਸੀ ਕਿ ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ। ਮੈਂ ਬੇਨਤੀ ਕਰਾਂ ਇਹ ਸਾਰੇ ਸ਼ਬਦ ਵਚ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸਿਰਨਾਥ, ਭੈ ਵਿੱਚ ਆਡਾਣੇ ਆਕਾਸ਼। ਹੁਣ ਇਹ ਸਭ ਕੁਝ ਕੀ ਹੈ? ਇੱਥੇ ਭੈ ਦਾ ਅਰਥ ਹੈ ਕਿ ਅਦ੍ਰਿਸ਼ਟ ਪਰਮਾਤਮਾ ਦਾ ਭੈ ਹਰ ਇੱਕ ਤੱਤ ਦੇ ਉੱਤੇ ਲਾਗੂ ਹੈ। ਇਹਨੂੰ ਹੁਣ ਸਮਝਣ ਲਈ ਦੋ ਬੇਨਤੀਆਂ ਹੋਰ ਮੈਂ ਬਾਣੀ ਚੋਂ ਕਰਨਾ, ਕਿਉਂਕਿ ਸਮਝ ਸੌਖੀ ਮਨ ਨੂੰ ਪੈ ਜਾਏ। ਦੇਖੋ ਇਹ ਭੈ ਕੀ ਹੈ? ਅਸੀਂ ਰੁੱਖ ਦੇ ਥੱਲੇ ਖਲੋਨੇ ਆ, ਇੰਨੀ ਗਰਮੀ ਪੈਂਦੀ ਬੰਦਾ ਰੁੱਖ ਦੇ ਥੱਲੇ ਖਲੋਂਦਾ। ਆਪ ਨੂੰ ਪਤਾ ਹੈ ਕਿ ਉਸ ਰੁੱਖ ਦੇ ਪੱਤੇ ਪੱਤੇ ਵਿੱਚ ਜਿਹੜੀ ਅੱਗ ਭਰੀ ਪਈ, ਪਰ ਉਹ ਲੱਕੜ ਵਿੱਚ ਅੱਗ ਭੈ ਨਾ ਰਹਿ ਹੈ, ਉਹ ਮਰਿਆਦਤ ਹੈ, ਉਹ ਆਪਣਾਪਣ ਆਪ ਉਦਰਾਪਣ ਨਹੀਂ ਦਿਖਾਉਂਦੀ। ਲੱਕੜ ਦੇ ਵਿੱਚ ਅੱਗ ਹੈ, ਇਹ ਵੀ ਪਤਾ, ਅੱਗ ਜਿਹੜੀ ਲੱਕੜ ਨੂੰ ਫੂਕ ਕੇ ਸਾੜ ਕੇ ਕੋਲੇ ਬਣਾ ਦਿੰਦੀ ਏ। ਮੇਰਾ ਗੁਰੂ ਕਹਿੰਦਾ ਵੇਖੋ ਪਰਮਾਤਮਾ ਦੇ ਦੈਵੀ ਭੈ ਦੀ ਖੇਡ, ਲੱਕੜ ਵਿੱਚ ਅੱਗ ਪਰ ਲੱਕੜ ਨੂੰ ਸਾੜਦੀ ਨਹੀਂ ਪਈ। ਅਗਲੀ ਗੱਲ ਕਿ ਪਰਮਾਤਮਾ ਨੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤ੍ਰਿਜੇ, ਇਹ ਹੈ ਦੈਵੀ ਭੈ। ਧਰਤੀ ਇੱਕ ਹਿੱਸਾ, ਪਾਣੀ ਤਿੰਨ ਗੁਣਾ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਉਂਦਾ ਜੀ, ਪਾਠ ਕਰਦੇ ਹਾਂ, ਇੱਕ ਬਚਨ ਆਇਆ, ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ। ਇਹ ਹੈ ਭੈ ਕਿ ਜਿਸ ਲੱਕੜ ਦੇ ਵਿੱਚ ਅੱਗ ਭਰੀ ਪਈ ਏ, ਉਹਦੇ ਵਿੱਚ ਸੁਗੰਧੀ ਵਾਲੇ ਫੁੱਲ ਪੈਦਾ ਹੁੰਦੇ ਪਏ। ਜਿਸ ਰੁੱਖ ਦੇ ਵਿੱਚ ਅੱਗ ਨਾਲ ਭਰਿਆ ਪਿਆ, ਉਹਦੇ ਵਿੱਚੋਂ ਫਲਦਾਰ ਫਲਦਾਰ ਰੁੱਖਾਂ ਵਿੱਚੋਂ ਰਸਦਾਇਕ ਫਲ ਪੈਦਾ ਹੋ ਰਿਹਾ, ਉਸ ਵਿੱਚੋਂ ਸਮੈਲ ਨਿਕਲ ਰਹੀ ਹੈ, ਉਹਨਾਂ ਰੁੱਖਾਂ ਅੱਗ ਵਾਲਿਆਂ ਵਿੱਚੋਂ ਔਸ਼ਧੀ ਨਿਕਲ ਰਹੀ ਹੈ। ਮੇਰਾ ਸਤਿਗੁਰੂ ਕਹਿੰਦਾ ਬੰਦਿਆ ਤੂੰ ਆਪਣੇ ਦਾਇਰੇ ਤੋਂ ਟੱਪ ਗਿਆ ਹੈ, ਆ ਰੁੱਖ ਵੱਲ ਝਾਤੀ ਮਾਰ। ਇਹ ਮੁੱਦਤਾਂ ਤੋਂ ਰੱਬ ਦੇ ਦੈਵੀ ਭੈ ਦੇ ਵਿੱਚ ਬਤੀਤ ਕਰ ਰਿਹਾ ਆਪਣਾ ਜੀਵਨ। ਇਹਦੇ ਵਿੱਚ ਅੱਗ ਹੈ ਪਰ ਪ੍ਰਗਟ ਨਹੀਂ ਕਰ ਰਿਹਾ। ਭੀਤਨ ਅਗਨ ਬਨਾਸਪਤ ਮੌਲੀ, ਉਹ ਖਿੜੀ ਹੈ। ਸਾਗਰ ਪੰਡਾ ਪਾਇਆ, ਪੰਡ ਦਰ ਤੇ ਗਠੜੀ, ਆ ਵੇਖ ਪਰਮਾਤਮਾ ਦਾ ਭੈ। ਉਹਨੇ ਸਮੁੰਦਰ ਨੂੰ ਇਸ ਤਰ੍ਹਾਂ ਬੰਨ ਕੇ ਰੱਖ ਲਿਆ ਕਿ ਜਿਵੇਂ ਸੱਚ ਇਹ ਵੇ ਕਿ ਪੰਡ ਦੇ ਵਿੱਚ ਕਿਸੇ ਨੇ ਕੱਪੜੇ ਵਿੱਚ ਤੂੜੀ ਦੀ ਪੰਡ ਬੰਨੀ ਹੋਵੇ। ਆ ਇੰਨਾ ਵੱਡਾ ਸਮੁੰਦਰ ਹੈ, ਪੰਡ ਚ ਬੰਨਿਆ ਪਿਆ। ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ। ਮੈਂ ਆਪ ਨੂੰ ਬੇਨਤੀ ਕਰ ਰਿਹਾ, ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤ੍ਰਿਜੈ, ਚਾਰ ਚੁਫੇਰੇ ਵੀ ਪਾਣੀ, ਜ਼ਮੀਨ ਦੇ ਥੱਲੇ ਵੀ ਪਾਣੀ, ਲੱਕੜ ਦੇ ਵਿੱਚ ਵੀ ਉਹਨੇ ਰੱਖੀ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤ੍ਰਿਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖ ਹੈ। ਇਹ ਆਪ ਸਾਰੇ ਪਾਠ ਕਰ ਦੇਖੋ, ਮਹਾਰਾਜ ਜੀ ਗੁਰੂ ਰਾਮਦਾਸ ਜੀ ਦਾ ਬਚਨ ਕਹਿੰਦੇ, ਬੱਕਰੀ ਤੇ ਸ਼ੇਰ ਇਕੱਠੇ ਬੰਨ ਦਿੱਤੇ, ਬੱਕਰੀ ਸਿੰਘ ਇੱਕ ਤੈ ਥਾਂ ਰੱਖ ਹੈ, ਮਨ ਹਰ ਜਪ ਭਰਮ ਭਉ ਭੈ ਨਾਸਨ, ਮਨ ਹਰ ਜਪ ਭਰਮ ਭਉ ਦੂਰ ਕੀ ਜੈ, ਤੇਰਾ ਇਹ ਭੈ ਨਿਕਲ ਜਾਏਗਾ। ਦੇਖ ਉਹ ਪਾਰ ਬ੍ਰਹਮ ਪਰਮੇਸ਼ਵਰ, ਉਹਦੇ ਦੈਵੀ ਭੈ ਦੇ ਵਿਧਾਨ ਵਿੱਚ ਹਰ ਚੀਜ਼ ਜਿਹੜੀ ਚੱਲਦੀ ਪਈ। ਇੱਥੇ ਬਾਬਾ ਫਰੀਦ ਸਾਹਿਬ ਜੀ ਦੀ ਰਚਨਾ, ਉਸ ਵਿੱਚ ਇੱਕ ਬਚਨ ਹੈ, ਚਲੋ ਸਾਖੀਕਾਰਾਂ ਨੇ ਸਾਖੀ ਰੂਪ ਚ ਵੀ ਦਿੱਤਾ ਕਿ ਦਰਿਆ ਬੜੀ ਤੇਜ਼ੀ ਨਾਲ ਵਗਦਾ ਪਿਆ, ਪਾਣੀ ਬੜਾ ਪਿੱਛੋਂ ਹੜ ਆ ਗਿਆ, ਤੇ ਉਹ ਦਰਿਆ ਜਿਹੜਾ ਉਹ ਢਾਹ ਲਾ ਰਿਹਾ ਸੀ। ਢਾਹ ਦਾ ਪਤਾ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਕਿ ਉੱਤੋਂ ਕਿਨਾਰਾ ਲੱਗਦਾ ਬਿਲਕੁਲ ਸਾਬਤ ਹੈ, ਤੇ ਥੱਲਿਓ ਪਾਣੀ ਦੀ ਛਲ ਜਿਹੜੀ ਹੈ ਉਹ ਮਿੱਟੀ ਨੂੰ ਖਾਲੀ ਕਰੀ ਜਾ ਰਹੀ ਹੈ, ਕਿਨਾਰਾ ਥੱਲਿਓ ਖਾਲੀ ਹੋ ਗਿਆ। ਹੁਣ ਕੀ ਹੋਇਆ, ਜਦੋਂ ਇੱਕੋ ਦਮ ਪਾਣੀ ਦੀ ਛਲ ਪੂਰੇ ਜ਼ੋਰ ਦੀ ਵੱਜੀ ਤੇ ਉਸ ਦਰਿਆ ਦਾ ਕੰਢਾ ਭੁਰ ਕੇ ਟੁੱਟ ਕੇ ਪਾਣੀ ਦੇ ਵਿੱਚ ਡਿੱਗ ਪਿਆ। ਕਿਸੇ ਨੇ ਕਿਹਾ, ਉਹ ਦਰਵੇਸ਼ ਕਿ ਤੇਰੀ ਰੱਬ ਬਣਦਾ ਹੈ, ਆ ਦੇਖ ਹੜ ਦਾ ਪਾਣੀ ਦਰਿਆ ਜਿਹੜਾ ਉਹ ਢਾਹ ਲਾ ਲਾ ਕੇ ਕਿਨਾਰੇ ਵੱਢ ਵੱਢ ਕੇ ਲਿਜਾਈ ਜਾ ਰਿਹਾ, ਅੱਗੇ ਅੱਗੇ ਵੱਧ ਰਿਹਾ। ਫਰੀਦ ਨੇ ਜਾ ਕੇ ਦਰਿਆ ਨੂੰ ਕਿਹਾ, ਆਖੇ ਦੈਵੀ ਭੈ, ਉਹਨਾਂ ਨੇ ਸ਼ਬਦ ਵਰਤਿਆ, ਕੰਧੀ ਵੈਣ ਨਾ ਢਾਏ, ਉਹ ਦਰਿਆ ਕਿਨਾਰਿਆਂ ਦੇ ਨਾਲ ਵੱਜ ਵੱਜ ਕੇ ਕਿਨਾਰੇ ਨਾ ਢਾ, ਇਹ ਪਾਣੀ ਤੇਰਾ ਜਿਹੜਾ ਇਹ ਮਿੱਟੀ ਨੂੰ ਕਿਉਂ ਢਾ ਲਾਂਦਾ ਪਿਆ, ਕੰਧੀ ਵੈਣ ਨਾ ਢਾਏ, ਤੋ ਵੀ ਲੇਖਾ ਦੇਵਣਾ ਤੈਨੂੰ ਲੇਖਾ ਦੇਣਾ ਪਏਗਾ। ਅੱਗੋ ਦਰਿਆ ਪਤਾ ਹੈ ਕਹਿੰਦਾ, ਕਹਿੰਦਾ ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉਂ ਗੌਂ ਕਰੇ, ਉਹ ਦਰਵੇਸ਼ ਤੂੰ ਤਾਂ ਦੈਵੀ ਭੈ ਨੂੰ ਮੰਨਣ ਵਾਲਾ ਹੈ। ਸੱਚ ਇਹ ਵੇ ਕਿ ਮੇਰੀ ਆਪਣੀ ਕੋਈ ਮਰਜ਼ੀ ਨਹੀਂ, ਜਿੱਧਰ ਮੈਨੂੰ ਪਰਮਾਤਮਾ ਲੈ ਕੇ ਜਾਂਦਾ ਮੈਂ ਉਧਰ ਹੀ ਤੁਰਿਆ ਜਾ ਰਿਹਾ। ਮੈਂ ਆਪ ਨੂੰ ਬੇਨਤੀ ਕੀਤੀ, ਮੈਂ ਫਿਰ ਦੁਬਾਰਾ ਰਿਪੀਟ ਕਰ ਦਿਆਂਗਾ ਕਿ ਗੱਲ ਕੋਈ ਸਮਝ ਤੋਂ ਬਾਹਰ ਨਾ ਹੋਵੇ। ਤਿੰਨ ਤਰ੍ਹਾਂ ਦਾ ਭੈ ਮੈਂ ਕਿਹਾ, ਇੱਕ ਦੁਨਿਆਵੀ ਭੈ ਹੈ, ਇੱਕ ਦੀਨੀ ਭੈ ਹੈ, ਤੇ ਤੀਸਰਾ ਸ਼ਬਦ ਵਰਤਿਆ ਮੈਂ ਦੈਵੀ ਭੈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਿਰਮਲ ਭਉ ਕਿਹਾ, ਇਹਨੂੰ ਅਸੀਂ ਅਦਬ ਵੀ ਕਹਿੰਦੇ ਹਾਂ। ਜਿੱਥੇ ਨਿਰਮਲ ਭਉ ਹੋਵੇਗਾ, ਪਾਠ ਕਰਨ ਵਾਲੇ ਸੱਜਣ ਇਹ ਗੱਲ ਨੋਟ ਕਰਿਓ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਨਿਰਮਲ ਭਉ ਹੋਵੇਗਾ, ਉਸ ਤੋਂ ਅਗਲਾ ਪੜਾਅ ਰੱਬ ਦਾ ਭਾਅ ਹੋਵੇਗਾ। ਭੈ ਤੋਂ ਬਿਨਾਂ ਭਾਵ ਕਦੀ ਪੈਦਾ ਹੀ ਨਹੀਂ ਹੁੰਦਾ, ਭੈ ਤੋਂ ਬਿਨਾਂ, ਦੈਵੀ ਭੈ ਤੋਂ ਬਿਨਾਂ ਰੱਬੀ ਪ੍ਰੇਮ ਹੀ ਨਹੀਂ ਕਦੀ ਪੈਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਗੱਲ ਬਾਰੇ ਕਿਹਾ, ਭੈ ਕੀਆਂ ਦੇ ਸਲਾਈਆਂ ਨੈਣੀ, ਭਾਵਕਾਂ ਕਰ ਸ਼ਿੰਗਾਰੂ, ਤਾਂ ਸੁਹਾਗਣ ਤਾਂ ਤੂੰ ਬਣੇਗੀ ਸੁਹਾਗਣ। ਪਰ ਜੇ ਪਹਿਲੀ ਗੱਲ ਭਾਵ ਬਾਅਦ ਵਿੱਚ ਕਹਿ, ਭੈ ਕੀਆਂ ਦੇ ਸਲਾਈਆਂ ਨੈਣੀ, ਹੇ ਸੁਹਾਗਣ ਭੈਣੇ, ਜੇ ਕੰਤ ਪਰਮਾਤਮਾ ਦੀ ਸੇਜ ਨੂੰ ਮੰਨਣਾ ਹੈ, ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਵਿੱਚ ਪਰਮਾਤਮਾ ਦੇ ਭੈ ਦਾ ਸੁਰਮਾ ਪਾ, ਉਦੋਂ ਬਾਅਦ ਭਾਅ ਬਣੇਗਾ। ਭੈ ਕੀਆਂ ਦੇ ਸਲਾਈਆਂ ਨੈਣੀ, ਭਾਵਕਾ ਕਰ ਸ਼ਿੰਗਾਰੋ, ਜਾਂ ਅਸੀਂ ਆਪ ਜਪਜੀ ਸਾਹਿਬ ਰੋਜ਼ ਪੜ੍ਹਦੇ, 38ਵੀਂ ਪੌੜੀ ਵਿੱਚ ਦੋ ਸ਼ਬਦ ਗੁਰਦੇਵ ਨੇ ਸੱਤਾਂ ਵਿੱਚ ਵਰਤੇ ਨੇ, ਇੱਕ ਭਾਉ ਤੇ ਇੱਕ ਭਾਉ। ਭਾਉ ਦਾ ਅਰਥ ਹੈ ਡਰ ਤੇ ਭਾਉ ਦਾ ਅਰਥ ਹੈ ਪ੍ਰੇਮ। ਜਤ ਪਹਾਰਾ ਧੀਰ ਸੁਨਿਆਰ, ਐਰਨ ਮਤ ਵੇਦ ਤਿਆਰ, ਭਾਉ ਖੱਲਾ, ਇਹ ਭਾਉ ਸ਼ਬਦ ਹੈ ਦੈਵੀ ਭਾਉ, ਭਾਉ ਖੱਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਟਾਲ। ਪਿਆਰਿਓ, ਜਿੰਨੀ ਦੇਰ ਤੱਕ ਭਾਉ ਨਹੀਂ, ਓਨੀ ਦੇਰ ਤੱਕ ਰੱਬੀ ਭਾਵ ਹੋ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਨਿਰਮਲ ਭਾਉ ਤੋਂ ਬਿਨਾਂ, ਦੈਵੀ ਭਾਉ ਤੋਂ ਬਿਨਾਂ ਕਦੀ ਕਿਸੇ ਦੇ ਅੰਦਰ ਰੱਬੀ ਪ੍ਰੇਮ ਉਮਗਿਆ ਹੀ ਨਹੀਂ, ਉਹ ਪੈਦਾ ਹੀ ਨਹੀਂ ਹੁੰਦਾ। ਇਸੇ ਕਰਕੇ ਗੁਰੂ ਸਾਹਿਬ ਜੀ ਦਾ ਇੱਕ ਹੋਰ ਬਚਨ ਹੁੰਦਾ ਹੈ, ਹਜ਼ੂਰ ਨੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਵੀ ਕਿਹਾ, ਉਹਨਾਂ ਨੇ ਕਿਹਾ, ਦੇਖੋ ਭੈ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ, ਨਾਨਕ ਐ ਸਿਆਣੀ ਕੰਤ ਮਿਲਾਵਾ ਹੋਏ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983। 8 25 760 0983।

0: ਸੰਗਤ ਵਿੱਚ ਵਿਚਰਦਿਆਂ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਬੁਲਾਰਾ ਹੀ ਬਹੁਤ ਕੁਛ ਜਾਣਦਾ। ਆਮ ਸਾਦੇ ਜੀਵਨ ਵਾਲੇ ਗੁਰੂ ਗੁਰੂ ਜਪਣ ਵਾਲੇ ਸੁਰਤ ਕਰਕੇ ਬਹੁਤ ਉੱਚੇ ਮਿਲਦੇ ਆ। ਦਰਬਾਰ ਸਾਹਿਬ ਕਥਾ ਦਾ ਵਕਤ ਸੀ, ਮੰਜੀ ਸਾਹਿਬ ਤੋਂ ਕਥਾ ਕਰਕੇ ਮੈਂ ਬਾਹਰ ਨਿਕਲਿਆ। ਇੱਕ ਬਜ਼ੁਰਗ ਨੇ ਬੜੇ ਪਿਆਰੇ ਸ਼ਬਦ ਕਹੇ, ਮੈਨੂੰ ਬੜੇ ਚੰਗੇ ਲੱਗੇ। ਉਹ ਕਹਿੰਦੇ ਜਦੋਂ ਆਪਾਂ ਕੀਰਤਨ ਸੁਣਦੇ ਹਾਂ ਉਂਝ ਤਾਂ ਮਰਿਆਦਾ ਕਹਿੰਦੀ ਹੈ ਵੀ ਇੱਕੋ ਵੇਲੇ ਇੱਕੋ ਕੰਮ ਕਰੋ, ਗੁਰਮੁਖੋ ਸਰੀਰਕ ਤੌਰ ਤੇ ਸਿਰਫ ਬੈਠਣਾ ਇੱਕ ਥਾਂ ਤੇ ਹੋ ਸਕਦਾ ਹੈ, ਮਨ ਕਦੀ ਇੱਕੋ ਵੇਲੇ ਇੱਕੋ ਕੰਮ ਨਹੀਂ ਕਰਦਾ। ਕੰਨ ਕੀਰਤਨ ਸੁਣਦੇ ਨੇ, ਮਨ ਤਾਂ ਪਤਾ ਨਹੀਂ ਕੀ ਕੁਝ ਕਰ ਲੈਂਦਾ ਉਨੀ ਦੇਰ ਤੱਕ। ਹਮ ਮੈਲੇ ਤੁਮ ਉਜਲ ਕਰਤੇ, ਹਮ ਅਵਗੁਣ ਭਰੇ ਇਹ ਗੁਣ ਨਾਈ। ਉਹ ਜਿਤਨੇ ਇਸ ਬੇਨਤੀ ਦੇ ਸ਼ਬਦ ਨੇ ਉਹ ਇਹ ਕਹਿਣ ਦੀ ਬਜਾਏ ਗੁਰੂ ਜੀ ਕਹਿ ਰਹੇ ਨੇ ਔਗਣਾਂ ਨਾਲ ਅਸੀਂ ਭਰੇ ਹਾਂ, ਕੀਰਤਨ ਸੁਣਦਿਆਂ ਇਹਨਾਂ ਸ਼ਬਦਾਂ ਵਿੱਚ ਆਪਣੇ ਜੀਵਨ ਨੂੰ ਮਿਲਾ ਲਈਏ। ਮਾਲਕ ਜੀ ਸਾਡੇ 'ਚ ਔਗਣ ਨੇ, ਜਦੋਂ ਸ਼ਬਦ ਪੜ੍ਹੇ ਜਾਂਦੇ ਹੋਣ ਪ੍ਰੀਤ ਦੇ ਪ੍ਰਤੀਤ ਦੇ, ਉਦੋਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਜਿਹੜੀ ਅਵਸਥਾ ਆਹ ਪਿਆਰ ਦੀ ਹੈ ਨਾ, ਇਸ ਜਨਮ 'ਚ ਸਾਡੀ ਝੋਲੀ ਵਿੱਚ ਵੀ ਪਾ ਦਿਓ। ਜੇ ਨਾਮ ਦੇ ਪੜ੍ਹੇ ਜਾਂਦੇ ਹੋਣ ਤਾਂ ਵੀ ਬੇਨਤੀ ਕਰੀਏ ਮਾਲਕ ਤੁਸੀਂ ਸਾਨੂੰ ਉਹ ਬਖਸ਼ਿਸ਼ ਕਰੋ ਜਿਹੜੀ ਸ਼ਬਦ ਵਿੱਚ ਕਹਿ ਰਹੇ। ਸੱਚ ਹੈ ਅੰਦਰ ਚੱਲਣ ਲੱਗ ਪੈਂਦਾ। ਆਓ ਜੋ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ ਉਸੇ ਵਿਚਾਰ ਨੂੰ ਮੈਂ ਅੱਗੇ ਬੇਨਤੀ ਕਰਾਂਗਾ। ਕੱਲ੍ਹ ਅਸੀਂ ਭਾਈ ਨੰਦ ਲਾਲ ਸਾਹਿਬ ਜੀ ਦੇ ਇਸ ਬਚਨ ਦੀ ਵਿਆਖਿਆ ਕਰ ਰਹੇ ਸਾਂ, ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਲੜੇ ਹੋਏ ਆਗੈ, ਖਾਲਸਾ ਸੋਏ ਜੋ ਪੰਚ ਕੋ ਮਾਰੈ, ਖਾਲਸਾ ਸੋਏ ਕਰਮ ਕੋ ਸਾੜੈ। ਅੱਗੇ ਭਾਈ ਸਾਹਿਬ ਕਹਿੰਦੇ ਖਾਲਸਾ ਸੋਏ ਮਾਨ ਜੋ ਤਿਆਗੈ, ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗੈ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਨਾਮ ਰਤ ਲਾਗੈ। ਇਹ ਇੱਕ ਇੱਕ ਬਚਨ ਇੰਨਾ ਕਮਾਲ ਦਾ ਹੈ ਜੀ, ਸਾਰੇ ਗੁਰੂ ਗ੍ਰੰਥ ਸਾਹਿਬ ਚ ਬਚਨ। ਉਸ ਤੋਂ ਅੱਗੇ ਵੀ ਖਾਲਸਾ ਸੋਏ ਜੋ ਪੰਚ ਕੋ ਮਾਰੈ, ਖਾਲਸਾ ਸੋਏ ਜੋ ਕਰਮ ਕੋ ਸਾੜੈ। ਲਫ਼ਜ਼ੀ ਅਰਥ ਨੇ ਅਸਲ 'ਚ ਉਹ ਗੁਰੂ ਕਾ ਖਾਲਸਾ ਹੈ, ਪੰਚ ਦੇ ਲਫ਼ਜ਼ੀ ਅਰਥ ਬਹੁਤ ਨੇ ਜੀ। ਉਂਝ ਮੈਂ ਬੇਨਤੀ ਕਰਾਂਗਾ, ਪੰਚ ਜਿਹਨੂੰ ਅਸੀਂ ਪੰਜ ਕਹਿੰਦੇ ਹਾਂ ਇਹਦੀ ਬੜੀ ਵੱਡੀ ਮਹਾਨਤਾ ਸਾਰੇ ਸੰਸਾਰ ਵਿੱਚ ਜੀ। ਜਿਵੇਂ ਪੰਜ ਤੱਤ ਨੇ, ਪੰਜ ਵਿਕਾਰ ਨੇ, ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਅਸੀਂ ਪੰਜ ਰਹਿਤਾਂ ਕਹਿੰਦੇ ਹਾਂ, ਪੰਜ ਕਿਲੇ ਨੇ, ਪੰਜ ਪਿਆਰੇ ਨੇ, ਪੰਜ ਸਰੋਵਰ ਨੇ, ਪੰਜ ਪੀਰ ਨੇ। ਇਹ ਇਹ ਗਿਣਤੀ ਦੀ ਬੜੀ ਵਿਲੱਖਣਤਾ ਹੈ। ਇੱਕ ਅਸੀਂ ਬਚਨ ਪੜ੍ਹਦੇ ਹਾਂ ਪੰਚ ਪ੍ਰਵਾਨ ਪੰਚ ਪ੍ਰਧਾਨ, ਉਹਦਾ ਅਰਥ ਹੈ ਗਿਣਤੀ ਵਾਲਾ ਪੰਚ ਨਹੀਂ, ਉਹਦਾ ਅਰਥ ਹੈ ਜਿਹਨੇ ਸੁਣ ਲਿਆ, ਮੰਨ ਲਿਆ, ਮਨ ਵਿੱਚ ਜਿਹਦੇ ਭਾਵਨਾ ਹੈ। ਪੰਚ ਪ੍ਰਵਾਨ ਦਾ ਅਰਥ ਹੈ ਗੁਰਮੁਖ ਜਨ ਜਿਹੜਾ ਪ੍ਰਭੂ ਦੀ ਦਰਗਾਹ ਵਿੱਚ ਸਰਕਾਰ ਹੋ ਚੁੱਕਾ ਹੈ। ਹੁਣ ਇੱਕ ਪਾਸੇ ਇਸ ਪੌੜੀ 'ਚ ਪੰਚ ਪ੍ਰਵਾਨ ਪੰਚ ਪ੍ਰਧਾਨ ਗੁਰਮੁਖ ਜਨ, ਪੰਚੇ ਪਾਵੈ ਦਰਗਹਿ ਮਾਨ। ਅਸਲ 'ਚ ਇਹ ਜਦੋਂ ਪੌੜੀ ਨੂੰ ਅਸੀਂ ਅੱਗੇ ਖੰਡਾਂ 'ਚ ਵੇਖਾਂਗੇ ਤੇ ਧਰਮ ਖੰਡ ਵਿੱਚ ਤਿੱਥ ਹੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ, ਉੱਥੇ ਵੀ ਹਜ਼ੂਰ ਨੇ ਪੰਚ ਪ੍ਰਵਾਨ ਦਾ ਜ਼ਿਕਰ ਕੀਤਾ। ਇੱਥੇ ਜਿਹੜਾ ਪੰਚ ਕੋ ਮਾਰੈ ਇਹਦਾ ਭਾਵ ਕੀ ਹੈ? ਕਾਲੀ 'ਚ ਇੱਕ ਬੇਨਤੀ ਕੀਤੀ ਸੀ ਕਿ ਇਸ ਦੇਹੀ ਦੇ ਵਿੱਚ ਪਰਮਾਤਮਾ ਨੇ ਬਹੁਤ ਕੁਛ ਟਿਕਾਇਆ ਹੋਇਆ। ਮੈਡੀਕਲ ਸਾਇੰਸ ਅਨੁਸਾਰ ਤਾਂ ਆਪਾਂ ਇਹਦੇ ਜਿਹੜੇ ਇੰਟਰਨਲ ਪਾਰਟ ਨੇ ਉਹਨਾਂ ਦੀ ਗੱਲ ਕਰਾਂਗੇ, ਪਰ ਜਦੋਂ ਇਹਨੂੰ ਬਰੀਕੀ ਨਾਲ ਦੇਖਦੇ ਹਾਂ ਇਹ ਦੇਹੀ ਦੇਵਤਾ ਵੀ ਹੈ ਤੇ ਇਹ ਦੇਹੀ ਦੈਂਤ ਵੀ ਹੈ, ਸਾਰੇ ਇਹਦੇ 'ਚ ਵੱਸਦੇ। ਇਹਦੇ ਵਿੱਚ ਠੱਗਾਂ ਦਾ ਵੀ ਟਿਕਾਣਾ, ਇਹਦੇ ਵਿੱਚ ਦੇਵਤਾ ਵੀ ਰਹਿੰਦਾ। ਸੱਚ ਇਹ ਵੀ ਇਹਦੇ ਵਿੱਚ ਸ਼ੈਤਾਨ ਵੀ ਵੱਸਦੇ ਨੇ ਤੇ ਇਹਦੇ ਵਿੱਚ ਭਗਵਾਨ ਵੀ ਵੱਸਦਾ। ਅਸਲ 'ਚ ਇਸ ਸਰੀਰ ਨੂੰ ਵੱਖ ਵੱਖ ਨਾਂ ਦਿੱਤੇ ਆ, ਜਿਵੇਂ ਹੁਣ ਮੈਂ ਲਫ਼ਜ਼ ਵਰਤਿਆ ਸਰੀਰ, ਇਸ ਨੂੰ ਬਾਣੀ 'ਚ ਕਾਇਆ ਵੀ ਕਿਹਾ, ਇਸ ਨੂੰ ਤਨ ਵੀ ਕਿਹਾ, ਇਸ ਨੂੰ ਗਾਤ ਵੀ ਕਿਹਾ, ਇੱਕ ਸ਼ਬਦ ਅਸੀਂ ਵਰਤਨੇ ਦੇਹੀ ਤੇ ਦੇਹ ਵੀ ਇਸ ਨੂੰ ਕਿਹਾ। ਠੀਕ ਹੈ ਅਸੀਂ ਅਰਥ ਇੱਕੋ ਹੀ ਕਰੀ ਜਾਂਗੇ, ਪਰ ਅਸਲ ਚ ਆ ਜਿਹੜੇ ਨਾਮ ਨੇ ਉਹ ਦੇਹੀ ਦੇ ਗੁਣ ਔਗਣਾ ਕਰਕੇ ਨੇ। ਜਿਵੇਂ ਅਸੀਂ ਸ਼ਬਦ ਵਰਤਨੇ ਆ ਜੀ ਦੇਹ, ਤੇ ਜੇ ਕੋਈ ਪੁੱਛੇ ਮੈਂ ਕਹਾਂਗਾ ਦੇਹ ਦਰ ਤੇ ਸਰੀਰ, ਜੇ ਕੋਈ ਸਰੀਰ ਦੇ ਅਰਥ ਪੁੱਛੇ ਮੈਂ ਕਹਾਂਗਾ ਜੀ ਕਾਇਆ। ਇਹ ਕਿਉਂ ਹੈ ਦੇਹ? ਫਿਰ ਬੇਨਤੀ ਦੱਦੇ ਕੰਨਾ ਹਾਹਾ ਮੁਕਤਾ ਜਿੱਥੇ ਆਉਂਦਾ ਦੇਹ ਦਾ। ਇਹ ਤਾਂ ਸ਼ਬਦ ਦਿੱਤਾ ਗਿਆ, ਅਸਲ ਚ ਇਹ ਲਫ਼ਜ਼ ਦੇਹੂ ਧਾਤੂ ਤੋਂ ਨਿਕਲਿਆ, ਸੰਸਕ੍ਰਿਤ ਦਾ ਸ਼ਬਦ ਹੈ ਜੀ। ਦੇਹ ਤਾਂ ਕਹਿ ਗਿਆ ਕਿ ਜਿਹੜੀ ਚੀਜ਼ ਲਗਾਤਾਰ ਵਿਕਾਸ ਕਰਦੀ ਹੋਵੇ ਉਹਨੂੰ ਦੇਹ ਕਿਹਾ ਗਿਆ। ਫਿਰ ਅਰਸ਼ ਸੁਣਿਓ, ਇਹ ਢਾਂਚਾ ਵਿਕਾਸ ਕਰਨ ਤੋਂ ਰੁਕੇਗਾ ਨਹੀਂ। ਜਿਸ ਦਿਨ ਇੱਕ ਨਿੱਕਾ ਜਿਹਾ ਕਤਰਾ ਸੀ ਉਸ ਦਿਨ ਇਹਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ, ਜਿਹਨੂੰ ਸਤਿਗੁਰਾਂ ਨੇ ਬਾਣੀ ਚ ਕਿਹਾ ਨਿਮਿਆ, ਰਕਤ ਬਿੰਡ ਕਰ ਨਿਮਿਆ। ਉਹ ਵਿਕਾਸ ਕਰਦਾ ਕਰਦਾ 6 ਮਹੀਨੇ ਚ ਆਪਣੇ ਆਪ ਤਨ ਬਣ ਗਿਆ, ਗੰਢੇ ਦਿਆ 6 ਮਾਹ, ਦਸੀ ਮਾਸੀ ਜਨਮ ਹੋ ਗਿਆ। ਆਪ ਜੀ ਦੇਖਿਓ, ਕਈ ਵਾਰੀ ਮਨ ਦਾ ਤੇ ਦੇਹ ਦਾ ਆਪਸੀ ਤਾਲਮੇਲ ਨਹੀਂ ਰਹਿੰਦਾ, ਦੇਹ ਕਦੀ ਨਹੀਂ ਪਰਵਾਹ ਕਰਦੀ ਮਨ ਦੀ। ਫਿਰ ਮੈਂ ਜੇ ਗੱਲ ਕੋਈ ਡੂੰਘੀ ਵੀ ਕਰਾਂਗਾ ਵਾਹਿਗੁਰੂ ਜੀ ਨੂੰ ਰਿਪੀਟ ਕਰਾਂਗਾ, ਕਿਉਂਕਿ ਅੱਜ ਇੱਕ ਦੋ ਸ਼ਬਦ ਮੈਂ ਮਹਿੰਗੇ ਲੈਣੇ ਨੇ ਅਰਥ ਕਰਨ ਲਈ। ਪੰਚ ਕੋ ਮਾਰੇ ਕੀ, ਹੁਣ ਮੈਂ ਤਾਂ ਕਿਹਾ ਮਨ ਦੀ ਪਰਵਾਹ ਨਹੀਂ ਕਰੇਗੀ। ਕਈ ਬੱਚੇ ਜਨਮ ਲੈਂਦੇ ਆ ਦੇਹ ਅਰੋਗ ਹੁੰਦੀ ਏ ਤੇ ਮਾਨਸਿਕ ਤੌਰ ਤੇ ਮੰਦ ਬੁੱਧੀ ਵਾਲੇ ਹੁੰਦੇ ਆ। ਜਿੰਨੀ ਦੇਰ ਤੱਕ ਉਹ ਬੱਚਾ ਮਾਂ ਚੁੱਕਦੀ ਏ, ਪਿਤਾ ਚੁੱਕਦਾ, ਬਾਪ ਖੜਾਉਂਦਾ, ਆਪ ਜੀ ਦੇਖਿਓ ਮਨ ਉੱਥੇ ਖਲੋ ਜਾਂਦਾ, ਮਨ ਨਹੀਂ ਵਿਕਾਸ ਕਰ ਰਿਹਾ, ਪਰ ਦੇਹ ਨੇ ਵੇਟ ਨਹੀਂ ਕਰਨੀ। ਜਿਹੜੀ ਮਨ ਦੀ ਅਵਸਥਾ ਹੈ ਉਹ 5 ਸਾਲ ਦੇ ਬੱਚੇ ਵਾਲੀਆਂ ਹਰਕਤਾਂ ਕਰਦਾ ਹੈ, ਤੇ ਦੇਹ ਜਿਹੜੀ ਉਹ 50 ਸਾਲ ਦੀ ਬਣ ਚੁੱਕੀ ਹੈ, ਕਿਉਂਕਿ ਦੇਹ ਵਿਕਾਸ ਕਰ ਰਹੀ। ਦੇਹ ਇਸ ਕਰਕੇ ਨੂੰ ਕਿਹਾ ਗਿਆ ਕਿਉਂਕਿ ਨਿਰੰਤਰ ਤੁਰੇਗੀ ਇੱਥੋਂ ਤੱਕ। ਜਿਹੜੇ ਕਿਤੇ ਜਵਾਨ ਜਾਂ ਬੱਚੇ ਕਿਸੇ ਐਕਸੀਡੈਂਟ ਵਿੱਚ ਕੌਮੇ ਵੀ ਚਲੇ ਜਾਣ, ਉਹਨਾਂ ਦਾ ਸਰੀਰ ਬੈੱਡ ਉੱਤੇ ਪਿਆ ਹੋਵੇਗਾ, ਉਹਨਾਂ ਨੂੰ ਹੋਸ਼ ਕੋਈ ਨਹੀਂ, ਪਰ ਉਹਨਾਂ ਦੀ ਦੇਹ ਵਿਕਾਸ ਕਰਦੀ ਕਰਦੀ ਉਹਨਾਂ ਦੇ ਕੇਸ ਕਾਲਿਆਂ ਤੋਂ ਆਪਣੇ ਆਪ ਹੀ ਚਿੱਟੇ ਹੋਣ ਲੱਗ ਪੈਂਦੇ। ਇਸ ਕਰਕੇ ਨੂੰ ਆਪਾਂ ਦੇਹ ਕਹਿੰਦੇ ਹਾਂ ਕਿ ਇਸ ਨੇ ਲਗਾਤਾਰ ਵਿਕਾਸ ਕਰਨਾ, ਤੁਰੀ ਰਹਿਣਾ। ਇੱਕ ਸ਼ਬਦ ਅਸੀਂ ਵਰਤਨੇ ਆ ਸਰੀਰ, ਜਿਹੜਾ ਸਰੀਰ ਹੈ ਇਸ ਕਰਕੇ ਨੂੰ ਕਹਿੰਦੇ ਵੀ ਇਹ ਦੇਹ ਹੈ। ਦੇਹ ਦਾ ਕੰਮ ਹੈ ਵਿਕਾਸ ਕਰਨਾ, ਤੇ ਸਰੀਰ ਦਾ ਮਤਲਬ ਹੈ ਕਿ ਜਿਹਦੇ ਵਿੱਚ ਸ਼ੀਰਨ ਤੇ ਅਕਸ਼ੀਰਨ। ਫਿਰ ਸੁਣਿਓ, ਸ਼ੀਰਨ ਤੇ ਅਕਸ਼ੀਰਨ ਡਾਕਟਰ ਵੀਰ ਸਮਝਦੇ ਆ, ਜਿਹਦੇ ਵਿੱਚ ਰੋਜ਼ ਆਪਣੇ ਆਪ ਕੁਝ ਟੁੱਟਦਾ ਹੈ ਤੇ ਕੁਝ ਬਣ ਜਾਂਦਾ ਹੈ। ਦੇਖੋ ਕਿੰਨੇ ਸੈੱਲ ਰੋਜ਼ ਟੁੱਟਦੇ ਆ ਜੀ, ਕਿੰਨੇ ਰੋਜ਼ ਬਣੀ ਜਾਂਦੇ ਆ। ਇਹਨੂੰ ਸਰੀਰ ਤਾਂ ਕਿਹਾ ਗਿਆ ਪੁਰਾਣੇ ਵਿਦਵਾਨਾਂ ਵੱਲੋਂ, ਕਿਉਂਕਿ ਇਹਦੇ ਵਿੱਚ ਨੈਚੁਰਲੀ ਕੁਦਰਤੀ ਤੌਰ ਤੇ ਟੁੱਟ ਭੱਜ ਚੱਲੀ ਰਹਿਣੀ ਹੈ। ਇੱਥੋਂ ਤੱਕ ਬੰਦੇ ਦੀ ਹੱਡੀ ਟੁੱਟ ਜਾਏ, ਡਾਕਟਰ ਭਾਵੇਂ ਉਹਨੂੰ ਰਾੜ ਵੀ ਪਾਏ, ਜਦੋਂ ਘੁੱਟ ਕੇ ਬੰਦਾ ਨੂੰ ਪਤਾ ਹੈ ਕੁਝ ਦਿਨਾਂ ਤੋਂ ਬਾਅਦ ਇਸ ਦੇਹੀ ਦੇ ਅੰਦਰ ਸ਼ੀਰਨ ਤੇ ਅਕਸ਼ੀਰਨ ਵਾਲੀ ਜਿਹੜੀ ਪ੍ਰਕਿਰਿਆ ਚੱਲਦੀ ਇਹਨੇ ਆਪਣੇ ਆਪ ਹੀ ਜੁੜ ਜਾਣਾ। ਇਹਨੂੰ ਸਰੀਰ ਤਾਂ ਕਿਹਾ ਜਾਂਦਾ। ਗੁਰਮੁਖੋ ਅਗਲੀ ਸ਼ਬਦ ਹੈ ਗਾਤ। ਗਾਤ ਇਸ ਕਰਕੇ ਕਹਿੰਦੇ ਆ ਕਿਉਂਕਿ ਇਸ ਚਮੜੀ ਦੇ ਥੱਲੇ ਇੱਕ ਗਾਰਾ ਲੱਗਾ ਹੋਇਆ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਹਾਰਡ ਮਾਸ ਨਾੜੀ ਕੋ ਪਿੰਜਰਾ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ। ਇਸ ਕਰਕੇ ਗਾਤ ਹੈ। ਕਾਇਆ ਆਪਾਂ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਹੱਡੀਆਂ ਦਾ ਢਾਂਚਾ ਹੈ। ਸਰੀਰ ਸਭ ਦੇ 5 ਤੱਤਾਂ ਦੇ ਆ, ਪਰ ਅੰਦਰ ਦੀ ਬਿਰਤੀ ਸਭ ਦੀ ਇੱਕੋ ਜਿਹੀ ਨਹੀਂ। ਇੱਕ ਸਰੀਰ ਹੋਵੇ ਜਿਹਨੂੰ ਦੇਵਤੇ ਦੀ ਤਰ੍ਹਾਂ ਪੂਜਨੇ ਆ, ਇੱਕ ਸਰੀਰ ਹੋਵੇ ਜਿਹਦੇ ਤੋਂ ਦੁਸ਼ਮਣ ਦੀ ਤਰ੍ਹਾਂ ਨਫ਼ਰਤ ਕਰਨੇ। ਤੱਤ ਤਾਂ 5 ਹੀ ਨੇ। ਉਹ ਬੰਦਾ ਸਰੀਰ ਇਹ ਸਵਾਸ ਸਾਡੇ ਬ੍ਰਹਿਮੰਡ ਵਿੱਚ ਹੀ ਲੈ ਰਿਹਾ। ਫਿਰ ਇੱਕ ਬੁਨਤੀ, ਇੱਕ ਸਰੀਰ ਹੋਵੇ ਜਿਹਨੂੰ ਵੇਖਣ ਵਾਸਤੇ ਕਹਿੰਦੇ ਆ, ਇੱਕ ਵਾਰੀ ਝਲਕ ਮਿਲ ਜਾਏ ਕੋਈ ਰੂਹਾਨੀ ਪੁਰਸ਼, ਇੱਕ ਸਰੀਰ ਹੋਵੇ ਜਿਹਨੂੰ ਵੇਖ ਕੇ ਵੀ ਆਪਾਂ ਨੀਵੀਂ ਪਾ ਲੈਂਦੇ ਹਾਂ। ਫਿਰ ਬੇਨਤੀ ਸੁਣਿਓ, ਇਸ ਦੇਹੀ ਦੇ ਵਿੱਚ ਸਭ ਕੁਝ ਹੈ। ਮੈਕਸੀਕਨ ਲੋਕਾਂ ਦੀ ਇੱਕ ਕਹਾਣੀ ਹੈ, ਕਹਿੰਦੇ ਇੱਕ ਬਜ਼ੁਰਗ ਆਪਣੇ ਪੋਤੇ ਨੂੰ ਕਹਾਣੀ ਸੁਣਾ ਰਿਹਾ ਕਿ ਸਾਡੇ ਸਰੀਰ ਵਿੱਚ ਰੋਜ਼ ਜੰਗ ਹੁੰਦੀ ਏ, ਰੋਜ਼ ਲੜਾਈ ਹੁੰਦੀ ਏ, ਤੇ ਕਹਿੰਦਾ ਇੱਕ ਜਿੱਤ ਜਾਂਦਾ ਦੂਜਾ ਹਾਰ ਜਾਂਦਾ, ਜਿਹੜਾ ਅੱਜ ਹਾਰਿਆ ਉਹ ਦੂਜੇ ਦਿਨ ਜਿੱਤ ਜਾਂਦਾ। ਪੋਤਾ ਪੁੱਛਦਾ ਜੀ ਲੜਾਈ ਕਾਹਦੀ? ਕਹਿਣ ਲੱਗੇ ਇਹਦੇ ਵਿੱਚ ਦੇਵਤੇ ਤੇ ਦੈਂਤ ਲੜਦੇ ਨੇ। ਉਹਨੇ ਪੁੱਛਿਆ ਬਾਪੂ ਤੋਂ ਦਾਦੇ ਤੋਂ ਜਿੱਤਦਾ ਕੌਣ ਏ? ਕਹਿੰਦਾ ਪੁੱਤਰ ਜਿਹਨੂੰ ਖੁਰਾਕ ਜ਼ਿਆਦਾ ਮਿਲ ਜਾਂਦੀ ਉਹ ਜਿੱਤ ਜਾਂਦਾ ਹੈ। ਗੁਰਮੁਖੋ ਯਾਦ ਰੱਖਿਓ, ਜਿੱਦਣ ਤਾਂ ਮਿਲਣੀ ਹੈ ਵਾਸ਼ਨਾ ਦੀ ਖੁਰਾਕ, ਉਦਣ ਵਕਾਰਾਂ ਨੇ ਜਿੱਤਣਾ ਹੈ, ਤੇ ਜਿੱਦਣ ਚੰਗੀ ਸੰਗਤ ਗੁਰਬਾਣੀ ਕੀਰਤਨ ਨਾਮ ਦੀ ਖੁਰਾਕ ਮਿਲ ਗਈ, ਉਸ ਦਿਨ ਵਕਾਰਾਂ ਦੇ ਫੁਰਨਿਆਂ ਦੀ ਪਿੱਠ ਲੱਗ ਜਾਣੀ ਹੈ ਤੇ ਦੈਵੀ ਗੁਣਾਂ ਨੇ ਜਿੱਤ ਜਾਣਾ। ਇਹ ਰੋਜ਼ ਜੰਗ ਹੁੰਦੀ। ਇਹ ਪੰਚ ਕੋ ਮਾਰੇ ਕੀ ਕਾਮ ਨੂੰ ਮਾਰ ਦਿਆਂਗੇ, ਕ੍ਰੋਧ ਨੂੰ ਮਾਰ ਦਿਆਂਗੇ ਜੀ? ਹੁਣ ਇਹਦਾ ਭਾਵ ਹੈ, ਕਿਉਂਕਿ ਇਸ ਬਾਰੇ ਬਹੁਤ ਘੱਟ ਬੋਲਿਆ ਜਾਂਦਾ, ਨਾ ਸਾਡੇ ਸੁਣਨ ਦੀ ਸਮਰੱਥਾ ਹੈ, ਨਾ ਸਾਡੇ ਕਹਿਣ ਦੀ ਸਮਰੱਥਾ ਹੈ, ਕਿਉਂਕਿ ਇਸ ਬਾਰੇ ਜੇ ਗੁਰੂ ਵੀ ਖੁੱਲ੍ਹ ਕੇ ਗੱਲ ਕਰਦਾ ਤੇ ਲੋਕ ਅਸ਼ਲੀਲ ਕਹਿੰਦੇ ਆ। ਪਰ ਸੱਚ ਇਹ ਵੇ, ਸਰੀਰ ਢਲ ਸਕਦਾ, ਇੰਦਰੀਆਂ ਥੱਕ ਸਕਦੀਆਂ ਨੇ, ਬੁਢੇਪਾ ਆ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਾਮ ਦੀ ਮਧਾਣੀ ਬੰਦਾ ਮੰਜੇ ਤੇ ਪਿਆ ਹੋਏ ਫੁਰਨੇ ਦੇ ਰੂਪ ਵਿੱਚ ਵੀ ਰਿੜਕੀ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ, ਪੁੰਡਰ ਕੇਸ ਕੁਸਮ ਤੇ ਧੌਲੇ, ਬੰਦੇ ਦੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ, ਜਿਵੇਂ ਕਮਲ ਦਾ ਫੁੱਲ ਚਿੱਟਾ। ਸਪਤ ਪਤਾਲ ਕੀ ਬਾਣੀ, ਜਦੋਂ ਬੋਲਦਾ ਤੇ ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਚੋਂ ਆਵਾਜ਼ ਵੀ ਨਿਕਲਦੀ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ, ਲੋਚਨ ਸ਼ਰਮੈ ਬਲ ਬੁੱਧ ਨਾਠੀ, ਅੱਖਾਂ ਚੋਂ ਪਾਣੀ ਵਗਦਾ, ਗੱਲ ਵੀ ਚੇਤੇ ਨਹੀਂ ਰਹਿੰਦੀ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਬੰਦੇ ਨੂੰ ਪੁੱਛ ਕੇ ਦੇਖੋ ਇਹਦੇ ਫੁਰਨੇ ਕਿਨੇ, ਤਾਂ ਕਾਮ ਪਵ ਸਮਾਧਾਣੀ, ਅੱਖਾਂ ਚ ਪਾਣੀ ਨਹੀਂ ਸੁੱਕਦਾ, ਗਲੇ ਚੋਂ ਆਵਾਜ਼ ਨਹੀਂ ਨਿਕਲਦੀ, ਕੇਸ ਦੁੱਧ ਵਰਗੇ ਚਿੱਟੇ ਨੇ, ਮੰਜੀ ਤੇ ਲੇਟਿਆ ਹੋਇਆ ਵੀ ਕਾਮ ਦੀ ਮਧਾਣੀ ਪਾਈ ਬੈਠਾ। ਮੈਂ ਥੋੜਾ ਜਿਹਾ ਫੁੱਲ ਕੇ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਬਿਮਾਰੀ ਦੀ ਗੱਲ ਕਰਨੀ ਚਾਹੀਦੀ। ਮੈਂ ਇਹ ਨਹੀਂ ਕਿ ਮੇਰੇ ਅੰਦਰ ਫੁਰਨੇ ਨਹੀਂ ਉੱਠਦੇ, ਕਿਸੇ ਅੰਦਰ ਨਹੀਂ ਉੱਠਦੇ, ਪਰ ਆਪਾਂ ਹੱਲਾ ਮਾਰੀਏ ਇਹਨੂੰ ਖੱਠ ਨਾਲ ਨਹੀਂ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਕਈ ਬੰਦੇ ਇਸਤਰੀਆਂ ਛੱਡ ਕੇ, ਘਰ ਛੱਡ ਕੇ ਜੰਗਲਾਂ 'ਚ ਤੁਰੇ ਫਿਰਦੇ ਨੇ, ਪਰ ਚਿੱਤ ਤਾਂ ਉਹਨਾਂ ਦਾ ਬਗਾਨੀਆਂ ਔਰਤਾਂ ਵਿੱਚ ਹੀ ਲੱਗਾ ਹੋਇਆ ਹੈ ਨਾ। ਮਹਾਰਾਜ ਦਾ ਇੱਕ ਸ਼ਬਦ ਹੈ ਜੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿੱਤ ਲਾਇਆ ਪਰ ਨਾਰੀ। ਤੇ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਕਿਉਂਕਿ ਇੱਥੇ ਸੰਸਾਰ ਵਿੱਚ ਦੋ ਹੀ ਗੱਲਾਂ ਨੇ ਜੀ, ਕਈਆਂ ਨੇ ਭੋਗ ਭੋਗ ਕੇ ਜ਼ਿੰਦਗੀ ਖਤਮ ਕਰ ਦਿੱਤੀ, ਕਈਆਂ ਨੇ ਭੋਗ ਤੋਂ ਬਚਣ ਲਈ ਖੱਟ ਕਰਕੇ ਜ਼ਿੰਦਗੀ ਖਤਮ ਕਰ ਦਿੱਤੀ। ਹੁਣ ਸਤਿਗੁਰੂ ਨੇ ਬਾਣੀ 'ਚ ਕਿਹਾ, ਜੇ ਤੇ ਉਪਜੀ ਤੈਂ ਰਚੀ, ਪੀਵਤ ਮਰਦਨ ਲਾਗ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੇ ਅਰਥ ਹੋਰ ਕੀਤੇ ਆ। ਭਾਈ ਸਾਹਿਬ ਜਿਹੜੇ ਪੁਰਾਣੇ ਗੁਰਮੁਖ ਸੰਪਰਦਾਇ ਸਨ, ਉਹ ਕਹਿੰਦੇ ਸਨ ਅਸਲ 'ਚ ਇਹ ਬੰਦੇ ਦੀ ਬਿਰਤੀ ਹੈ, ਜਿਸ ਰਸਤੇ ਰਾਹੀਂ ਇਸ ਦਾ ਜਨਮ ਹੋਇਆ, ਮਰਦੇ ਦਮ ਤੱਕ ਇਹਦੀ ਸੁਰਤ, ਇਹਦੀ ਗੱਲਬਾਤ, ਇਹਦੀ ਹਰ ਗੱਲ ਦੇ ਦੋ ਅਰਥ ਨਿਕਲਦੇ ਨੇ। ਮੇਰੇ ਇਸ਼ਾਰਾ ਤੁਸੀਂ ਸਮਝ ਗਏ, ਜੇ ਤੇ ਉਪਜੀ ਤੈ ਰਚੀ, ਪੀਵਤ ਮਰਦਨ ਲਾਗ। ਯਾਦ ਰੱਖਿਓ, ਜਿਹਦੇ ਵਿੱਚੋਂ ਰਸ ਇਹਨੇ ਪੀਤਾ ਉਹਨੂੰ ਮਸਲਣ ਲੱਗ ਪੈਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ। ਮੇਰੀ ਅਰਜ ਹੈ, ਇਹ ਕਾਮ ਹੈ, ਕ੍ਰੋਧ ਹੈ, ਲੋਭ ਮੋਹ ਹੰਕਾਰ ਹੈ, ਇਸ ਐਨਰਜੀ ਨੂੰ ਸ਼ਬਦ ਨੇ ਕਨਵਰਟ ਕਿਵੇਂ ਕਰਨਾ ਹੈ? ਮਹਾਰਾਜ ਨੇ ਕਿਹਾ, ਖਾਲਸਾ ਸੋਏ ਜੋ ਪੰਚ ਕੋ ਮਾਰੇ। ਖਾਲਸਾ ਉਹ ਵੇ ਜਿਹਨੇ ਪੰਜਾਂ ਨੂੰ ਮਾਰ ਲਿਆ, ਕਾਬੂ ਕਰ ਲਿਆ। ਯਾਦ ਰੱਖਿਓ, ਜੇ ਕਾਮ ਮਰ ਜਾਏਗਾ ਤੇ ਗ੍ਰਿਸ ਦਾ ਵਿਕਾਸ ਰੁਕ ਜਾਏਗਾ, ਜੇ ਕ੍ਰੋਧ ਮਰ ਜਾਏਗਾ ਤੇ ਵੀਰ ਰਸ ਦੀ ਮੌਤ ਹੋ ਜਾਏਗੀ, ਜੇ ਲਾਲਚ ਮਰ ਜਾਏਗਾ ਤੇ ਬਾਹਰ ਮੁਖੀ ਸੰਸਾਰ ਤਰੱਕੀ ਨਹੀਂ ਕਰ ਸਕੇਗਾ, ਜੇ ਮੋਹ ਮਰ ਜਾਏਗਾ ਤੇ ਸੰਸਾਰ ਦੇ ਵਿੱਚ ਖੂਨ ਚਿੱਟੇ ਹੋ ਜਾਣਗੇ, ਜੇ ਹੰਕਾਰ ਮਰ ਜਾਏਗਾ, ਹਾਲਾਂਕਿ ਲਫ਼ਜ਼ ਮੈਂ ਮਰਨਾ ਹੀ ਵਰਤਣਾ ਪਿਆ ਵਾਂ, ਬੰਦੇ ਦੀ ਅਣ ਖਤਮ ਹੋ ਜਾਏਗੀ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਪੰਚ ਕੋ ਮਾਰੇ। ਅਰਜ਼ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਜ਼ਬੇ ਨੇ, ਕਾਮ ਨੂੰ ਸੰਯਮ ਵਿੱਚ ਕਨਵਰਟ ਕਰ ਜਾ, ਕਿਉਂਕਿ ਅੱਜ ਦੋ ਸ਼ਬਦ ਅੱਗੇ ਆਏ ਨੇ, ਖਾਲਸਾ ਸੋਏ ਜੋ ਪਰਤਰਿਆ ਤੇ ਭਾਗੈ, ਪਰਤਰਿਆ ਤੇ ਭਾਗੈ, ਅੱਗੇ ਹੈ ਖਾਲਸਾ ਸੋਏ ਜੋ ਪਰਦ੍ਰਿਸ਼ਟ ਕੋ ਤਿਆਗੈ। ਇਹ ਅੱਗੇ ਮੈਂ ਬੇਨਤੀ ਕਰਨਾ। ਹੁਣ ਕਾਮ ਜਿਹੜਾ ਹੈ ਇਹਨੂੰ ਤਬਦੀਲ ਕੀਤਾ ਜਾ ਸਕਦਾ। ਗੁਰਮੁਖੋ, ਜਿੰਨੀ ਐਨਰਜੀ, ਸਿਆਣੇ ਲੋਕ ਕਹਿੰਦੇ ਨੇ ਨਾਭੀ ਤੋਂ ਉੱਚੀ ਸੁਰਤ ਉੱਠੇ ਤੇ ਰਾਮ ਰਸ ਬਣਦਾ, ਨਾਭੀ ਤੋਂ ਥੱਲੇ ਸੁਰਤ ਡਗ ਜਾਏ ਤੇ ਕਾਮ ਰਸ ਬਣ ਜਾਂਦਾ ਹੈ। ਫਿਰ ਅਰਜ਼ ਹੈ, ਉਹ ਡਿੱਗੀ ਕੋਈ ਸੁਰਤ ਬੰਦੇ ਦੇ ਦਿਮਾਗ ਨੂੰ ਖਰਾਬ ਕਰ ਦਿੰਦੀ ਹੈ, ਤੇ ਉਹ ਇੰਨੇ ਤਾਕਤ ਵਾਲੇ ਨੇ, ਇੰਨੀ ਉਹਨਾਂ ਸਮਰੱਥਾ ਹੈ, ਜਦੋਂ ਕਿਸੇ ਬੰਦੇ ਦੇ ਸਿਰ ਤੇ ਚੜ ਕੇ ਬੋਲਦੇ ਆ, ਉਦੋਂ ਬੰਦਾ ਨਾ ਪਿਓ ਦੀ, ਨਾ ਭੈਣ ਦੀ, ਨਾ ਮਾਂ ਦੀ, ਨਾ ਧੀ ਦੀ, ਕਿਸੇ ਦੀ ਪਰਵਾਹ ਨਹੀਂ ਕਰਦਾ। ਉਹ ਬੰਦੇ ਨੂੰ ਇਸ ਤਰ੍ਹਾਂ ਨਕੇਲ ਪਾ ਲੈਂਦੇ ਆ, ਮਾਪੇ ਮਰ ਜਾਂਦੇ ਨੇ, ਬੱਚੇ ਪਰਵਾਹ ਕੋਈ ਨਹੀਂ ਕਰਦੇ। ਦੇਖੋ ਗੁਰਮੁਖੋ, ਅੰਦਰ ਦੀ ਬਿਰਤੀ ਲੈ ਕੇ ਤੁਰਾਂਗੇ, ਬੰਦਗੀ ਦਾ ਫੁਰਨਾ ਬਣਾ ਲਓ, ਤੁਹਾਨੂੰ ਦਿਨੇ ਕੋਈ ਨਾ ਕੋਈ ਬੰਦਗੀ ਰੱਬ ਚੇਤੇ ਕਰਾਉਣ ਵਾਲਾ ਜ਼ਰੂਰ ਮਿਲੇਗਾ। ਮੈਨੂੰ ਯਾਦ ਹੈ ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ, ਜਿਨ੍ਹਾਂ ਸਿੰਘਾਂ ਨੇ ਦਰਸ਼ਨ ਕੀਤੇ ਉਹਨਾਂ ਨੇ, ਗੁਰਮੁਖੋ ਗੱਲਾਂ ਕਰਨੀਆਂ ਸੌਖੀਆਂ ਨੇ, ਮੈਂ ਆਪਣੀਆਂ ਅੱਖਾਂ ਨਾਲ ਉਹ ਗੁਰਮੁਖ ਪਿਆਰਿਆਂ ਦੇ ਰੱਬ ਨੇ ਦੀਦਾਰ ਕਰਨ ਦਾ ਮੌਕਾ ਦਿੱਤਾ, ਜਿਹੜੇ ਸੱਚਮੁੱਚ ਗੁਰਬਾਣੀ ਅਨੁਸਾਰ ਇਹ ਬਿਲਕੁਲ ਜਿਹਨੂੰ ਆਪਾਂ ਕਹਿੰਦੇ ਗੁਰਸਿੱਖੀ ਦੀ ਮੂਰਤ, ਉਹ ਲੰਘਦੇ ਨੇ। ਹਿੰਦੂ ਮੁਸਲਮਾਨ ਕੌਣ, ਮਰਾਠਾ ਕੌਣ, ਸਾਰਿਆਂ ਦੇ ਹੱਥ ਜੁੜ ਜਾਂਦੇ। ਉਹ ਜਦੋਂ ਬੋਲਦੇ ਆ, ਕੋਈ ਜ਼ਿਆਦਾ ਉਹ ਕਥਾ ਥੋੜਾ ਕਰਦੇ ਆ, ਉਹ ਸੰਗਤ ਜੀ ਬੋਲ ਕੇ ਇੱਕੋ ਸ਼ਬਦ ਕਹਿੰਦੇ ਆ, ਸਾਧ ਸੰਗਤ ਜੀ ਤੁਸੀਂ ਆਇਓ, ਸਾਡੇ ਲਈ ਅਰਦਾਸ ਕਰ ਜੋ, ਸਾਡੀ ਮੱਤ ਨਾ ਕਿਤੇ ਮਾਰੀ ਜਾਏ। ਵਾਹਿਗੁਰੂ ਸ਼ਬਦ ਦੋ ਹੀ ਕਹਿੰਦੇ ਆ, ਜ਼ਿਆਦਾ ਨਹੀਂ। ਸਾਡੇ ਲਈ ਅਰਦਾਸ ਕਰ ਦੋ, ਸਾਡੀ ਬੁੱਧੀ ਨਾ ਭ੍ਰਿਸ਼ਟ ਹੋ ਜਾਏ, ਸਾਡੇ ਲਈ ਅਰਦਾਸ ਕਰ ਜੋ, ਸਾਡੀ ਮੱਤ ਨਾ ਮਾਰੀ ਜਾਏ। ਇਹ ਦੋ ਲਫ਼ਜ਼ਾਂ ਸਭ ਕੁਝ ਕਹਿ ਗਏ, ਕਿਉਂਕਿ ਜਿਨ੍ਹਾਂ ਦੀ ਬੁੱਧੀ ਤੇ ਮੱਤ ਭ੍ਰਿਸ਼ਟ ਹੋ ਜਾਂਦੀ, ਉਹਨਾਂ ਦੇ ਮਨ ਕਦੀ ਸਾਫ਼ ਨਹੀਂ ਰਹਿੰਦੇ। ਕਿਉਂਕਿ ਮੱਤ ਮੈਲੀ, ਮਨ ਮੈਲਾ ਹੋ ਜਾਏ ਸਰ ਜਾਂਦਾ ਫਿਰ ਵੀ ਰਾਹ ਹੈ, ਜਿਹਦੀ ਮੱਤ ਮੈਲੀ ਹੋ ਜਾਏ ਉਹਨੂੰ ਕਾਬੂ ਕਰਨਾ ਬੜਾ ਮੁਸ਼ਕਿਲ ਹੈ। ਮੈਂ ਆਪ ਨੂੰ ਫਿਰ ਉਸੇ ਵਿਸ਼ੇ ਤੇ ਆਉਣ ਲੱਗਾ, ਪੰਚ ਕੋ ਮਾਰ ਹੈ। ਇੱਕ ਗੁਰੂ ਗ੍ਰੰਥ ਸਾਹਿਬ ਚ ਭਗਤ ਜੀ ਦਾ ਸ਼ਬਦ ਹੈ, ਕਾਮ ਨੂੰ ਮੈਂ ਅਰਜ਼ ਕਿਹਾ, ਇਹਨੂੰ ਕਿਵੇਂ ਆਪਾਂ ਕਾਬੂ ਕਰ ਸਕਦੇ? ਕਹਿਣਾ ਸੌਖਾ, ਜਿੱਦਣ ਬੰਦਾ ਕਹਿੰਦਾ ਮੈਂ ਤੈਨੂੰ ਕਾਬੂ ਕਰ ਲਿਆ, ਜਿੱਦਣ ਇਹ ਹੀ ਫੁਰਨਾ ਬਣਾ ਲਿਆ, ਹੁਣ ਤਾਂ ਬੰਦਗੀ ਕਰਨਾ ਕਦੀ ਕਾਮ ਦੇ ਫੁਰਨਾ ਨਹੀਂ ਉੱਠਿਆ। ਆਪਣੇ ਅੰਦਰ ਨੂੰ ਪੁੱਛਿਓ, ਸ਼ਾਮ ਤੱਕ ਬੰਦੇ ਨੂੰ ਕਾਮ ਦੇ ਪੁਰਨੇ ਪੀੜ ਕੇ ਰੱਖ ਦਿੰਦੇ ਆ। ਇਹ ਤਾਂ ਰਕਤ ਬੀਜ ਹੈ, ਇੱਕ ਫੁਰਨਾ ਬਣਾਓ ਅਨੇਕਾਂ, ਕੋਈ ਵਾਸ਼ ਨਾ ਦੇਵੇ। ਇੱਕ ਗੁਰੂ ਗ੍ਰੰਥ ਸਾਹਿਬ ਚ ਭਗਤ ਰਵਿਦਾਸ ਸਾਹਿਬ ਦਾ ਸ਼ਬਦ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ। ਆਪਣੀ ਹਾਲਤ ਕੀ ਬਣਨੀ ਹੈ? ਮ੍ਰਿਗ ਹਰਨ, ਮੀਨ ਮੱਛੀ, ਭ੍ਰਿੰਗ ਦਾ ਅਰਥ ਆਪਾਂ ਕਰਨੇ ਆ ਭਵਰਾ, ਮ੍ਰਿਗ ਮੀਨ ਭ੍ਰਿੰਗ ਪਤੰਗ, ਪਤੰਗ ਦਾ ਅਰਥ ਭੰਬਟ ਪਰਵਾਨਾ, ਤੇ ਕੁੰਚਰ, ਕੁੰਚਰ ਦਾ ਅਰਥ ਹਾਥੀ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਇਹਦਾ ਅਰਥ ਹੋ ਗਿਆ ਹਰਨ, ਮੱਛੀ, ਭੌਰਾ, ਪਤੰਗਾ ਤੇ ਹਾਥੀ। ਇਹਨਾਂ ਪੰਜਾਂ ਨੂੰ ਇੱਕ ਇੱਕ ਬਿਮਾਰੀ ਲੱਗੀ ਹੈ, ਏਕ ਦੋਖ ਵਿਨਾਸ਼, ਇੱਕ ਦੋਖ ਨੇ ਉਹਨੂੰ ਮਾਰ ਦਿੱਤਾ। ਕਿਵੇਂ? ਕਿਉਂਕਿ ਜਿਹੜਾ ਮ੍ਰਿਗ ਹੈ ਉਹਨੂੰ ਜੀਭ ਨਹੀਂ ਮਾਰਦੀ, ਉਹਨੂੰ ਕੰਨ ਮਾਰਦੇ ਆ। ਮੱਛੀ ਨੂੰ ਕੰਨ ਨਹੀਂ ਮਾਰਦੇ, ਉਹਦੀ ਜੀਭ ਮਾਰਦੀ ਆ। ਪਤੰਗੇ ਨੂੰ ਉਹਨੂੰ ਕੰਨ ਨਹੀਂ ਮਾਰਦੇ, ਉਹਦਾ ਮੂੰਹ ਨਹੀਂ ਮਾਰਦਾ, ਉਹਦੀਆਂ ਅੱਖਾਂ ਮਾਰਦੀਆਂ ਨੇ। ਤੇ ਭਵਰਾ ਉਹਦੀ ਨੱਕ ਉਹਨੂੰ ਮਾਰ ਦਿੰਦਾ। ਹਾਥੀ ਏਡਾ ਤਾਕਤ ਵਾਲਾ, ਉਹਨੂੰ ਸਕਿਨ ਦਾ ਸਪਰਸ਼ ਮਾਰ ਜਾਂਦਾ। ਮੈਂ ਤਾਂ ਬੇਨਤੀ ਫਿਰ ਦੁਹਰਾਵਾਂਗਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਆਸਾਦ ਜਾਮੈ। ਪੰਚ ਦੋਖ ਦਾ ਅਰਥ ਹੈ ਪੰਜ ਦੁੱਖ। ਪਿਆਰਿਓ, ਮੈਂ ਆਪਣੀ ਗੱਲ ਕਰ ਰਿਹਾ, ਖਰਨ ਦੀ ਤਰ੍ਹਾਂ ਮੈਨੂੰ ਕੰਨਾਂ ਦਾ ਰਸ ਚੰਬੜਿਆ, ਸੱਚੀ ਹੈ ਕਿ ਪਤੰਗੇ ਦੀ ਤਰ੍ਹਾਂ ਅੱਖਾਂ ਦਾ ਰਸ ਚੰਬੜਿਆ, ਮੱਛੀ ਦੀ ਤਰ੍ਹਾਂ ਜੀਭ ਦਾ ਰਸ ਚੰਬੜਿਆ, ਭਵਰੇ ਦੀ ਤਰ੍ਹਾਂ ਗੰਧ ਸੁਗੰਧ ਦਾ ਰਸ ਚੰਬੜਿਆ, ਹਾਥੀ ਦੀ ਤਰ੍ਹਾਂ ਸਪਰਸ਼ ਦਾ ਚੰਬੜਿਆ। ਭਗਤ ਜੀ ਕਹਿੰਦੇ ਨੇ, ਵਾਹਿਗੁਰੂ ਜੀ ਇਹ ਪੰਜਾਂ ਜੀਵਾਂ ਨੂੰ ਇੱਕ ਇੱਕ ਦੋਸ਼ ਲੱਗਾ, ਇਹ ਪੰਜਾਂ ਨੇ ਇੱਕ ਇੱਕ ਦੋਸ਼ ਨਾਲ ਮਾਰ ਦਿੱਤੇ, ਪੰਜੇ ਮਰ ਗਏ, ਤੇ ਇਕੱਲੇ ਬੰਦੇ ਵਿੱਚ ਪੰਜ ਪੈਣੇ, ਇਹਦਾ ਬਚਾਅ ਕਿਤੇ ਹੋਣਾ ਹੈ? ਗੁਰੂ ਗੋਬਿੰਦ ਸਿੰਘ ਕਹਿੰਦੇ, ਖਾਲਸਾ ਹੋਵੇ ਜੋ ਪੰਚ ਕੋ ਮਾਰਦਾ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਆਸਾਦ। ਇੱਥੇ ਯਾਦ ਰੱਖਿਓ, ਇੱਥੇ ਆਸਾਦ ਦਾ ਅਰਥ ਹੈ ਜਿਹੜੇ ਸਾਧੇ ਨਾ ਜਾ ਸਕਣ, ਇਹ ਆਸਾਦ ਦੂਜਾ ਅਰਥ ਨਹੀਂ ਕਰਨਾ। ਪੰਚ ਦੋਖ ਆਸਾਦ ਜਾ ਮਹਿ, ਪਾਠ ਵੱਖਰਾ ਵੱਖਰਾ, ਕਿ ਜੇ ਜਾਮੈ ਕਰਾਂਗੇ ਤੇ ਸਰੀਰ ਬਣ ਜਾਏਗਾ। ਪੰਚ ਦੋਖ ਆਸਾਦ ਜਾਮੈ, ਜਿਸ ਬੰਦੇ ਦੇ ਸਰੀਰ ਵਿੱਚ ਨਾ ਸਾਧੇ ਜਾਣ ਵਾਲੇ ਪੰਜ ਦੋਖ ਨੇ, ਤਾਂ ਕਿ ਕੇਤਕ ਆਸ, ਉਹ ਬੰਦਾ ਕਿਵੇਂ ਬਚੇਗਾ ਜਿਹਨੇ ਇਕੱਲੇ ਨੂੰ ਪੰਜ ਚੰਬੜੇ ਹੋਏ ਆ? ਇਸ ਤੋਂ ਅਗਲੀ ਬੇਨਤੀ, ਕਿਵੇਂ ਇਹਨੂੰ ਮਾਰੀਏ? ਇੱਕ ਸ਼ਬਦ ਹੋਰ ਪੜਾਂਗਾ, ਉਹ ਸ਼ਬਦ ਹੈ ਦੇਹੀ ਗਾਵਾ। ਮੈਂ ਇਸ ਤੇ ਕਿਤੇ ਬੋਲ ਰਿਹਾ ਵਾਂ, ਖਾਲਸਾ ਸੋਏ ਜੋ ਪੰਚ ਕੋ ਮਾਰੈ, ਦੇਹੀ ਗਾਵਾ ਜੀਓ ਧਰਮੈ ਤੋ ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਣੂ ਰਸਪਤ, ਇੰਦਰੀ ਕਹਿਆ ਨਾ ਮਾਨਾ। ਭਾਵਾਂ ਮੈਨੂੰ ਪਤਾ ਹੈ ਇਹ ਸ਼ਬਦ ਅਕਸਰ ਭੋਗ ਤੇ ਪੜਿਆ ਜਾਂਦਾ, ਪਰ ਗੁਰਮੁਖੋ ਇਹਦਾ ਸੰਬੰਧ ਮਰੇ ਹੋਏ ਨਾਲ ਨਹੀਂ, ਇਹਦਾ ਸੰਬੰਧ ਮਰਨ ਤੋਂ ਪਹਿਲਾਂ ਜ਼ਿੰਦਗੀ ਜੀਣ ਵਾਲੇ ਦੇ ਨਾਲ ਹੈ। ਕਿਉਂਕਿ ਅਸੀਂ ਇੱਕੋ ਤੁਕ ਲੈਂਦੇ ਹਾਂ, ਕਹਿਤ ਕਬੀਰ ਸੁਣੋ ਰੇ ਸੰਤੋ ਖੇਤੀ ਖੇਤੀ ਕਰੋ ਨਵੇਰਾ। ਉਹ ਗੁਰਮੁਖੋ ਖੇਤੀ ਕਰੋ ਨਵੇਰਾ ਦਾ ਅਰਥ ਮੌਤ ਤੱਕ ਨਹੀਂ, ਖੇਤੀ ਕਰੋ ਦਾ ਨਵੇਰਾ ਅਰਥ ਹੈ ਹੁਣ ਤੂੰ ਖਾਲਸਾ ਬਣ ਇਸ ਰਣ ਤੱਤੇ ਵਿੱਚ ਜਿੱਥੇ ਵਕਾਰ ਲੁੱਡੀਆਂ ਪਾਉਂਦੇ ਪਏ ਨੇ, ਸਵਾ ਤਾਂ ਮਰਨ ਤੋਂ ਪਹਿਲਾਂ ਪਹਿਲਾਂ ਇਹਨਾਂ ਦਾ ਲੇਖਾ ਮੁਕਾ ਕੇ ਜਾ, ਇਹਨਾਂ ਨੂੰ ਇਹਨੂੰ ਮਾਰ ਕੇ ਜਾਈ। ਹੁਣ ਇਹਦੇ ਅਰਥ ਥੋੜੇ ਜਿਹਾ ਆਪਾਂ ਕਰਨੇ ਆ। ਦੇਹੀ ਗਾਵਾਂ, ਗਾਂਵ ਹਿੰਦੀ ਦਾ ਲਫ਼ਜ਼ ਨਾ, ਗਾਓ ਪਿੰਡ ਜਿਹਨੂੰ ਕਹਿੰਦੇ ਆ ਪੰਜਾਬੀ ਚ, ਸਰੀਰ ਇੱਕ ਪਿੰਡ ਹੈ। ਦੇਹੀ ਗਾਵਾ ਜੀਓ ਧਰ ਮਹਿਤੋ, ਇਹਦੇ ਵਿੱਚ ਜਿਹੜਾ ਚੌਧਰੀ ਉਹ ਸਾਡੀ ਜਿੰਦ ਹੈ। ਆ ਜਿੰਦ ਜਿਹੜੀ ਸਾਡੀ ਇਹ ਚੌਧਰੀ ਇਹਨੇ ਇਹਦੇ ਕਰਕੇ ਚੱਲਦਾ। ਜੀਓ ਧਰ ਮਹਿਤੋ ਬਸੈ ਪੰਜ ਕਿਰਸਾਨਾ, ਇਸ ਦੇ ਵਿੱਚ ਪੰਜ ਕਿਰਸਾਨ ਰਹਿੰਦੇ ਨੇ ਜੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹਦੇ ਹੋਰ ਅਰਥ ਕਰਾਂ, ਇਸ ਕਿਰਸਾਨ ਇਹਨੂੰ ਵੀ ਕਿਹਾ ਜਿਹੜੇ ਪੰਜ ਗਿਆਨ ਇੰਦਰੇ ਨੇ, ਤੇ ਇਹਦੇ ਵਿੱਚ ਪੰਜਾਂ ਦਾ ਜ਼ਿਕਰ ਕੀਤਾ। ਮਹਾਰਾਜ ਕਿਹੜੇ? ਕਹਿਣ ਲੱਗੇ ਕਰਾਂ ਕੀ, ਇਹ ਕਿਰਸਾਨ ਇੰਨੇ ਬਾਗੀ ਨੇ, ਇੰਨੇ ਆਕੀ ਨੇ, ਮੈਂ ਤਰਲੇ ਕਰਨਾ, ਮੇਰੀ ਗੱਲ ਹੀ ਕੋਈ ਨਹੀਂ ਮੰਨਦੇ। ਦੇਹੀ ਗਾਵਾ ਜੀਓ ਧਰ ਮਹਿਤੋ ਬਸੈ ਪੰਜ ਕਿਰਸਾਨਾ, ਨੈਨੂ ਅੱਖਾਂ, ਨਕਟੂ ਆ ਨੱਕ, ਸਰਵਣੂ ਮੇਰੇ ਕੰਨ, ਇੰਦਰੀ ਮਾਰ ਨੈਨੂ ਨਕਟੂ ਸਰਵਣੂ ਰਸਪਤ, ਮੇਰੀ ਜੀਵ ਰਸ ਚੱਖਣ ਵਾਲੀ ਇੰਦਰੀ ਕਹਿਆ ਨਾ ਮਾਨਾ, ਤੇ ਵਾਸ਼ਨਾ ਭੋਗਣ ਵਾਲੀ ਇੰਦਰੀ, ਇਹਨਾਂ ਪੰਜਾਂ ਨੇ ਮੇਰੀ ਗੱਲ ਨਹੀਂ ਮੰਨੀ, ਸੱਚੀ ਮੁੱਚੀ ਇਹ ਸਰੀਰ ਦੇ ਉੱਤੇ ਕਬਜ਼ਾ ਕਰੀ ਬੈਠਿਆ। ਫਿਰ ਮੈਂ ਬੇਨਤੀ ਕਰਾਂ, ਮੈਂ ਲਫ਼ਜ਼ ਵਰਤੇ ਨੈਨੂ ਵਰਤਿਆ, ਨੈਨੂ ਦਾ ਸੰਬੰਧ ਪਤੰਗੇ ਨਾਲ ਹੋ ਗਿਆ, ਨਕਟੂ ਵਰਤਿਆ ਇਹਦਾ ਸੰਬੰਧ ਭਵਰੇ ਨਾਲ ਹੋ ਗਿਆ, ਸਰਵਣੂ ਵਰਤਿਆ ਇਹਦਾ ਸੰਬੰਧ ਖਰ ਨਾਲ ਹੋ ਗਿਆ, ਰਸਪਤ ਵਰਤਿਆ ਇਹਦਾ ਸੰਬੰਧ ਮੱਛੀ ਨਾਲ ਹੋ ਗਿਆ, ਤੇ ਇੰਦਰੀ ਸ਼ਬਦ ਜਿਹੜਾ ਵਰਤਿਆ ਉਹਦਾ ਸਪਰਸ਼ ਨਾਲ ਸੰਬੰਧ ਹੈ, ਉਹਦਾ ਸੰਬੰਧ ਹਾਥੀ ਨਾਲ ਹੋ ਗਿਆ। ਇਹ ਹੈ ਪੰਜ ਅੰਦਰ ਪਏ। ਮਹਾਰਾਜ ਕਹਿੰਦੇ ਦੇਹੀ ਗਾਵਾ ਜੀਓ ਧਰ ਮਹਿਤੋ ਬਸੈ ਪੰਜ ਕਿਰਸਾਨਾ, ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ। ਬਾਬਾ ਅਕਾਲ ਪੁਰਖ ਵਾਹਿਗੁਰੂ ਅਬ ਨਾ ਬਸੂ ਏ ਗਾਉਂ, ਘਰੀ ਘਰੀ ਕਾ ਲੇਖਾ ਮੰਗੈ ਕਾਹਿਤ ਚੇਤੂ ਨਾ। ਇੱਥੇ ਧਿਆਨ ਨਾ ਸੁਣਿਓ, ਕਾਹਿਤ ਇਹਦਾ ਅਰਥ ਹੈ ਜਿਸ ਨੂੰ ਕਿਹਾ ਜਾਂਦਾ ਹੈ, ਚੇਤੂ ਇੱਥੇ ਚੇਤੂ ਦਰਦ ਚਿਤਨਾ ਨਹੀਂ, ਇੱਥੇ ਚੇਤੂ ਦਰਦ ਹੈ ਚਿੱਤਰਗੁਪਤ। ਕਹਿੰਦੇ ਬਾਬਾ ਹੇ ਵਾਹਿਗੁਰੂ ਹੁਣ ਮੈਂ ਸਰੀਰ ਚ ਨਹੀਂ ਵਸਣਾ, ਇੱਥੇ ਤਾਂ ਘੜੀ ਘੜੀ ਦਾ ਲੇਖਾ ਮੰਗਦਾ ਜਿਹਨੂੰ ਤੂੰ ਚਿੱਤਰਗੁਪਤ ਬਣਾਇਆ, ਘੜੀ ਘੜੀ ਕਾ ਲੇਖਾ ਮੰਗੈ ਕਾਹਿਤ ਚੇਤੂ ਨਾਉ। ਅੱਗੇ ਹੈ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ। ਕਹਿੰਦੇ ਜਦੋਂ ਜੀਓ ਤੋਂ ਪੁੱਛਿਆ ਨਾ, ਫਿਰ ਮੇਰੀ ਗੱਲ ਸੁਣਿਓ, ਗੱਲ ਤਾਂ ਜਿੰਦ ਤੋਂ ਪੁੱਛੀ ਜਾਣੀ, ਇਹ ਸਰੀਰ ਤਾਂ ਕਈ ਵਾਰੀ ਆਇਆ, ਕਈ ਵਾਰੀ ਡੁੱਬਾ, ਕਈ ਵਾਰੀ ਮਰਿਆ। ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਪੰਜ ਕਿਰਸਾਨ ਮਾ ਭਾਗ ਗਏ ਲੈ ਬਾਧਿਓ ਜੀਓ ਦਰਬਾਰੀ। ਅੱਖਾਂ ਤਾਂ ਪਹਿਲੀ ਭੱਜ ਗਈਆਂ ਪਿਆਰਿਓ। ਮੈਂ ਇੱਕ ਹੋਰ ਬੇਨਤੀ ਕਰਾਂ, ਇੱਕ ਸ਼ਬਦ ਹੈ ਵਾਹਿਗੁਰੂ, ਆਪਾਂ ਫਿਰ ਵੀ ਯਤਨ ਕਰਨਾ ਕਿ ਜੋ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੰਦ ਲਾਲ ਜੀ ਇਹ ਲਿਖੋ, ਮੇਰਾ ਖਾਲਸਾ ਐਸਾ ਹੋਵੇ। ਆ ਜਿਉਂ ਜਿਉਂ ਸਰੀਰ ਢਲਦਾ ਪਿਆ ਨਾ ਸਾਡੇ ਸਭ ਦਾ, ਬਾਬਾ ਫਰੀਦ ਸਾਹਿਬ ਦਾ ਇੱਕ ਸਲੂਕ, ਉਹ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਇਹਨੇ ਸਿਆਪਾ ਪਾਇਆ ਨਾ ਸਾਰਿਆਂ ਨੇ ਚੱਬਣ। ਵੈਸੇ ਇੱਥੇ ਚੱਬਣ ਦੇ ਇੱਥੇ ਭਾਵ ਅਰਥ ਲੈਣੇ, ਚੱਬਣ ਦਾ ਅਰਥ ਹੈ ਜਿਸ ਦੰਦਾਂ ਨਾਲ ਆਪਾਂ ਰੋਟੀ ਚਬਾਨੇ ਆ, ਕੋਈ ਚੀਜ਼ ਖਾਂਦੇ, ਇਹਦਾ ਅਰਥ ਹੋ ਗਿਆ ਦੰਦ। ਚੱਲਣ ਚੱਲਣ ਦਾ ਅਰਥ ਪੈਰਾਂ ਨਾਲ, ਆਪਾਂ ਪੈਰਾਂ ਨਾਲ ਚੱਲਦੇ ਹਾਂ। ਚੱਬਣ ਚੱਲਣ ਰਤਨ, ਰਤਨ ਦਾ ਅਰਥ ਹੈ ਚਮਕਦੇ ਹੋਏ ਰਤਨ, ਇਹਦਾ ਅਰਥ ਹੈ ਚਮਕਦੀਆਂ ਹੋਈਆਂ ਅੱਖਾਂ। ਚੱਬਣ ਚੱਲਣ ਰਤਨ ਸੇ ਸੁਨੀਅਰ, ਸੁਨੀਅਰ ਦਾ ਅਰਥ ਹੈ ਅਕਨ। ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਕਹਿੰਦੇ ਵੇਖੋ ਲੋਕੋ, ਹੁਣ ਦੰਦ ਕੋਈ ਨੀ, ਦੰਦ ਮਰਨ ਤੋਂ ਪਹਿਲਾਂ ਸਾਥ ਛੱਡ ਗਏ, ਪੈਰ ਪਹਿਲਾਂ ਸਾਥ ਛੱਡ ਗਏ, ਤੁਰ ਨਹੀਂ ਹੁੰਦਾ, ਕੰਨ ਸੁਣ ਨਹੀਂ ਸਕਦੇ, ਅੱਖਾਂ ਤੋਂ ਦਿਸਣਾ ਬੰਦ ਹੋ ਗਿਆ। ਕਹਿੰਦੇ ਮੇਰਾ ਸਰੀਰ ਢਾਹਾਂ ਮਾਰ ਕੇ ਕਹਿੰਦਾ ਓਏ ਸਾਰੀ ਜ਼ਿੰਦਗੀ ਇਹਨਾਂ ਦੇ ਪਿੱਛੇ ਮਾੜੇ ਕਰਮ ਮੈਂ ਕਰਦਾ ਰਿਹਾ, ਕਿੰਨੇ ਧੋਖੇਬਾਜ਼ ਨਿਕਲੇ, ਮਰਨ ਤੋਂ ਪਹਿਲੀ ਸਾਥ ਛੱਡ ਗਏ। ਫਿਰ ਬੇਨਤੀ ਸੁਣੋ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਖੇੜੇ ਇਹ ਲੈਂਦੀ ਪੰਜਾਬੀ ਹੈ ਜੀ, ਖੇੜਾ ਦਾ ਲਫ਼ ਜੀ ਅਰਥ ਹੈ ਸਰੀਰ। ਖੇੜੇ ਮੁੱਤੀ ਧਾ, ਮੁੱਤੀ ਦਾ ਅਰਥ ਹੈ ਮਾਰੀ, ਧਾ ਦਾ ਅਰਥ ਸਮਝੇ ਆਪਾਂ ਢਾਹਾਂ ਮਾਰਨੀਆਂ। ਕਿਹੜੇ ਮੁੱਤੀ ਧਾ ਸੇ ਜਾਨੀ ਚੱਲ ਗਏ, ਜਿਹੜੇ ਏਡੇ ਪਿਆਰੇ ਸਨ, ਦੰਦ ਚਮਕਦੇ ਸਨ, ਅੱਖਾਂ ਸ਼ਲੋਕ ਸੁਰਮਾ ਪਾਉਂਦੇ ਸਨ, ਗੁਰਮੁਖੋ ਕੰਨਾਂ ਦੇ ਵਿੱਚ ਵਾਲੇ ਪਾਉਂਦੇ ਸਨ, ਕਿੰਨਾ ਕੁਝ ਕੀਤਾ। ਕਹਿਣ ਲੱਗੇ ਸਾਰੇ ਖਤਮ ਹੋ ਗਿਆ, ਸਰੀਰ ਉਹੀ ਏ ਪਿਆਰਿਓ ਜਿਨ੍ਹਾਂ ਦੀ ਖਾਤਰ ਮੈਂ ਗੁਰੂ ਵੱਲ ਨਾ ਚੱਲਿਆ, ਅੱਜ ਉਹ ਮੇਰਾ ਮਰਨ ਤੋਂ ਪਹਿਲੀ ਸਾਥ ਛੱਡ ਗਏ। ਇਹ ਕਾਬੂ ਕਿਵੇਂ ਕਰੀਏ? ਉੱਥੇ ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ ਕਿ ਲੈ ਬੰਧਿਓ ਜੀਓ ਦਰਬਾਰੀ, ਕਹਿਤ ਕਬੀਰ ਸੁਨੋਰੇ ਸੰਤੋ ਖੇਤੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਹੁਣ ਅਗਲਾ ਸਵਾਲ ਫਿਰ ਉੱਥੇ ਵੀ ਇਹ ਮਾਰੀਏ ਕਿਵੇਂ, ਇਹ ਕਾਬੂ ਕਿਵੇਂ ਹੋ ਸਕਦੇ ਆ, ਇਹਨਾਂ ਨੂੰ ਕਿਵੇਂ ਬੰਨਿਆ ਜਾ ਸਕਦਾ। ਇੱਕ ਸ਼ਬਦ ਮੈਂ ਅੱਜ ਥੋੜਾ ਜਿਹਾ ਮਹਿੰਗਾ ਲਿਆ, ਉਹ ਸ਼ਬਦ ਹੈ ਕਿਵੇਂ ਪੰਚ ਕੋ ਮਾਰੇ। ਇਹ ਨੇੜੇ ਨਹੀਂ ਲੱਗਣ ਦਿੰਦੇ, ਕਾਮ ਕ੍ਰੋਧ ਲੋ ਮੋਹੰਕਾਰ। ਬਾਬਾ ਫਰੀਦ ਸਾਹਿਬ ਦੇ ਜੀਵਨ ਚ ਘਟਨਾ ਹੈ, ਉਹਨਾਂ ਨੇ ਕੀਤਾ, ਉਹਨਾਂ ਦਾ ਸ਼ਲੋਕ ਦੇ ਅਰਥ ਪੁਰਾਣੇ ਗੁਰਸਿੱਖ ਕਰਦੇ ਸਨ। ਪਹਿਲੇ ਸਮਿਆਂ ਦੇ ਵਿੱਚ ਜਿਹੜਾ ਸੁਰਮਾ ਹੈ ਇਹ ਪੀ ਕੇ ਪਾਇਆ ਜਾਂਦਾ ਸੀ ਅੱਖਾਂ ਚ, ਸੁਰਮਾ ਰੋਜ਼ ਪੀਣਾ ਉਹਨੂੰ ਪਾਉਣਾ। ਕਹਿੰਦੇ ਇੱਕ ਔਰਤ ਜਿਸ ਦੇ ਘਰ ਵਿੱਚ 10 ਹੀ ਸੁਰਮਾ ਪੀਂਦੀ ਹੁੰਦੀ ਸੀ, ਇੱਕ ਦਿਨ ਉਹ ਸੁਰਮਾ ਪੀ ਰਹੀ ਸੀ, ਉਹਦੇ ਤੋਂ ਬਾਰੀਕ ਨਹੀਂ ਪੀਸਾ ਗਿਆ, ਸੁਰਮਾ ਮੋਟਾ ਰਹਿ ਗਿਆ। ਜਦੋਂ ਉਹਨੇ ਸਲਾਈ ਭਰ ਕੇ ਅੱਖਾਂ ਚ ਪਾਈ ਤੇ ਅੱਖਾਂ ਚੋਂ ਪਾਣੀ ਨਿਕਲਣ ਲੱਗ ਪਿਆ। ਉਸ ਔਰਤ ਨੇ ਆਪਣੀ ਉਸ ਦਾਸੀ ਨੂੰ, ਆਪਣੀ ਉਸ ਸੇਵਕਾ ਨੂੰ ਡਾਂਟਿਆ, ਉਹਨੂੰ ਸਰੀਰਕ ਤੌਰ ਤੇ ਪੀੜਿਤ ਵੀ ਕੀਤਾ ਕਿ ਕਮਖਤੇ ਤੈਨੂੰ ਪਤਾ ਨਹੀਂ ਕਿ ਸੁਰਮਾ ਇੰਨਾ ਮੋਟਾ ਹੈ, ਮੇਰੀਆਂ ਅੱਖਾਂ ਵਿੱਚ ਧਾਰੀ ਪਾਈ ਤੇ ਪਾਣੀ ਨਿਕਲ ਰਿਹਾ। ਬਾਬਾ ਫਰੀਦ ਸਾਹਿਬ ਲੰਘੇ ਜਾ ਰਹੇ ਸਨ, ਕਬਰਾਂ ਵਿੱਚੋਂ ਲੰਘੇ, ਇੱਕ ਖੋਪੜੀ ਬਾਹਰ ਪਈ ਸੀ, ਉਸ ਖੋਪੜੀ ਦੇ ਵਿੱਚ ਕੱਖ ਸਨ, ਅੱਖਾਂ ਵਾਲੀ ਜਿਹੜੀ ਖੋੜ ਸੀ ਉਸ ਖੋੜ ਦੇ ਵਿੱਚ, ਉਸ ਸਪੇਸ ਦੇ ਵਿੱਚ ਕੱਖ ਸਨ, ਕੱਖਾਂ ਦੇ ਵਿੱਚ ਪੰਛੀਆਂ ਨੇ ਆਂਡੇ ਦਿੱਤੇ ਤੇ ਉਹਨਾਂ ਆਂਡਿਆਂ ਵਿੱਚੋਂ ਬੱਚੇ ਨਿਕਲ ਰਹੇ ਸਨ। ਬਾਬਾ ਜੀ ਰੁਕ ਗਏ, ਬਾਬਾ ਫਰੀਦ ਸਾਹਿਬ ਜੀ ਉਹਨਾਂ ਨੇ ਉਸ ਖੋਪੜੀ ਨੂੰ ਦੇਖਿਆ, ਅੱਖਾਂ ਭਰ ਲਈਆਂ ਤੇ ਮੁਰੀਦਾਂ ਨੇ ਪੁੱਛਿਆ ਜੀ ਕਿਉਂ? ਕਹਿਣ ਲੱਗੇ ਇਹ ਉਸ ਔਰਤ ਦੀ ਖੋਪੜੀ ਹੈ ਜਿਹੜੀ ਜਿਉਂਦੇ ਜੀ ਅੱਖਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀ ਸੀ। ਤੇ ਸੱਚ ਇਹ ਸੁਰਮੇ ਦੀ ਧਾਰੀ ਮੋਟਾ ਸੁਰਮਾ ਹੋਣ ਕਰਕੇ ਰੜਕਦਾ ਸੀ ਸੁਰਮਾ। ਅੱਜ ਕਹਿੰਦੇ ਮੈਂ ਅੱਖਾਂ ਤਾਂ ਭਰੀਆਂ ਨੇ, ਕਿੱਥੇ ਗਈ ਹੋ ਤੂੰ? ਤੇਰੀਆਂ ਅੱਖਾਂ ਵਾਲੀ ਖੋੜ ਵਿੱਚ ਤਾਂ ਪੰਛੀਆਂ ਨੇ ਆਂਡੇ ਦਿੱਤੇ ਨੇ, ਅੱਜ ਤੈਨੂੰ ਰੜਕਦਾ ਕੁਛ ਨਹੀਂ। ਉਹ ਸਲੋਕ ਹੈ ਜਿਨ ਲੋਇਣ ਜਗ ਮੋਹਿਆ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡੇਠ, ਉਹਨਾਂ ਕਿਹਾ ਮੈਂ ਦੇਖੇ ਨੇ। ਇਹਦਾ ਮਤਲਬ ਸਾਖੀ ਦੀ ਪ੍ਰੋੜਤਾ ਕਰ ਰਹੇ ਨੇ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡੇਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬੇਠ। ਜਿਹੜੇ ਸੁਰਮੇ ਦੀ ਧਾਰੀ ਨਹੀਂ ਸੰਜਰ ਸਕਦੇ, ਮੈਂ ਆਪ ਨੂੰ ਬੇਨਤੀ ਕਰਾਂਗਾ, ਖਾਲਸਾ ਜੀ ਪੰਜਾਂ ਨੂੰ ਜਿੱਤਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਦੋ ਤਰ੍ਹਾਂ ਦੇ ਅਰਥ ਲਏ ਆ। ਇੱਕ ਤਾਂ ਅਸੀਂ ਸ਼ਬਦ ਰੋਜ਼ ਪੜ੍ਹਨੇ ਆ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਏ ਤੈ ਸੁਰਾ ਮੈਂ, ਫਿਰ ਉਸ ਤੇ ਆਉਣਾ ਖਾਲਸਾ ਸੋਏ ਜੋ ਪੰਚ ਕੋ ਮਾਰੇ। ਕਹਿੰਦੇ ਜਿਸ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਏ, ਪ੍ਰੇਮ ਪੈ ਜਾਏ, ਉਹ ਸੂਰਮਾ ਹੈ। ਜਾ ਕੋ ਜਿਸ ਨੂੰ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੈ ਪੰਚ ਕੋ ਮਾਰੈ। ਜਿਨਨੇ ਬੰਦਗੀ ਕਰ ਕਰਕੇ ਇਹਨਾਂ ਪੰਜਾਂ ਤੇ ਕਾਬੂ ਪਾ ਕੇ ਆਪਣੇ ਮਨ ਨੂੰ ਜਿੱਤ ਲਿਆ, ਆਤਮ ਜਿਣੈ ਸਗਲ ਵਸ ਤਾਂ ਕਹਿ। ਸਗਲ ਦਾ ਅਰਥ ਇੱਕ ਤਾਂ ਬਾਹਰ ਦਾ ਕਿ ਸਾਰੀ ਦੁਨੀਆਂ ਉਹਦੇ ਵਸ ਨਹੀਂ, ਗੁਰਮੁਖੋ ਅਰਥ ਇਹਦਾ ਇਹ ਵੀ ਹੈ ਆਤਮ ਜਿਣੇ, ਜਿਹਨੇ ਆਪਣੇ ਮਨ ਨੂੰ ਜਿੱਤ ਲਿਆ। ਸਗਲ ਵਸਤਾਂ ਕਹਿ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੁੱਟੀ ਤੱਕ ਹਰ ਇੰਦਰਾ ਉਹਦੇ ਅਧੀਨ ਹੋ ਜਾਂਦਾ ਹੈ, ਅੱਖਾਂ ਉਹਦੇ ਅਧੀਨ ਨੇ, ਕੰਨ ਉਹਦੇ ਅਧੀਨ ਨੇ। ਸਗਲ ਵਸਤਾਂ ਕਹਿ ਜਾ ਕਾ ਸਤਿਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ, ਇਸ ਤਰ੍ਹਾਂ ਕਾਬੂ ਆਉਣਾ। ਠਾਕੁਰ ਗਾਈਐ ਆਤਮ ਰੰਗ, ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ, ਜਨ ਕੇ ਚਰਨ ਵਸੈ ਮੇਰਾ ਹੀਅਰ ਹੈ ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦਿਓ ਕਿਰਪਾ ਨਿਧ ਨਾਨਕ ਕਹਿ ਸੁਖ। ਇੱਕ ਸ਼ਬਦ ਆਪਾਂ ਪੜ੍ਹੀਏ, ਸ਼ਬਦ ਹੈ ਕਿਵੇਂ ਜਿੱਤਿਆ ਜਾਏ, ਇਹਨੂੰ ਹਰਾਉਂਦਾ ਕੌਣ, ਇਹਦੀ ਫੌਜ ਕਿਹੜੀ ਹੈ? ਉਹ ਪੰਜ ਖੂਨ ਤੇ ਬੰਦਾ ਕਾਬੂ ਕਰ ਲੈ, ਇਹਨਾਂ ਪੰਜਾਂ ਦੇ ਤਾਂ ਲਾਮ ਲਸ਼ਕਰ ਹੀ ਬੜਾ। ਇੱਕ ਸ਼ਬਦ ਹੈ ਕਿਉਂ ਲੀਜੈ ਗਡ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, पांच पचीस महामद मदसर आदि परबल माया, जन गरीब को जोर न पहुंचे कहां करूं रगराया। देखो शब्द कबीर साहब दा, कहां करूं रगराया, काम के वारी दुख सुख दरवानी, पाप पुन दरवाजा, क्रोध प्रधान महाबड़ दुंदर, तै मन मावासी राजा, स्वाद सना टोप ममता को, कुबुध कमान कुबुध कमान चढ़ाई, तृष्णा तीर रह घट पीतर, इं गढ़ लियो न जाई। अगे जी प्रेम पलीता सुरत हवाई, गोला ज्ञान चलाया, ब्रह्म अग्न सहजे परजाली, एक है चोट सजाया, सत संतोक ले लरने लागा, तोरे दोए दरवाजा, साध संगतर गुर की कृपा ते, पकड़ियो गढ़ को राजा पंच कुमार, पकड़ियो गढ़ को राजा भगवत पीर, सकत सिमरन की कटी काल पे फांसी, दास कमीर चढ़ियो गढ़ ऊपर राज लियो अबनासी। मैं तुहानू एक बेनती खालसा जी, अज आपां कर रहे सां ऐस शब्द नू, जे किते जिंदगी च इह शब्द दी कृपा हो जाए, सच्ची मुची सिख अंदर दा वी राज लै सकदा ते बाहर दा वी लै सकदा।
1: प्रोग्राम दा एह हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसीं हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी ले पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316-27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जां फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है, यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फिश या स्मार्ट रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा एह हिस्सा तुहाडे तक कैसडी हे इंजरी लॉ तों तारा कैसडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
0: आ शरीर है किला, एदे विच केड़ियां केड़ियां बीमारियां रहिंदियां ते काबू किवें हुंदियां, यह है क्यों लीजे गढ़ बंका भाई। गढ़ दा अर्थ किला, बंका दा अर्थ हुंदा पीटा जिन्हों कोई तोड़ ना सके। महाराज कहिंदे ने कबीर साहब जी मैं अंदर नूं जितना चाहना, जिन्हों गुरबाणी चा पढ़ दे मन जीत जग जीत, ਜਿਹਨੂੰ ਆਪ ਜੀ ਪੜ੍ਹਦੇ ਹੋ, ਆਪ ਸਵਾਰਾ ਮੈਂ ਮਿਲਾ, ਆਪਾਂ ਕਿਵੇਂ ਸਵਾਰਿਆ ਜੇ? ਕਿਉਂ ਲੀਜਾ ਗੜ ਬੰਕਾ ਭਾਈ? ਹੁਣ ਇੱਕ ਪਾਸੇ ਬਾਣੀ ਨੇ ਕਿਹਾ ਸਰੀਰ ਕੱਚ ਦਾ ਕਿਲਾ, ਇਹ ਮਿੱਟੀ ਦਾ ਪੁਤਲਾ, ਪਰ ਗੁਰਬਾਣੀ ਕਹਿ ਰਹੀ ਜੋ ਅੰਦਰੋਂ ਝਾਤੀ ਮਾਰਨੇ ਆ, ਵਾਸ਼ਨਾ ਦਾ ਕਿਲਾ ਬੜਾ ਪੱਕਾ। ਕਿਉਂ ਲੀਜਾ ਗੜ ਬੰਕਾ ਭਾਈ? ਪੱਕੇ ਕਿਲੇ ਨੂੰ ਕਿਵੇਂ ਜਿੱਤਾਂ? ਦੋਵਰ ਕੋਟ ਅਰ ਤੇਵਰ ਖਾਈ, ਸੁਣਿਓ, ਕੋਟ ਦਰ ਤੇ ਕਿਲਾ, ਦੋਵਰ ਦਾ ਲਫ਼ਜ਼ੀ ਅਰਥ ਹੈ ਦੋ। ਕਹਿੰਦੇ ਜਿੱਤਾਂ ਕਿਵੇਂ? ਪਹਿਲੀ ਸਭ ਤੋਂ ਬਿਮਾਰੀ ਇਹ ਵੇ ਰਾਗ ਤੇ ਦਵੈਸ਼, ਇਹ ਫਸੀਲ ਹੈ, ਇਹ ਕੰਧ ਹੈ ਕਿਲੇ ਦੀ। ਰਾਗ ਦਾ ਅਰਥ ਆਪਣਿਆਂ ਨੂੰ ਦੇਖ ਕੇ ਮੋਹ ਪੈਦਾ ਹੋ ਜਾਂਦਾ ਹੈ, ਜਿਹਦੇ ਨਾਲ ਵਿਚਾਰ ਨਾ ਮਿਲਦੇ ਹੋਣ ਉਹਦੇ ਪ੍ਰਤੀ ਦਵੈਸ਼ ਪੈਦਾ ਹੋ ਜਾਂਦੀ। ਨਾਮ ਕਿੱਥੇ ਟਿਕਣਾ ਜੀ? ਇਸਦੇ ਅਰਥ ਧਿਆਨ ਨਾਲ ਸੁਣਿਓ ਗੁਰਮੁਖ। ਰਾਗ ਦੋਵਰ, ਦੋਵਰ ਦਾ ਅਰਥ ਰਾਗ ਤੇ ਦਵੈਸ਼। ਫਿਰ ਬੇਨਤੀ ਹੈ, ਜਦੋਂ ਮਨ ਨੂੰ ਜਿੱਤਣ ਲੱਗਣਾ, ਪੁੱਤਰ ਧੀਆਂ ਮਾਪੇ ਮਿੱਤਰ ਚੇਤੇ ਹੁੰਦੇ ਨੇ ਤੇ ਰਾਗ ਦੀ ਫਸੀਲ ਹੋ ਜਾਂਦੀ ਕੰਧ, ਤੇ ਜਦੋਂ ਵਿਰੋਧੀ ਚੇਤੇ ਆਉਂਦੇ ਨੇ ਉਦੋਂ ਦਵੈਸ਼ ਹੋ ਜਾਂਦੀ ਹੈ। ਰਾਗ ਤੇ ਦਵੈਸ਼ ਵਿੱਚ ਹੀ ਨਿਤਰਮ ਕਰਕੇ ਬਾਹਰ ਨਿਕਲ ਆਉਂਦਾ। ਜਿੱਤਣਾ ਕਿੱਥੇ? ਦੋਵਰ ਕੋਟ ਅਰ ਤੇਵਰ ਖਾਈ, ਤੇਵਰ ਦਾ ਅਰਥ ਵੈਸੇ ਤਿੰਨ ਹੈ, ਉਹ ਤਿੰਨ ਦਾ ਤੇ ਰਜ ਗੁਣ, ਤਮ ਗੁਣ, ਸੱਤ ਗੁਣ ਜਿਹਨੂੰ ਮਾਇਆ ਕਹਿੰਦੇ ਆ, ਤ੍ਰੈ ਗੁਣੀ ਮਾਇਆ ਦੀ ਖਾਈ ਹੈ। ਤੁਹਾਨੂੰ ਪਤਾ ਹੁਣ ਪੁਰਾਤਨ ਸਮੇਂ ਕਿਲਿਆਂ ਦੇ ਦੁਆਲੇ ਖਾਈ ਪੱਟ ਕੇ ਪਾਣੀ ਭਰ ਦਿੰਦੇ ਸਨ ਕਿ ਦੁਸ਼ਮਣ ਥਲ ਅੰਦਰੋਂ ਲੰਘ ਨਾ ਸਕੇ ਦੇ। ਕਹਿੰਦੇ ਪਿਆਰੇ ਉਹ ਸਰੀਰ ਕਿਲਾ ਹੈ, ਰਾਗ ਤੇ ਦਵੈਸ਼ ਦੀਆਂ ਕੰਧਾਂ ਨੇ, ਰਜ ਗੁਣ ਤਮ ਗੁਣ ਸੱਤ ਗੁਣ ਦੀ ਇਹ ਖਾਈ ਹੈ। ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਾਂਚ ਕਿਹੜੇ ਜੀ? ਕਾਮ ਕ੍ਰੋਧ ਲੋ ਮੋਹੰਕਾਰ, ਪੱਚੀਸ ਅੱਗੇ ਪੰਜੀ। ਯਾਦ ਰੱਖਿਓ ਪੰਜ ਨੇ ਅੱਗੇ ਪੰਜੀ, ਪੰਜੀ ਪ੍ਰਕਿਰਤੀਆਂ ਨੇ। ਇਹ ਸ਼ਬਦ ਦੇ ਅਰਥ ਮੈਂ ਸੱਚੀ ਲੋ ਬੜੇ ਸੰਕੋਚ ਕੇ ਕਰਨਾ ਹੁੰਦਾ। ਪੱਚੀ ਪ੍ਰਕਿਰਤੀਆਂ ਦਾ ਜ਼ਿਕਰ ਹਿੰਦੂਇਜ਼ਮ ਦੇ ਸ਼ਾਂਕ ਸ਼ਾਸਤਰ ਵਿੱਚ ਹੈ, ਪਰ ਗੁਰੂ ਬਾਣੀ ਚ ਸ਼ਬਦ ਹੈ ਪਾਂਚ ਪੱਚੀਸ ਮਦ ਮਦਸਰ। ਕਹਿੰਦੇ ਮੋਹ ਇਹਦੇ ਵਿੱਚ, ਈਰਸ਼ਾ ਇਹਦੇ ਵਿੱਚ, ਆਡੀ ਪ੍ਰਬਲ ਮਾਇਆ। ਕਹਿੰਦੇ ਈਰਖਾ ਚ ਭਰਿਆ ਹੋਇਆ ਅੰਦਰ ਹੋ, ਵਾਹਿਗੁਰੂ ਕਿੱਥੇ ਪੰਜਾਂ ਨੂੰ ਕਾਬੂ ਕਰਾਂਗਾ, ਮੇਰੇ ਅੰਦਰ ਦੀ ਤਾਂ ਈਰਖ ਹੀ ਮੈਨੂੰ ਟਿਕਣ ਦਿੰਦੀ, ਕਿਉਂ ਜਿੱਤਾਂਗਾ? ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚੇ। ਮੈਂ ਸੱਚੀ ਮੁੱਚੀ ਨਾਮ ਨਹੀਂ ਜਪਦਾ, ਗਰੀਬ ਹੋ ਗਿਆ, ਮੇਰੀ ਤਾਕਤ ਨਹੀਂ, ਜਨ ਗਰੀਬ ਕੋ ਜ਼ੋਰ ਨਾ ਪਹੁੰਚਿਆ, ਕਾਹੋਂ ਕਰਾਂ ਕਹਾਂ ਕਰੂੰ ਰੁਗਰਾਇਆ, ਹੇ ਪ੍ਰਭੂ ਮੈਂ ਕੀ ਕਰਾਂ, ਮੈਨੂੰ ਰਾਗ ਤੇ ਦਵੈਸ਼ ਮਾਇਆ ਦੇ ਗੁਣ ਪੰਜ ਵਕਾਰ ਇਹ ਮੇਰਾ ਖਹਿੜਾ ਨਹੀਂ ਛੱਡਦੇ ਪਏ। ਹੁਣ ਅਗਲੀ ਗੱਲ, ਇਹ ਇੱਥੇ ਕਿਹੜੇ ਨੇ ਅੱਗੇ ਕਬਜ਼ਾ ਕਰੀ ਬੈਠੇ? ਕਹਿੰਦੇ ਕਾਮ ਕਿਵਾਰੀ, ਕਿਵਾਰ ਦਾ ਅਰਥ ਹੁੰਦਾ ਦਰਵਾਜ਼ਾ, ਤੇ ਕਿਵਾਰੀ ਦਾ ਅਰਥ ਦਰਵਾਜ਼ੇ ਦਾ ਮਾਲਕ। ਪੁਰਾਣੇ ਰਾਜਿਆਂ ਦੇ ਘਰਾਂ ਵਿੱਚ ਇੱਕ ਉਹ ਹੁੰਦਾ ਜਿਹਦੇ ਇਸ਼ਾਰੇ ਨਾਲ ਦਰਵਾਜ਼ਾ ਖੁੱਲਦਾ, ਇੱਕ ਗੇਟ ਹੈ, ਇੱਕ ਗੇਟ ਕੀਪਰ ਹੈ, ਇੱਕ ਗੇਟ ਦੇ ਆਫਿਸ ਵਿੱਚ ਬੈਠਾ ਬੂਆ ਖੋਲਣਾ ਕਿ ਨਹੀਂ। ਇਹ ਤਿੰਨ ਗੱਲਾਂ ਭਗਤ ਜੀ ਕਰ ਰਹੇ, ਸੁਣਿਓ। ਕਾਮ ਕਿਵਾਰੀ ਕਹਿੰਦੇ ਨੇ ਆਹ ਜਿਹੜੇ ਮੇਰੇ ਦਰਵਾਜ਼ੇ ਨੇ ਨਾ, ਅੱਖਾਂ ਨੱਕ ਕੰਨ, ਇਸ ਕਿਲੇ ਦੇ ਜਿਹੜੇ ਦਰਵਾਜ਼ੇ ਨੇ, ਇਹਨਾਂ ਦਾ ਮਾਲਕ ਕਾਮ ਬਣਿਆ ਹੋਇਆ ਹੈ। ਕਾਮ ਕਹਿੰਦਾ ਅੱਖਾਂ ਖੁੱਲ ਪੈਂਦੀਆਂ, ਕਾਮ ਕਹਿੰਦਾ ਕੰਨ ਸੁਣਨ ਲੱਗ ਪੈਂਦੇ ਗੰਧਨ ਵੈਣ, ਕਾਮ ਕਹਿੰਦਾ ਇੰਦਰੀਆਂ ਪ੍ਰਫੁੱਲਤ ਹੋ ਜਾਂਦੀਆਂ ਨੇ। ਕਿਵਾਰੀ ਦੁੱਖ ਸੁੱਖ ਦਰਬਾਨੀ, ਦਰਬਾਨੀ ਦਾ ਅਰਥ ਗੇਟ ਕੀਪਰ, ਬੂਹਾ ਖੋਲਣ ਵਾਲੇ। ਕਹਿੰਦੇ ਆਹ ਜਦੋਂ ਬੂਹੇ ਕਾਮ ਕਹਿੰਦਾ ਦੁੱਖ ਤੇ ਸੁੱਖ ਦੇ ਖੁੱਲਦਾ, ਜਦੋਂ ਭੋਗ ਵਿੱਚ ਪੈਂਦਾ ਜ਼ਬਰਦਸਤੀ ਕਰਦਾ ਉਦੋਂ ਸੁੱਖ ਵਿੱਚ ਜਾਂਦਾ, ਤੇ ਜਦੋਂ ਭੋਗ ਦੀ ਸਜ਼ਾ ਮਿਲਦੀ ਉਦੋਂ ਦੁੱਖ ਭੋਗਣ ਲੱਗ ਪੈਂਦਾ। ਦੋ ਹੀ ਚੀਜ਼ਾਂ ਨੇ। ਫਿਰ ਮੈਨੂੰ ਰਿਪੀਟ ਕਰਾਂ, ਕਾਮ ਕਿਵਾਰੀ, ਕਾਮ ਮਾਲਕ ਹੈ ਉਹਦੀ ਇਸ਼ਾਰੇ ਨਾਲ ਖੁੱਲਣੇ ਨੇ, ਕਿਵਾਰੀ ਦੁੱਖ ਸੁੱਖ ਦਰਬਾਨੀ, ਤੇ ਬਾਬਾ ਜੀ ਇਹ ਜਦੋਂ ਬੂਹੇ ਖੁੱਲਦੇ ਨੇ, ਕਹਿੰਦੇ ਦੋ ਹੀ ਕੰਮ ਹੁੰਦਾ, ਪਾਪ ਪੁੰਨ ਦਰਵਾਜ਼ਾ, ਜਾਂ ਤਾਂ ਪਾਪ ਹੁੰਦਾ ਜਾਂ ਪੁੰਨ ਹੁੰਦਾ।

ਉਹ ਪ੍ਰਧਾਨ ਮਾਂ ਬੜ ਦੁੰਦਰ ਤੈ ਮਨ ਮਾਵਾਸੀ ਰਾਜਾ, ਮਨ ਆਕੀ ਹੋ ਕੇ ਬੈਠਾ ਕਿਉਂਕਿ ਕ੍ਰੋਧ ਕਹਿੰਦਾ ਕੋਈ ਗੱਲ ਨੀ ਮੈਂ ਤੇਰੇ ਨਾਲ। ਹੁਣ ਅਗਲੀ ਗੱਲ ਪੁੱਛੀ, ਕਬੀਰ ਜੀ ਇਸ ਮਨ ਨੂੰ ਮਾਰੋ ਗੋਲਾ, ਇਹ ਕਾਬੂ ਕਰੋ। ਕਹਿਣ ਲੱਗੇ ਕਰਾਂ ਕੀ, ਇਹਨੇ ਨਾ ਇੱਕ ਤਾਂ ਬੁਲਟ ਪਰੂਫ ਕਹਿੰਦੇ ਅੱਜ ਕੱਲ੍ਹ ਜਾਕਟ, ਕਹਿੰਦੇ ਨੇ ਸੰਜੋਪ ਆਇਆ ਹੋਇਆ ਤੇ ਸਿਰ ਚ ਮਾਰੋ ਗੋਲਾ। ਕਹਿਣ ਲੱਗੇ ਸਿਰ ਦੇ ਉੱਤੇ ਟੋਪ ਪਾਈ ਹੋਈ ਹੈ। ਕਹਿੰਦੇ ਨੇੜੇ ਹੋ ਕੇ ਫਗੜ ਲਓ। ਕਹਿਣ ਲੱਗੇ ਨੇੜੇ ਹੋ ਕੇ ਕੀ ਪਕੜਨਾ ਹੈ, ਇਹਨੇ ਕਮਾਨ ਤੇ ਤੀਰ ਵੀ ਬੜੇ ਭੈੜੇ ਰੱਖੇ। ਸੁਣਿਓ, ਸਵਾਦ ਸਨਾ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਆ ਜਿਹੜਾ ਅਸੀਂ ਜੀਵ ਦਾ ਸਵਾਦ ਲੈਂਦੇ ਹਾਂ ਨਾ, ਇਹ ਸੱਚੀ ਮੁੱਚੀ ਵੀ ਮਨ ਨਹੀਂ ਜੇ ਟਿਕਣ ਦਿੰਦਾ, ਇਹ ਸੰਜੋਗ ਹੈ। ਮੇਰੀ ਫਿਰ ਬੇਨਤੀ ਹੈ, ਅੱਗੇ ਹੁਣ ਆਪਾਂ ਦੇਖਾਂਗੇ ਕਾਬੂ, ਇਹ ਕਲਪਨਾ ਨਹੀਂ। ਮੈਂ ਤੇ ਕੁਰਬਾਨ ਜਾਵਾਂ ਕਬੀਰ ਜੀ ਤੋਂ, ਜਿਹੜਾ ਉਹਨਾਂ ਆਹ ਸ਼ਬਦ ਵਰਤੇ ਨਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਓ। ਇਹਨਾਂ ਤੁਕਾਂ ਦੇ ਅਰਥ ਆਹ ਸ਼ਬਦ ਹੈ, ਅਬ ਜੂਜਣ ਕੋ ਦਾਓ। ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਬੜ ਦੁੰਦਰ ਤੈ ਮਨ ਮਾ ਵਾਸੀ ਰਾਜਾ। ਸਵਾਦ ਸਨਾ, ਆ ਜੀਵ ਦਾ ਸਵਾਦ, ਅੱਖਾਂ ਦਾ ਸਵਾਦ, ਕੰਨਾਂ ਦਾ ਸਵਾਦ। ਕਹਿਣ ਲੱਗੇ ਸੰਜੋਏ ਏਡਾ ਭੈੜਾ ਹੈ, ਅੰਦਰ ਨਾਮ ਹੀ ਨਹੀਂ ਜਾਣ ਦਿੰਦਾ। ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਇਹ ਸੰਜੋ ਪਾਇਆ ਜੀ ਇਸ ਮੇਰੇ ਸਰੀਰ ਨੇ। ਸਵਾਦ ਸਨਾ ਟੋਪ ਮਮਤਾ ਕੋ, ਮੈਂ ਮੇਰੀ ਦਾ ਟੋਪ ਪਾਇਆ, ਜਿੱਥੇ ਮੈਂ ਆ ਜਾਗਾ ਉੱਥੇ ਤੂੰ ਦਾ ਗੋਲਾ ਕਿੱਥੇ ਵੱਜਣਾ ਹੈ। ਟੋ ਮਮਤਾ ਕੋ ਕੁਬੁੱਧ, ਭੈੜੀ ਬੁੱਧੀ ਦੀ ਕਮਾਨ ਹੈ ਜੀ, ਕੁਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹੇ ਘੱਟ ਪੀਤਰ, ਤੇ ਤੀਰ ਜਿਹੜੇ ਨੇ ਉਹ ਤ੍ਰਿਸ਼ਨਾ ਦੇ ਪਾਏ ਨੇ। ਮੈਂ ਕਰਾਂ ਕਿ ਇਹ ਤੀਰ ਪੇਸ਼ ਹੀ ਨਹੀਂ ਜਾਣ ਦਿੰਦੇ। ਤ੍ਰਿਸ਼ਨਾ ਤੀਰ ਰਹੇ ਘੱਟ ਪੀਤਰ, ਇਉਂ ਗੱਡ ਲਿਓ ਨਾ ਜਾਈ, ਪਰ ਕਿਲਾ ਨਹੀਂ ਜਿੱਤਿਆ ਜਾਂਦਾ। ਹੁਣ ਅਗਲੀ ਗੱਲ ਜੀ, ਇਹ ਕਿਵੇਂ ਕਾਬੂ ਕਰੀਏ? ਆ ਆਪਾਂ ਖਾਲਸਾ ਜੀ ਧਾਰਨ ਕਰਨਾ, ਪੰਚ ਕੁਮਾਰ ਹੈ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਸਹਿਜੇ ਪਰ ਜਾਲੀ, ਏਕੈ ਚੋਟ ਸਜਾਇਆ। ਅਰਥ ਮੈਂ ਕਰ ਦੇਣਾ, ਆਪ ਨੂੰ ਪਤਾ ਅੱਜ ਵੀ ਜਦੋਂ ਜੰਗ ਹੁੰਦਾ ਹੈ, ਜਿਹੜੀ ਜ਼ਮੀਨੀ ਫੌਜ ਕਹਿ ਪੈਦਲ ਚੱਲਣ ਵਾਲੇ ਨੇ ਉਹ ਥੋੜ੍ਹਾ ਪਹਿਲਾਂ ਜਾਂਦੇ ਨੇ, ਪਹਿਲਾਂ ਏਅਰਫੋਰਸ ਹੀ ਜਾਂਦੀ ਹੈ ਨਾ, ਅੱਜ ਕੱਲ੍ਹ ਹਵਾਈ ਜਹਾਜ਼ ਕਹਿ ਲਓ। ਪਹਿਲਾਂ ਥੱਲੇ ਲੜਨ ਵਾਲੇ ਤਾਂ ਉਤਾਰੇ ਜਾਂਦੇ ਨੇ, ਪਹਿਲਾਂ ਉੱਤੋਂ ਬੰਬ ਸੱਟੇ ਜਾਂਦੇ ਨੇ। ਕਬੀਰ ਸਾਹਿਬ ਕਹਿੰਦੇ ਪਹਿਲਾਂ ਲੋਕ ਕੀ ਕਰਦੇ ਸਨ, ਦੂਰ ਤੋਪ ਬੀੜ ਕੇ ਤੋਪ ਦੇ ਗੋਲੇ ਮਾਰਦੇ ਸਨ। ਕਹਿੰਦੇ ਮੈਂ ਸਤਿਗੁਰੂ ਕੋਲ ਗਿਆ, ਦਾਤਾ ਜੀ ਮੇਰਾ ਮਨ ਆਪਣਾ ਹੈ, ਜੋਤ ਸਰੂਪ ਨਿਕੰਮਿਆਂ ਦੀ ਸੰਗਤ ਕਰਕੇ ਬਾਗੀ ਹੋ ਗਿਆ। ਗੁਰੂ ਜੀ ਨੇ ਕਿਹਾ ਇੱਕ ਕੰਮ ਕਰ, ਤੈਨੂੰ ਇੱਕ ਤੋਪ ਰੱਬ ਨੇ ਦਿੱਤੀ ਉਹਦੀ ਵਰਤੋਂ ਕਰ। ਕਹਿੰਦਾ ਤੋਪ ਕਿਹੜੀ? ਕਹਿਣ ਲੱਗੇ ਸੁਰਤ ਦੀ ਤੋਪ। ਤੋਪ? ਕਹਿਣ ਲੱਗੇ ਬਾਕੀ ਤੋਪਾਂ ਦੀ ਤਾਂ ਰੇਂਜ ਕਹਿ, ਇਹਦੀ ਤਾਂ ਰੇਂਜ ਹੀ ਬੜੇ ਕਾਬੂ ਨਹੀਂ ਹੁੰਦੀ, ਇਹ ਤੋਪ ਕਿਤੇ ਮਿਸ ਹੋ ਜਾਏ ਤੇ ਵਾਸ਼ਨਾ ਵਾਲੇ ਪਾਸੇ ਖਿੱਚ ਕੇ ਲੈ ਜਾਂਦੀ ਏ। ਜੇ ਕਿਤੇ ਸੁਰਤ ਦੀ ਤੋਪ ਵਿੱਚ ਸ਼ਬਦ ਦਾ ਗੋਲਾ ਪੈ ਜਾਏ ਤੇ ਸਿੱਧੀ ਰੱਬ ਦੇ ਘਰ ਤੱਕ ਪਹੁੰਚ ਜਾਂਦੀ। ਫਿਰ ਸੁਣਿਓ, ਪ੍ਰੇਮ ਪਲੀਤਾ, ਪੁਰਾਣੇ ਸਮੇਂ ਪਲੀਤਾ ਲਾਉਂਦੇ ਸਨ। ਜੇ ਕਾਮ ਦਾ ਮੁਕਾਬਲਾ ਕਰਨਾ ਤੇ ਸਿਰਫ ਗੁਰਬਾਣੀ ਦਾ ਪ੍ਰੇਮ ਨੂੰ ਢਾ ਸਕਦਾ, ਗੁਰਬਾਣੀ ਦੇ ਪ੍ਰੇਮ ਤੋਂ ਬਿਨਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਸਕ ਸਕਦੀ। ਪ੍ਰੇਮ ਪਲੀਤਾ ਸੁਰਤ ਹਵਾਈ, ਸੁਰਤ ਦੀ ਤੋਪ ਬਣਾ, ਹਵਾਈ ਤੋਪ, ਗੋਲਾ ਗਿਆਨ ਚਲਾਇਆ। ਆਪਣੀ ਮਨਮਤ ਨਹੀਂ, ਆਪਣੀ ਮਰਜ਼ੀ ਨਹੀਂ, ਇੰਜ ਕਾਮ ਆ ਜਾਏਗਾ ਵਾ ਕਾਬੂ, ਇੰਜ ਆ ਜਾਏਗਾ। ਮੈਂ ਤੁਹਾਨੂੰ ਸੱਚੀ ਦੱਸਾਂ ਗੁਰਮੁਖੋ, ਮਹੀਨੇ ਚ ਨਾ ਇੱਕ ਦਿਨ ਕੱਢਿਆ ਕਰੋ ਜਿਹਦੇ ਕੋਲ ਟਾਈਮ ਹੈ, ਵੀ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੂਜੇ ਅੰਮ੍ਰਿਤ ਵੇਲੇ ਤੱਕ 24 ਘੰਟੇ, ਕੱਲ ਨੂੰ ਮੈਂ 24 ਘੰਟੇ ਸਿਰਫ ਨਾਮ ਜਪਣਾ, ਸਿਰਫ ਨਾਮ ਜਪਣਾ ਮਨ ਨੂੰ ਟਿਕਾਉਣ ਲਈ ਇੱਕ ਦਿਨ। ਮੇਰੀ ਬੇਨਤੀ ਹੈ ਮੇਰੇ ਕਹਿਣ ਤੇ, ਜਿਹੜੇ ਕਹਿੰਦੇ ਨਾ ਭਗਤੀ ਕੁਝ ਨਹੀਂ, ਸਿਮਰਨ ਕੁਝ ਨਹੀਂ, ਇਹ ਤਾਂ ਵਿਹਲਿਆਂ ਦਾ ਕੰਮ ਹੈ, ਕਈ ਵੀ ਸਾਨੂੰ ਵੀ ਕਹਿੰਦੇ ਆ, ਚਲੋ ਮੈਂ ਆਪਣੀ ਗੱਲ ਨਹੀਂ ਕਰਾਂਗਾ। ਮੈਨੂੰ ਇੱਕ ਸੱਜਣ ਮਿਲਿਆ, ਕਹਿੰਦਾ ਬਾਬਾ ਜੀ ਕਥਾ ਕੁਦੋ ਤੇ ਸਾਰੀ ਕਰ ਲੈਂਦੇ ਆ। ਮੇਰਾ ਮਨ ਸੱਚੀ ਮੈਂ ਹੁਣ ਭਰ ਗਿਆ ਨਾ, ਮੈਂ ਕਿਹਾ ਵੀ ਆ ਪਹਿਲੀ ਜਪਜੀ ਸਾਹਿਬ ਦੀ ਪੌੜੀ ਹੈ, ਤੂੰ 2 ਮਿੰਟ ਅਰਥ ਕਰ। ਕਹਿੰਦਾ ਮੇਰਾ ਕੰਮ ਥੋੜਾ। ਮੈਂ ਕਿਹਾ ਬਸ ਇਹੀ ਕੰਮ ਜਿਹੜਾ ਤੇਰਾ ਕੰਮ ਹੈ ਤੂੰ ਕਰ, ਮੇਰਾ ਕੰਮ ਮੇਰਾ। ਮੈਂ ਕੱਲ ਕਿਹਾ ਸੀ ਖਾਲਸਾ ਜੀ, ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਹੋ, ਪ੍ਰਚਾਰਕ ਨੂੰ ਕਹੋ ਇਮਾਨਦਾਰੀ ਨਾਲ ਪ੍ਰਚਾਰ ਕਰ, ਲੀਡਰ ਨੂੰ ਕਹੋ ਇਮਾਨਦਾਰੀ ਨਾਲ ਕੌਮ ਦੇ ਭਲੇ ਲਈ ਕੁਝ ਉਲੀਕ, ਵਕੀਲ ਨੂੰ ਕਹੋ ਤੈਨੂੰ ਰੱਬ ਨੇ ਦਿੱਤਾ ਗੁਣ ਤੂੰ ਕੌਮ ਦੇ ਭਲੇ ਲਈ ਕੁਝ ਕਰ, ਲਿਖਾਰੀ ਨੂੰ ਕਹੋ ਤੈਨੂੰ ਰੱਬ ਨੇ ਕਲਮ ਦਿੱਤੀ ਹੈ ਕੌਮਾਂ ਤੇ, ਗੁਰੂ ਹੀ ਸਮਰਾ ਤੇ ਜਿਹੜਾ ਕਲਮ ਦਾ ਧਣੀ, ਤੇਗ ਦਾ ਧਣੀ, ਘੋੜ ਸਵਾਰ, ਸਰਬੰਸ ਦਾਨੀ। ਯਾਦ ਰੱਖੋ ਸਾਡੇ ਕੋਲ ਇੰਨੀ ਸਮਰੱਥਾ ਨਹੀਂ, ਜਿੰਨਾ ਜਿੰਨਾ ਰੱਬ ਨੇ ਗੁਣ ਦਿੱਤਾ ਉਸ ਢੰਗ ਨਾਲ ਤਿਲ ਫੁੱਲ ਸੇਵਾ ਜ਼ਰੂਰ ਕਰੀਏ ਜੋ ਉਹਨਾਂ ਦਿੱਤਾ ਹੈ। ਇੱਕ ਦਿਨ ਕੱਢੀਏ,

0: ਵੀ ਸਾਰਾ ਦਿਨ ਸਿਰਫ ਸਿਮਰਨ ਕਰਨਾ। ਤੁਸੀਂ ਮੂਲ ਮੰਤਰ ਚੁਣ ਲਓ, ਤੁਸੀਂ ਗੁਰਮੰਤਰ ਚੁਣ ਲਓ, ਕਿਉਂਕਿ ਗੁਰਮੰਤਰ ਜਪਣ ਲਈ ਸਿਰ ਚਾਹੀਦਾ ਤਕੜਾ। ਐ ਤੇਲ ਨਾਲ ਚੰਗੀ ਤਰ੍ਹਾਂ ਨੁੱਚੜ ਦਾ ਮੱਖਣ ਦਾ ਪੇੜਾ ਰੱਖ ਕੇ ਬਹਿ ਜਾਓ। ਗੁਰਮੁਖੋ, ਇੱਕ ਦਿਨ ਚ ਤੁਸੀਂ ਕਮਾਈ ਕਰਕੇ, ਮੈਂ ਤੈਨੂੰ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿਣਾ, ਜਿੰਨਾ ਮਰਜ਼ੀ ਮਨ ਭਟਕੇ, ਤੁਸੀਂ ਜਦੋਂ ਦੂਜੇ ਦਿਨ ਬਾਹਰ ਨਿਕਲੋਗੇ ਨਾ, ਬੀਤੇ ਹੋਏ ਦਿਨਾਂ ਤੇ ਪਛਤਾਵਾ ਕਰੋਗੇ, ਯਾਰ ਐਵੇਂ ਜ਼ਿੰਦਗੀ ਗਵਾਈ ਦਿੱਤੀ। ਜਦੋਂ ਆਪਾਂ ਜਿੰਨੀ ਵਾਸ਼ਨਾ ਜ਼ਿਕਰ ਕਰਨੇ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰਦੀ ਏ। ਅਸੀਂ ਚਾਹੁੰਦੇ ਹਾਂ ਟੁੱਟ ਜਾਈਏ, ਕਾਮ ਤੋਂ ਟੁੱਟੀਏ, ਕ੍ਰੋਧ ਤੋਂ ਟੁੱਟੀਏ। ਉਹ ਗੁਰਮੁਖੋ, ਟੁੱਟਣ ਦੀ ਬਜਾਏ ਜੁੜਨ ਦੀ ਗੱਲ ਕਰੀਏ। ਜਿਸ ਦਿਨ ਨਾਮ ਨਾਲ ਜੁੜਾਂਗੇ ਕਾਮ ਵਿਸਰੇਗਾ, ਜਿਸ ਦਿਨ ਪ੍ਰੇਮ ਨਾਲ ਜੁੜਾਂਗੇ ਨਫ਼ਰਤ ਵਿਸਰੇਗੀ, ਜਿਸ ਦਿਨ ਅਣਖ ਨਾਲ ਜੁੜਾਂਗੇ ਤੇ ਕ੍ਰੋਧ ਵਿਸਰੇਗਾ। ਜੇ ਆਪਣੀ ਅਟੈਚਮੈਂਟ ਗੁਰੂ ਕੇ ਸ਼ਬਦ ਨਾਲ ਹੋਗੀ ਤੇ ਵਾਸ਼ਨਾ ਆਪਣੇ ਆਪ ਮਰ ਜਾਂਦੀ ਹੈ। ਇਸ ਨੂੰ ਫਿਰ ਹੈ ਉੱਥੇ ਭਗਤ ਜੀ ਕਹਿੰਦੇ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਤੇ ਅੱਗ ਕਿਹੜੀ ਲਾਈ ਜੀ ਪਲੀਤੇ ਨੂੰ? ਕਿੱਡੀ ਉੱਚੀ ਅਵਸਥਾ ਹੋਵੇਗੀ ਜੀ? ਬ੍ਰਹਮ ਅਗਨ, ਬ੍ਰਹਮ ਅਗਨ ਇਹ ਜਠਰਾਗਨ ਨਹੀਂ। ਇਹ ਕਈ ਸਾਧੂ ਐਸੇ ਵੀ ਹੋਇਆ ਜਿਨ੍ਹਾਂ ਨੇ ਆਪਣੀ ਦੇਹ ਦਾ ਸੰਸਕਾਰ ਆਪਣੀ ਬਾਡੀ ਵਿੱਚੋਂ ਅੱਗ ਪੈਦਾ ਕਰਕੇ ਕਰ ਲਿਆ। ਬ੍ਰਹਮ ਦੀ ਅਗਨੀ ਵਾਸ਼ਨਾ ਦੀ ਅੱਗ ਹੈ, ਬ੍ਰਹਮ ਦੀ ਬਿਰਾ ਵੀ ਅੱਗ ਹੈ ਜੀ। ਇਹ ਸਰੀਰ ਚ ਇੱਕ ਅੱਗ ਥੋੜਾ ਹੈ, ਇਹਦੇ ਤਾਂ ਪਤਾ ਨੀ ਕਿੰਨੀਆਂ ਕੁ ਅੱਗਾਂ ਧਰੀਆਂ ਨੇ। ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਇੱਕ ਹੈ ਚੋੜ ਸਜਾਇਆ। ਸੁਣਿਓ, ਸੁਰਤ ਗਈ ਟੇਕ, ਪ੍ਰੇਮ ਸੀ ਹਿਰਦੇ ਚ ਹੱਠ ਨਹੀਂ, ਪ੍ਰੇਮਾ ਭਗਤੀ ਸੀ ਟਿਕੀ ਹੋਈ ਸੁਰਤ ਦੀ, ਗੁਰੂ ਮੰਤਰ ਦਾ ਗੋਲਾ ਸੀ। ਭਗਤ ਕਬੀਰ ਜੀ ਕਹਿੰਦੇ, ਕਈ ਜਨਮਾਂ ਦਾ ਆਕੀ ਬਣਿਆ ਬੈਠਾ ਸੀ, ਇੱਕ ਵਾਰੀ ਬੋਲਿਆ ਰਾਮ, ਇੱਕ ਵਾਰੀ ਬੋਲਿਆ ਵਾਹਿਗੁਰੂ, ਇੱਕੋ ਗੋਲੇ ਨਾਲ ਕੰਧ ਪਾੜ ਕੇ ਰੱਖ ਦਿੱਤੀ। ਕਿਉਂਕਿ ਪੰਚ ਨੂੰ ਮਾਰਨਾ, ਇੱਕ ਹੈ ਚੋਟ ਸਜਾਇਆ। ਅੱਗੇ ਜੀ, ਸੱਤ ਸੰਤੋਖ ਲੈ ਲਰਨੇ ਲਾਗਾ, ਹੁਣ ਗੁਣ ਆ ਗਏ ਨਾਲ। ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ। ਕਿਹੜੇ ਦਰਵਾਜਾ? ਜਿਹੜੇ ਪਾਪ ਪੁੰਨ ਦਰਵਾਜਾ। ਤੋਰੇ ਦੋਏ ਦਰਵਾਜਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਕੱਢ ਕੋ ਰਾਜਾ। ਕਹਿੰਦੇ ਜਿਹੜਾ ਕਿਲੇ ਦਾ ਰਾਜਾ ਮਨ ਸੀ, ਇੱਕ ਸੰਗਤ, ਦੂਜੀ ਗੁਰੂ ਦੀ ਕਿਰਪਾ ਨਾਲ ਕਾਬੂ ਕਰ ਲਿਆ, ਪਕੜਿਓ ਕੱਢ ਕੋ ਰਾਜਾ। ਅਗਲਾ ਸ਼ਬਦ ਹੈ ਭਗਵਤ ਭੀੜ, ਬੰਦਗੀ ਕਰਨ ਵਾਲਿਆਂ ਦੀ ਭੀੜ ਮਿਲ ਗਈ, ਸੰਗਤ ਮਿਲ ਗਈ। ਸ਼ਕਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਮੈਂ ਮੌਤ ਦੀ ਫਾਈ ਵੀ ਕੱਢ ਦਿੱਤੀ। ਕਹਿਣ ਲੱਗੇ ਲੋਕੋ, ਅੱਜ ਦੇਖੋ ਮੈਂ ਪੰਜਾਂ ਨੂੰ ਜਿੱਤ ਕੇ ਦਾਸ ਕਮੀਰ ਚੜਿਓ ਗੜ ਉੱਪਰ। ਇਹ ਸ਼ਬਦ ਸ਼ੁਰੂ ਹੁੰਦਾ, ਕਿਉਂ ਲੀਜੈ ਗੜ ਬੰਕਾ ਭਾਈ, ਮੈਂ ਕਿਵੇਂ ਨਿਸ਼ਾਨ ਸਾਹਿਬ ਚਲਾਵਾਂ ਕਿਲੇ ਦੇ ਉੱਤੇ? ਗੁਰੂ ਸਾਹਿਬ ਕਹਿੰਦੇ, ਫਿਜ਼ੀਕਲ ਚਲਾਉਣਾ ਸੌਖਾ ਹੈ। ਕਹਿੰਦੇ ਕਬੀਰ ਜੀ ਕਹਿੰਦੇ, ਵੇਖੋ ਮੈਂ ਜਿਉਂਦੇ ਜੀ ਗੜੇ ਕਿਲੇ ਉੱਤੇ ਚੜ ਗਿਆ, ਰਾਜ ਲਿਓ ਬਨਾਸ਼ੀ। ਜਿਹੜਾ ਮੈਨੂੰ ਰਾਜ ਮਿਲ ਗਿਆ, ਦੁਨੀਆਂ ਦਾ ਕੋਈ ਰਾਜਾ ਇਹਨੂੰ ਖੋ ਨਹੀਂ ਸਕਦਾ। ਭਾਈ ਨੰਦ ਲਾਲ ਕਹਿੰਦਾ, ਖਾਲਸਾ ਐਵੇਂ ਨਹੀਂ, ਖਾਲਸਾ ਸੋਏ ਜੋ ਪੰਚ ਕੋ ਮਾਰੇ। ਇਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ, ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇ ਅਨਿਤ ਨਿਤ ਰਹੇ ਜਸ ਨਾਮ ਚੜ੍ਹੇ ਭਵ ਸਾਗਰ ਤਾਰ। ਧੀਰਜ ਧਾਮ ਬਣਾ ਹੈ ਇਹ ਤਨ ਬੁੱਧ ਸਿਉ, ਦੀਪਕ ਜਿਉ ਉਜਿਆਰ ਹੈ, ਗਿਆਨੇ ਕੀ ਬਡਨੀ ਮਨੋ ਹਾਥ ਲੈ, ਕਾਤੁਰ ਤਾਂ ਕੁਤਵਾਰ ਬਹਾਰੇ। ਇਸ ਤਰ੍ਹਾਂ ਖਾਲਸਾ ਤੂੰ ਮਾਰ ਇਹਨਾਂ ਨੂੰ, ਖਾਲਸਾ ਸੋਏ ਜੋ ਪੰਚ ਕੋ ਮਾਰੇ, ਖਾਲਸਾ ਸੋਏ ਜੋ ਕਰਮ ਕੋ ਸਾੜੇ। ਮਹਾਰਾਜ ਜੀ ਨੇ ਕਿਹਾ ਕਿ ਕਰਮ ਕੋ ਸਾੜੇ, ਅਸੀਂ ਸਾਡਾ ਕਰਮ ਖਹਿੜਾ ਨਹੀਂ ਛੱਡਦੇ ਹਨਾ। ਇੱਕ ਤਾਂ ਭੈੜੇ ਕੰਮ ਕੀਤੇ ਉਦੋਂ ਤੰਗ ਹੁੰਦੇ ਹਾਂ, ਦੂਜਾ ਉਹਨੂੰ ਚੇਤੇ ਚੇਤੇ ਕਰਕੇ ਮਰਨੇ ਤੰਗ ਕਰਦੇ ਨੇ ਨਾ। ਪਤਾ ਸਭ ਨੂੰ ਮੈਂ ਕੀ ਕੀਤਾ। ਗੁਰੂ ਸਾਹਿਬ ਕਹਿੰਦੇ, ਇੱਕ ਕੰਮ ਕਰ, ਕਰਮਾਂ ਨੂੰ ਕਿਰਪਾ ਸਾੜ ਦਿੰਦੀ ਹੁੰਦੀ। ਹਿੰਦੂਇਜ਼ਮ ਕਹਿੰਦਾ ਭੋਗਣਾ ਪੈਣਾ, ਉਂਝ ਬਾਣੀ ਵੀ ਕਹਿੰਦੀ ਹੈ, ਦੱਦਾ ਦੋਸ਼ਣ ਦਿਉ ਕਿਸੇ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ਣ ਦੀਜੈ ਅਵਰ ਜਾਣਾ। ਲੋੜੈ ਦਾਕ ਬਜੂਰੀਆਂ ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪਹਿੰਦਾ ਲੋੜੈ ਪੱਠ। ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾਂ ਆਪਣਿਆ, ਆਪਾਂ ਕਹਿੰਦੇ। ਪਰ ਗੁਰਮੁਖੋ, ਖਾਲਸਾ ਜੀ, ਕਰਮ ਸੜ ਜਾਂਦਾ ਜਦੋਂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੁੰਦੀ ਹੈ। ਕਰਮ ਸੜਦਾ, ਜੋਗੇ ਦਾ ਕਰਮ ਸੜਿਆ ਨੀ, ਕਿੱਥੋਂ ਤੁਰਿਆ? ਉਹ ਵੀ ਇੱਕੋ ਨਿੱਕੀ ਜੀ ਮੈਂ ਲੈ ਗਈ, ਮੇਰੇ ਵਰਗਾ ਸਿੱਖ ਕੌਣ? ਪਰ ਇੱਕ ਪਾਸੇ ਲਾਵਾਂ ਚ ਤੁਰਦਾ ਪਿਆ, ਦੂਜੇ ਪਾਸੇ ਫੁਰਨਾ ਸੀ ਅੰਦਰ। ਮੈਂ ਤਾਂ ਕਾਬੂ ਪਾ ਗਿਆ, ਮੈਂ ਤੁਹਾਨੂੰ ਹੁਣੇ ਕਿਹਾ, ਜਦੋਂ ਫੁਰਨਾ ਬਣਦਾ, ਅੱਜ ਮੈਂ ਕਾਬੂ ਪਾ ਗਿਆ, ਕਿਉਂਕਿ ਉਦੋਂ ਮੈਂ ਵਿੱਚੋਂ ਗੁਰੂ ਨਿਕਲ ਜਾਂਦਾ, ਉਦੋਂ ਫਿਰ ਵਾਸ਼ਨਾ ਫੜ ਲੈਂਦੀ ਏ। ਜਦੋਂ ਉਹ ਫੁਰਨਾ ਬਣ ਗਿਆ, ਮੇਰੇ ਵਰਗਾ ਸਿੱਖ, ਮੈਂ ਤਾਂ ਜਨਾਨੀ ਆਪਣੀ ਪਤਨੀ ਛੱਡ ਕੇ ਆਇਆ। ਉਸੇ ਫੁਰਨੇ ਨੇ ਵਾਸ਼ਵੇਸ਼ਵਾ ਵੱਲ ਲੈ ਗਿਆ, ਪਰ ਗੁਰੂ ਇੰਨਾ ਸਮਰੱਥ ਸੀ ਉਹਦੇ ਕਰਮ ਬਣਨ ਤੋਂ ਪਹਿਲੀ ਸਾੜ ਦਿੱਤਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ, ਰਾਮ ਖਾਲਸਾ ਸੋਏ ਜੋ ਪੰਚ ਕੋ ਮਾਰੈ, ਖਾਲਸਾ ਸੋਏ ਜੋ ਕਰਮ ਕੋ ਸਾੜੈ। ਅੱਗੇ ਭਾਈ ਸਾਹਿਬ ਫਿਰ ਬਚਨ ਕਰਦਿਆ, ਖਾਲਸਾ ਸੋਏ ਜੋ ਮਾਨ ਤਿਆਗੈ। ਕਹਿੰਦੇ ਖਾਲਸਾ ਵੀ ਜਿਹੜਾ ਹੰਕਾਰ ਛੱਡ ਦਿੰਦਾ, ਮਾਨ ਨੂੰ ਤਿਆਗ ਦਿੰਦਾ। ਮਾਨ ਜਿਹੜਾ ਸ਼ਬਦ ਹੈ ਇਹ ਦੋ ਰੂਪਾਂ ਚ ਆਇਆ ਗੁਰੂ ਗ੍ਰੰਥ ਸਾਹਿਬ ਚ, ਇੱਕ ਮਾਨ ਇੱਜ਼ਤ ਦੇ ਰੂਪ ਚ ਆਇਆ, ਇੱਕ ਨੈਗੇਟਿਵ ਸੈਂਸ ਵਿੱਚ ਆਇਆ। ਸਾਧੋ ਮਨ ਕਾ ਮਾਨ ਤਿਆਗੋ, ਯਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ, ਦੁਰਮ ਸੰਸਿਓ ਨਾਨਕ ਫਦਿਓ ਰਾਖ ਲਿਖੋ ਭਗਵਾਨ। ਇੱਕ ਤਾਂ ਮਾਨ ਉਹ ਹੈ ਤੇ ਦੂਜੇ ਪਾਸੇ ਗੁਰਮੁਖੋ ਮਾਨ ਕਹਿ, ਜਨ ਕੋ ਪ੍ਰਭ ਸੰਗੇ ਅਸਨੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕਹਿ। ਅੱਗੇ ਹੈ ਮਾਨ ਮਾਂਗੂ ਤਾਨ ਮਾਂਗੂ, ਇੱਥੇ ਮਾਨ ਦਾ ਅਰਥ ਹੈ ਖਾਲਸਾ ਹੋਵੇ ਜਿਹੜਾ ਮੈਂ ਮੇਰੀ ਨੂੰ ਬਿਲਕੁਲ ਮਿਟਾ ਦਿੰਦਾ ਹੈ। ਮਾਨ ਵੀ ਨਾਮ ਤੋਂ ਬਿਨਾ ਨਹੀਂ ਮਿਟਦਾ, ਖਾਲਸਾ ਸੋਏ ਜੋ ਮਾਨ ਕੋ ਤਿਆਗ ਹੈ। ਇੱਥੇ ਬੇਨਤੀ ਹੈ, ਤਿੰਨ ਬੇਨਤੀਆਂ ਸੁਣਿਓ। ਮਾਨ ਤਿਆਗਣ ਲਈ ਸਭ ਤੋਂ ਪਹਿਲਾਂ ਆਤਮ ਸਮਰਪਣ ਚਾਹੀਦਾ, ਮਾਨ ਤਿਆਗਣ ਲਈ ਅਗਲੀ ਗੱਲ ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ। ਮਾਨ ਤਿਆਗਣ ਦੇ ਲਈ ਆਗਿਆ ਪਾਲਣ ਕਰਨਾ ਜ਼ਰੂਰੀ ਹੈ, ਆਤਮ ਸਮਰਪਣ ਜ਼ਰੂਰੀ ਹੈ, ਨਿਮਰਤਾ ਬਹੁਤ ਜ਼ਰੂਰੀ ਹੈ। ਜਿਸ ਬੰਦੇ ਨੇ ਮਾਨ ਨੂੰ ਤਿਆਗਣਾ ਹੈ ਸੱਚ ਇਹ ਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਜਾਏ। ਹਜ਼ੂਰ ਨੇ ਕਿਹਾ ਆਪਣੇ ਅੰਦਰ ਦੇ ਮਾਨ ਨੂੰ ਤਿਆਗ ਦੇ, ਖਾਲਸਾ ਉਹ ਹੈ। ਤੇ ਮਾਨ ਪੈਸਾ ਛੱਡਣਾ ਸੌਖਾ ਜੇ ਗੁਰਮੁਖੋ, ਹੰਕਾਰ ਛੱਡਣਾ ਬੜਾ ਮੁਸ਼ਕਲ। ਦਾਸ ਨੇ ਇੱਕ ਵਾਰੀ ਬੇਨਤੀ ਕੀਤੀ, ਭੈੜੀ ਤੋਂ ਭੈੜੀ ਬਿਮਾਰੀ ਤਨ ਨੂੰ ਲੱਗ ਜਾਏ ਨਾ। ਆਪਾਂ ਕਈ ਵਾਰੀ ਸੱਚੀ ਮੁੱਚੀ ਪਰਿਵਾਰ ਦੇ ਵੀ ਜੀ ਕਹਿੰਦੇ ਆ, ਜਾ ਤਾਂ ਹੈ ਪਰ ਸੌਖਾ ਹੋ ਗਿਆ, ਜਿੰਦ ਛੁੱਟ ਗਈ, ਕਿਉਂਕਿ ਬੁਰਾ ਹਾਲ ਸੀ। ਭੈੜੀ ਤੋਂ ਭੈੜੀ ਬਿਮਾਰੀ ਵੀ ਮਰਿਆ ਛੱਡ ਜਾਂਦੀ ਹੈ, ਪਰ ਮਾਨ ਏਡੀ ਭੈੜੀ ਬਿਮਾਰੀ ਇਹ ਤਨ ਛੱਡਦਾ ਅਗਲੇ ਜਨਮ ਹੀ ਤੁਰ ਜਾਂਦੀ ਹੈ। ਮਹਾਰਾਜ ਨੇ ਸ਼ਬਦ ਵਰਤਿਆ ਕਿ ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਪੀ ਹੋਮੈ ਮੈਲ ਨਾ ਜਾਵੇ। ਗੁਰੂ ਜੀ ਕਹਿੰਦੇ ਖਾਲਸਾ ਸੋਏ ਜੋ ਮਾਨ ਤਿਆਗੈ। ਹੁਣ ਅਗਲਾ ਹੈ ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗੈ। ਇੱਥੇ ਥੋੜੀ ਜਿਹੀ ਮੈਂ ਬੇਨਤੀ ਕਰਨੀ, ਆਪ ਸੁਣਿਓ ਟੇਕ ਕੇ। ਗੁਰਮਤ ਵਿੱਚ ਇੱਥੇ ਕੋਈ ਪਤਾ ਨਹੀਂ ਕਿਸ ਬੰਦੇ ਨੇ ਕਿੱਥੇ ਡਿੱਗ ਪੈਣਾ। ਇੱਕ ਤਾਂ ਸਭ ਤੋਂ ਵੱਡੀ ਅਰਦਾਸ ਹੈ, ਮੈਂ ਬੇਨਤੀ ਕਰਨਾ ਹੁੰਦਾ ਕਿ ਜਿਹੜੇ ਸ਼ਬਦ ਆਪਣੇ ਮਨ ਨੂੰ ਕਹਿਣਾ, ਜਦੋਂ ਵਾਸ਼ਨਾ ਅੱਤ ਦੀ ਤੰਗ ਕਰੇ ਫਿਰ ਬੰਦਾ ਕੀ ਕਰੇ, ਕੀ ਕਰੇ? ਕੰਟਰੋਲ ਨਹੀਂ ਇੱਥੇ ਹੋ ਰਿਹਾ, ਉੱਥੇ ਸਿਰਫ ਸ਼ਬਦ ਹੀ ਬਚਾ ਸਕਦਾ। ਗੁਰੂ ਅੰਗਦ ਸਾਹਿਬ ਜੀ ਨੂੰ ਭਾਈ ਕਦਾਰੇ ਨੇ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਵਾਸ਼ਨਾ ਬਹੁਤ ਤੰਗ ਕਰੇ ਫਿਰ ਕੀ ਕਰੇ ਬੰਦਾ? ਗੁਰੂ ਸਾਹਿਬ ਨੇ ਅੱਗੋਂ ਕਿਹਾ, ਭਾਈ ਕਦਾਰਾ, ਜਦੋਂ ਜੰਗਲ ਨੂੰ ਅੱਗ ਲੱਗ ਜਾਏ ਖਰਨ ਕੀ ਕਰਦਾ? ਕਹਿੰਦੇ ਸਤਿਗੁਰੂ ਜੰਗਲ ਨੂੰ ਜਦੋਂ ਅੱਗ ਲੱਗ ਜਾਏ, ਅੱਗ ਮੱਚ ਉੱਠੇ ਤੇ ਖਰਨ ਦੌੜ ਕੇ ਪਾਣੀ ਦੇ ਵਿੱਚ ਚਲਾ ਜਾਂਦਾ। ਪਾਣੀ ਦਾ ਸਰੋਵਰ ਹੋਵੇ, ਪਾਣੀ ਦਾ ਦਰਿਆ ਹੋਵੇ, ਉਹ ਪਾਣੀ ਵੀ ਚਲਾ ਜਾਂਦਾ। ਫਿਰ ਕਹਿਣ ਲੱਗੇ, ਜੰਗਲ ਭਾਵੇਂ ਫੂਕਿਆ ਜਾਏ ਖਰਨ ਨੂੰ ਅੱਗ ਨਹੀਂ ਲੱਗਦੀ। ਕਹਿਣ ਲੱਗੇ, ਭਾਈ ਕਦਾਰਾ, ਜੰਗਲ ਨੂੰ ਅੱਗ ਲੱਗੇ, ਖਰਨ ਪਾਣੀ ਚ ਵੜ ਜਾਏ ਤੇ ਅੱਗ ਤੋਂ ਬਚ ਜਾਂਦਾ। ਅੰਦਰ ਵਾਸ਼ਨਾ ਦੀ ਅੱਗ ਲੱਗੇ, ਭੱਜ ਕੇ ਬਾਣੀ ਚ ਵੜ ਜਾਇਆ ਕਰੋ, ਵਾਸ਼ਨਾ ਤੋਂ ਬਚ ਜਾਈਦਾ। ਮਹਾਰਾਜ ਨੂੰ ਪੁੱਛੀਏ ਜੀ, ਕਿਵੇਂ ਇਹ ਤੋਂ ਪਰਤ ਰਿਹਾ ਤੇ ਭੱਗ ਹੈ? ਇੱਕ ਤਰੀਕਾ ਵਿਚਾਰ ਨਾਲ ਗੁਰਮੁਖੋ, ਦੂਜਾ ਤਰੀਕਾ ਅਰਦਾਸਾਂ ਕਰਕੇ। ਵਿਚਾਰ ਨਾਲ ਬਾਣੀ ਨੇ ਕਿਹਾ ਪਰਤ ਰਿਹਾ, ਕਿਹਾ ਇੱਥੇ ਬੀਬੀਓ ਪਹਿਣੇ ਦੇ ਅਰਥ ਇਹ ਨਾ ਸਮਝਿਓ ਵੀ ਔਰਤ ਦਾ ਅਪਮਾਨ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੋਨੋਂ ਪੱਖ ਨੇ, ਬੰਦੇ ਦੇ ਵੀ ਦੋਨੋਂ ਪੱਖ ਨੇ। ਜੇ ਇੱਕ ਇੱਥੇ ਸਨਮੁਖ ਪਿਆ, ਦੂਜੇ ਪਾਸੇ ਸਾਖਤ ਵੀ ਕਿਹਾ। ਜੇ ਗੁਰਬਾਣੀ ਵਿੱਚ ਇੱਕ ਪਾਸੇ ਸੁਹਾਗਣ ਕਿਹਾ, ਦੂਜੇ ਪਾਸੇ ਦੁਹਾਗਣ ਵੀ ਕਿਹਾ। ਇੱਕ ਪਾਸੇ ਇਹਨੂੰ ਇਹ ਸ਼ਬਦ ਵਰਤਿਆ, ਕਵਨ ਬਣੀ ਰਹੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਜਾਂ ਪੜ੍ਹਨੇ ਆ ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਭਾਨੀ ਤਾਂ ਮਨ ਮੋਇਆ। ਇੱਕ ਪਾਸੇ ਮਹਾਰਾਜ ਨੇ ਕਿਹਾ ਨਾਨਕ ਸੁਹਾਗਣ ਕਾਂ ਕਿਆ ਚਿੰਨ੍ਹ ਹੈ, ਅੰਦਰ ਸੱਚ ਮੁੱਖ ਉਜਲਾ ਖਸਮੈ ਮਾਹੇ ਸਮਾਏ। ਤੇ ਦੂਜੇ ਪਾਸੇ ਇਹ ਵੀ ਕਿਹਾ ਫਰੀਦਾ ਇਹ ਵਿਸ਼ ਗੰਧਲਾਂ ਧਰੀਆਂ ਖੰਧ ਵਾਹ। ਹੁਣ ਗੁਰਮੁਖੋ, ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਇਹ ਨਹੀਂ ਕੀਤੇ, ਭਾਈ ਵੀਰ ਸਿੰਘ ਨੂੰ ਪੜ੍ਹੋ, ਸੰਪਰਦਾਇ ਗੁਰਮੁਖ ਪੜ੍ਹੋ। ਉਹ ਕਹਿੰਦੇ ਆ ਗੰਧਲਾਂ ਦਾ ਅਰਥ ਗੰਧਲ ਔਰਤ ਨੂੰ ਵੀ ਕਿਹਾ ਜਾਂਦਾ। ਮੈਨੂੰ ਬਖਸ਼ ਦਿਆ ਜੇ, ਮੈਂ ਤਾਂ ਬੇਨਤੀ ਕਰਨ ਲੱਗਾ, ਇਹਨੂੰ ਇਹ ਨਾ ਸਮਝਿਓ ਔਰਤ ਦਾ ਅਪਮਾਨ ਕੀਤਾ ਗਿਆ, ਬਿਲਕੁਲ ਨਹੀਂ। ਪਰ ਤਿਰਿਆ ਪੁਰਾਣੇ ਰਹਿਤਨਾਮਿਆਂ ਚ ਹੈ, ਜਿਹੜਾ ਮੁਸਲੀ ਯੁੱਧ ਕਰੇਗਾ ਸਿੱਖ ਪਤਤ, ਸ਼ਾਇਦ ਨਵਾਂ ਸ਼ਬਦ ਸੁਣਜੋ ਮੁਸਲੀ ਯੁੱਧ, ਕਿਉਂਕਿ ਉਸ ਵਕਤ ਜ਼ਿਆਦਾ ਜਿਹੜੀਆਂ ਔਰਤਾਂ ਵੇਸ਼ਵਾ ਵਿੱਚ ਪ੍ਰਵਿਰਤ ਸਨ ਮੁਸਲਮਾਨ ਸਨ। ਮੁਸਲੀ ਯੁੱਧ ਦਾ ਮਤਲਬ ਸੀ ਸਿੱਖ ਦੁਸ਼ਮਣ ਜਿਹੜਾ ਜਿੰਨਾ ਮਰਜ਼ੀ ਧੱਕਾ ਕਰੇ, ਪਰ ਇਹ ਗੱਲ ਚੇਤੇ ਰੱਖੇ ਆਪਣੇ ਕਰੈਕਟਰ ਨੂੰ ਨਾ ਡਿੱਗਣ ਦੇ। ਆਪਾਂ ਉਦੋਂ ਹੀ ਮਰੇ ਹਾਂ ਜਦੋਂ ਕਰੈਕਟਰ ਡਿੱਗਦਾ। ਗੁਰੂ ਸਾਹਿਬ ਜੀ ਨੇ ਕਿਹਾ ਨਹੀਂ, ਪਰ ਤਿਰਿਆਂ ਤੇ ਭਾਗੇ ਕਿਵੇਂ ਭੱਜੇ ਜੀ? ਇੱਕ ਵਿਚਾਰ ਦਾ ਤਰੀਕਾ, ਮੇਰੀ ਬੇਨਤੀ ਹੈ, ਧੀ ਉਹਨੂੰ ਰੱਬ ਨੇ ਸੁਹਾਪਣ ਦਿੱਤਾ ਹੋਵੇ, ਭੈਣ ਹੋਵੇ, ਮਾਂ ਹੋਵੇ, ਉਹਨੂੰ ਵੇਖ ਕੇ ਕਦੀ ਗੰਦਾ ਫੁਰਨਾ ਉੱਠਿਆ? ਮੈਂ ਹਰ ਗੱਲ ਬਾਣੀ ਚੋਂ ਕਰਾਂਗਾ, ਕਦੀ ਨਹੀਂ ਉੱਠਦਾ ਨਾ ਜੀ। ਪਰ ਦੂਜੇ ਤੁਹਾਨੂੰ ਦੇਖ ਕੇ ਕਿਉਂ? ਕਿਉਂਕਿ ਮਨ ਦਾ ਵਿਚਾਰ ਹੀ ਹੈ ਆਪਣਤ ਲਈ ਧੀ ਭੈਣ ਤੇ। ਗੁਰਬਾਣੀ ਨੇ ਕਿਹਾ ਜੇ ਇਹਦੇ ਤੇ ਕਾਬੂ ਕਰਨੇ ਤੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਕਿਹਾ ਜਾਣੇ ਦਰ ਤੇ ਫੀਲ ਕਰ। ਲਫ਼ਜ਼ ਫਿਰ ਧਿਆਨ ਨਾਲ ਸੁਣਿਓ, ਜਾਣੇ ਦਾ ਅਰਥ ਜਿਵੇਂ ਧੀ ਦੇ ਤਨ ਨੂੰ ਵੇਖ ਕੇ, ਮਾਂ ਦੇ ਤਨ ਨੂੰ ਵੇਖ ਕੇ, ਭੈਣ ਦੇ ਤਨ ਨੂੰ ਵੇਖ ਕੇ ਮਹਿਸੂਸ ਕਰਨਾ, ਸੱਚ ਇਵੇਂ ਉਹ ਦੇਖ ਕੇ ਆਪਣੇ ਅੰਦਰ ਇਉਂ ਮਹਿਸੂਸ ਕਰ, ਮੇਰੀ ਧੀ, ਮੇਰੀ ਭੈਣ, ਮੇਰੀ ਬੇਟੀ ਹੈ। ਜਦੋਂ ਮਹਿਸੂਸ ਕਰੇਗਾ ਉਹਦੇ ਚ ਧੀ ਆਪਣੀ ਦੇਖ, ਇੱਕੋਦਮ ਤੇਰੀ ਵਾਸ਼ਨਾ ਦਾ ਭੋਗ ਪੈ ਜਾਏਗਾ। ਇਹ ਵਿਚਾਰ ਰਾਹੀਂ ਹੈ, ਇਹਨੂੰ ਸਤਿਗੁਰਾਂ ਨੇ ਕਿਹਾ ਪਰ ਬੇਟੀ ਕੋ ਬੇਟੀ ਜਾਣੈ, ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗੈ। ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਵਿਖਾਨੈ, ਆਪਣੀ ਇਸਤਰੀ ਸੋ ਰਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਮਹਾਰਾਜ ਦਾ ਇੱਕ ਬਚਨ ਹੈ, ਕਹਿੰਦੇ ਸੁਧ ਜਬ ਤੇ ਖੰਮ ਧਰੀ, ਬਚਨ ਗੁਰਦੈ ਹਮਾਰੇ। ਧੰਨ ਗੁਰੂ ਗੋਬਿੰਦ ਸਿੰਘ ਜੀ, ਕਹਿੰਦੇ ਮੇਰੇ ਬਾਪੂ ਨੇ ਨਾ ਮੈਨੂੰ ਇਹ ਗੱਲ ਸਮਝਾਈ, ਜਿੱਦਣ ਦੀ ਮੈਂ ਸੁਧ ਧਰੀ, ਸੁਧ ਜਬ ਤੇ ਖੰਮ ਧਰੀ, ਬਚਨ ਗੁਰਦੈ ਹਮਾਰੇ, ਪੂਤ ਇਹ ਪ੍ਰਣ ਤੋਏ ਪ੍ਰਾਣ ਲੱਗ ਘੱਟ ਲੱਗ ਜਬ ਥਾਰੇ। ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਿਡਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਚਾਹੀਏ। ਮੈਂ ਆਪ ਨੂੰ ਬੇਨਤੀ ਕਰਾਂ, ਭਾਈ ਸਾਹਿਬ ਤਾਂ ਕਹਿੰਦੇ ਨੇ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਪਰ ਔਰਤ ਨੂੰ ਨੇੜੇ ਨਹੀਂ ਗਿਆ, ਕਹਿੰਦੇ ਨੇ ਮੈਂ ਉਹਦੇ ਚਰਨਾਂ ਦੀ ਖਾਕ ਮੱਥੇ ਤੇ ਲਾਵਾਂ ਹੋਏ, ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਪਰ ਭਗਤ ਨਾਮਦੇਵ ਇਹ ਸਾਰੀਆਂ ਮੈਂ ਤਾਂ ਕਿਹਾ ਰਹਿਤਾਂ ਬਾਣੀ ਚ ਨੇ। ਭਗਤ ਨਾਮਦੇਵ ਉਹਨਾਂ ਦੇ ਤੇ ਦੋ ਸ਼ਬਦ ਨੇ, ਕਹਿੰਦੇ ਨੇ ਰੱਬ ਉਹਦੇ ਦਿਲ ਚ ਕੀ, ਉਹਦੇ ਅੱਖਾਂ ਚ, ਉਹਦੇ ਨੇਤਰਾਂ ਚ, ਸਾਰੇ ਸਰੀਰ ਚ ਵੱਸਦਾ ਜਿਹੜਾ ਪਰਾਏ ਤਨ ਤੇ ਪਰਾਏ ਧਨ ਤੋਂ ਬਚ ਗਿਆ। ਪਰ ਧਨ, ਪਰ ਦਾਰਾ, ਪਰ ਹਰੀ, ਪਰਾਇਆ ਧਨ ਪਰਾਈ ਇਸਤਰੀ ਤਿਆਗ ਦਿੱਤੀ, ਤਾਂ ਕਹਿ ਨਿਕਟ ਬਸੈ ਨਰ ਹਰੀ। ਮੇਰੀ ਫਿਰ ਬੇਨਤੀ, ਇੱਕ ਸਮਾਂ ਆਇਆ, ਧੰਨ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੀ ਘਟਨਾ ਹੈ ਜੀ, ਕਰੈਕਟਰ ਕੀ ਹੈ? ਨੰਦ ਲਾਲ ਭਾਈ ਸਾਹਿਬ ਕਹਿ ਰਹੇ ਨੇ ਮੈਨੂੰ ਗੁਰੂ ਕਹਿ ਰਹੇ ਨੇ ਸਿੱਖ ਹੋ ਪਰ ਤਿਰਿਆ ਤੇ ਭਾਗ ਹੈ। ਸਿੱਖਾਂ ਨੇ ਜੰਗ ਲੜਿਆ, ਰੰਗੜਾਂ ਦਾ ਡੋਲਾ ਹੱਥ ਆ ਗਿਆ ਜੀ, ਲੈ ਕੇ ਆ ਗਏ। ਧੰਨ ਗੁਰੂ ਗੋਬਿੰਦ ਸਿੰਘ ਨੂੰ ਆ ਕੇ ਦੱਸਿਆ, ਮਹਾਰਾਜ ਅਸੀਂ ਜਿੱਤ ਆਏ, ਰੰਗੜਾਂ ਨੂੰ ਸੋਧਾ ਲਾ ਦਿੱਤਾ। ਸਤਿਗੁਰਾਂ ਨੇ ਦੇਖਿਆ ਪਿੱਛੇ ਡੋਲਾ ਹੈ, ਹਜ਼ੂਰ ਨੇ ਕਿਹਾ ਇਹ ਕੀ? ਕਹਿਣ ਲੱਗੇ ਮਹਾਰਾਜ ਉਹਨਾਂ ਦਾ ਡੋਲਾ ਹੱਥ ਆ ਗਿਆ। ਸੱਚਾਈ ਹੈ ਜੀ, ਡੋਲਾ ਹੱਥ ਆ ਗਿਆ, ਪਕੜ ਕੇ ਲਿਆ। ਹਜ਼ੂਰ ਜਿਹੜਾ ਖੁਸ਼ੀ ਦੀ ਮੁਦਰਾ ਵਿੱਚ ਚਿਹਰਾ ਸੀ, ਅੱਖਾਂ ਲਾਲ ਹੋ ਗਈਆਂ, ਇਹ ਹੈ ਕਰੈਕਟਰ, ਅੱਖਾਂ ਲਾਲ ਹੋ ਗਈਆਂ। ਹਜ਼ੂਰ ਨੇ ਕਿਹਾ ਇਹ ਕਿਉਂ ਲਿਆਂਦਾ? ਕਹਿਣ ਲੱਗੇ ਜੀ ਉਹ ਲੋਕ, ਕਿਉਂਕਿ ਸਿੱਖ ਯੁੱਧ ਵਿੱਚ ਕਦੀ ਇਹ ਨੀਤੀ ਨਹੀਂ ਵਰਤਦਾ, ਆਮ ਤੌਰ ਤੇ ਗਿਰੀਆਂ ਹੋਈਆਂ ਕੌਮਾਂ, ਮੈਂ ਸ਼ਬਦ ਵਰਤਾਂ, ਗਿਰੇ ਹੋਏ ਕਰੈਕਟਰ ਬੱਚਿਆਂ ਨੂੰ ਅਗਵਾ ਕਰ ਲੈਂਦੇ ਆ, ਧੀਆਂ ਭੈਣਾਂ ਨੂੰ ਪਕੜ ਲੈਂਦੇ ਆ, ਉਹਨਾਂ ਤੇ ਤਸ਼ੱਦਦ ਕਰਦੇ ਆ, ਗੁਰਸਿੱਖੀ ਇਹ ਨਹੀਂ। ਹਜ਼ੂਰ ਅੱਗੇ ਵਧੇ, ਉਹ ਬਾਹਰ ਨਿਕਲੀ, ਸਤਿਗੁਰਾਂ ਨੇ ਤੀਰ ਨਾਲ ਸਿਰ ਤੇ ਹੱਥ ਰੱਖ ਕੇ ਪਿਆਰ ਦੇਖ ਗਿਆ, ਪੁੱਤ ਧੀਏ ਤੂੰ ਘਬਰਾਈ ਨਾ, ਤੇਰਾ ਵਾਲ ਵੀ ਵਿੰਗਾ ਨਹੀਂ ਹੁੰਦਾ, ਤੂੰ ਆਪਣੇ ਬਾਪੂ ਦੇ ਘਰ ਆਈ। ਉਸ ਵਕਤ ਜਿਹੜਾ ਮਹਾਰਾਜ ਨੇ ਸ਼ਬਦ ਕਹਿ, ਉਹ ਕਵੀ ਸੰਤੋਖ ਸਿੰਘ ਲਿਖਦੇ ਨੇ, ਪੁੰਨ ਸਿੰਘਨ ਬੂਝੇ ਗੁਣਖਾਨੀ, ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗੈ। ਪੁੰਨ ਸਿੰਘਨ ਬੂਝੇ ਗੁਣਖਾਨੀ, ਸਕਲ ਤੁਰਕ ਭੁਗਵੈ ਹਿੰਦਵਾਨੀ। ਲਵੇ ਸੁਣਿਓ, ਸਿੰਘ ਪੁੱਛਦੇ ਨੇ, ਸਮਝ ਗਏ ਨਾ, ਇਹ ਤੁਰਕ ਜਿਹੜੇ ਹਿੰਦੂ ਔਰਤਾਂ ਨੂੰ ਪਕੜ ਕੇ ਵਿਸ਼ੇ ਭੋਗਦੇ ਨੇ, ਸਿੱਖ ਬਦਲਾ ਲੈ ਭਲਾ ਜਨਾਵੈ, ਅਸੀਂ ਬਦਲਾ ਨਹੀਂ ਲੈ ਸਕਦੇ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ, ਗੁਰੂ ਦਾ ਸ਼ਾਸਤਰ, ਗੁਰੂ ਦਾ ਸ਼ਬਦ ਸਾਨੂੰ ਕਿਉਂ ਰੋਕਦਾ? ਕਹਿੰਦੇ ਇੱਕੋ ਦਮ ਗੁਰੂ ਜੀ ਬਰੀ ਬੀਰਾ ਚਾਏ, ਕਹਿਣ ਲੱਗੇ ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮਲੇ ਜਾਨੋ ਪੰਥ ਉਚੇਰੇ, ਇਹ ਪੰਥ ਸਭ ਤੋਂ ਉੱਚੇ ਜਾਏਗਾ। ਮੈਂ ਅਦੋ ਗਤੀ ਬਿਖੈ ਪੰਚਾਵੂ, ਮੈਂ ਤੁਹਾਨੂੰ ਵਾਸ਼ਨਾ ਦੀ ਤੇ ਰਾਜਸੀ ਭੁੱਖ ਪਿੱਛੇ ਨਰਕ ਚ ਨਹੀਂ ਸਿੱਟਣ ਦਾ ਆਇਆ, ਤਾਂ ਤੇ ਕਸਮ ਕਰਨ ਹਟਾਵਾਂ, ਮੈਂ ਚਾਹੁੰਦਾ ਤੁਹਾਡਾ ਕਰੈਕਟਰ ਇੰਨਾ ਉੱਚੇ ਹੋਵੇ ਦੁਸ਼ਮਣ ਦੀ ਧੀ ਬੇਟੀ ਵੀ ਕਹਿ ਦੇ ਕੋਲ ਮੈਂ ਮਹਿਫੂਜ਼ ਹਾਂ। ਭਾਈ ਨੰਦ ਲਾਲ ਕਹਿੰਦੇ ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗੈ। ਅਗਲਾ ਸ਼ਬਦ ਉਹਨਾਂ ਵਰਤਿਆ ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਾਗੈ। ਇਹ ਬੜਾ ਔਖਾ ਸ਼ਬਦ ਹੈ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ। ਅੱਗੇ ਜੀ ਇਹ ਤੁਸੀਂ ਭਾਈ ਜੀ ਕਹਿ ਰਹੇ ਹੋ ਨਿੰਦਿਆ ਤਿਆਗੈ, ਪੰਚ ਕੋ ਮਾਰੇ, ਕਰਮ ਕੋ ਸਾੜੇ ਜੋ ਪੜ੍ਹ ਰਹੇ ਹਾਂ, ਪਰ ਤਿਰਿਆ ਤੇ ਭਾਗੈ, ਪਰ ਦ੍ਰਿਸ਼ਟ ਤਿਆਗੈ, ਇਹ ਕਿਵੇਂ ਹੋਏਗਾ? ਕਹਿ ਲੱਗੇ ਤਾਂ ਹੋਏਗਾ ਖਾਲਸਾ ਸੋਏ ਨਾਮ ਰਤ ਲਾਗੈ। ਜਿਹੜਾ ਨਾਮ ਵੀ ਜੁੜੇਗਾ ਉਹਨੂੰ ਇਹ ਬਖਸ਼ਿਸ਼ ਮਿਲੇਗੀ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਲਈ ਇੰਜਰੀ ਲਾ ਤੋਂ ਤਾਰਾ ਕੈਸਡੀਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ।

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੁਗੋ ਜੁਗ ਅਟਲ, ਤਖਤ ਚਬਰ ਛਤਰ ਜੀ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਾਰੇ ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਆਏ ਹਾਂ ਤੇ ਸਾਡੀ ਮੰਗ ਵੀ ਇਹੋ ਹੀ ਚਾਹੀਦੀ ਹੈ, ਤੇਰੀ ਪਨਹਿ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀ ਜੈ ਬੰਦਗੀ। ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਸਾਡੀ ਝੋਲੀ ਦੇ ਵਿੱਚ ਬੰਦਗੀ ਦੀ ਦਾਤ ਪਾ ਦਿਓ, ਨਿਤਨੇਮ ਦੀ ਦਾਤ ਪਾ ਦਿਓ, ਕਿਉਂਕਿ ਸੰਸਾਰ ਚਲੋ ਚਲੀ ਦਾ ਮੇਲਾ ਹੈ, ਇਹ ਸਰੀਰ ਜਿਹੜਾ ਨਾਸ਼ਬੰਤ ਹੈ। ਬਾਰਹ ਬਰਸ ਬਾਲਪਨ ਬੀਤੇ, ਬੀਸ ਬਰਸ਼ ਕਛ ਤਪਨਾ ਕੀਓ, ਤੀਸ ਬਰਸ਼ ਕਛ ਦੇਵ ਨਾ ਪੂਜਾ, ਮੇਰੀ ਮੇਰੀ ਕਰਤੇ ਜਨਮ ਗਿਓ। ਬਾਰਾਂ ਸਾਲ ਤੱਕ ਬਚਪਨ ਦੀ ਉਮਰ ਬਾਲਪਨ ਦੀ ਉਮਰ ਮੰਨੀ ਜਾਂਦੀ ਹੈ, ਬਾਲਪਨ ਨੂੰ ਜਵਾਨੀ ਖਾ ਜਾਂਦੀ ਹੈ ਤੇ ਜਵਾਨੀ ਨੂੰ ਖਾਲਸਾ ਜੀ ਬੁਢੇਪਾ ਖਾ ਜਾਂਦਾ ਹੈ ਤੇ ਬੁਢੇਪੇ ਤੋਂ ਬਾਅਦ ਫਿਰ ਮੌਤ ਦਾ ਆਉਣਾ ਤਾਂ ਅਟਲ ਹੈ। ਜ਼ਰੂਰੀ ਨਹੀਂ ਕਿ ਬੁਢੇਪੇ ਤੋਂ ਬਾਅਦ ਇਹ ਮੌਤ ਆਵੇਗੀ, ਕਈ ਮਾਤਾ ਦੇ ਪੇਟ ਵਿੱਚ ਹੀ ਗਲ ਸੜ ਜਾਂਦੇ ਨੇ, ਮਰ ਜਾਂਦੇ ਹਨ। ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਵੱਡੇ ਵੱਡੇ ਹੰਕਾਰੀ ਲੋਕ ਮਾਤਾ ਦੇ ਗਰਭ ਦੇ ਵਿੱਚ ਹੀ ਗਲ ਜਾਂਦੇ ਹਨ। ਖਾਲਸਾ ਜੀ, ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ, ਜਰਾ ਪਾਉਣਾ ਹੋ ਸਕੀ ਜਰਾਂ ਅਵਸਥਾ ਮਾਹੇ, ਭਵਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ। ਜਰਾ ਨਾਮ ਬੁਢੇਪੇ ਦਾ ਹੈ, ਬੁਢੇਪੇ ਦੇ ਵਿੱਚ ਤੇਥੋਂ ਜਰਾ ਜਿੰਨਾ ਵੀ ਅਪਾ ਨਹੀਂ ਹੋਣਾ ਭਵਜਲ ਤਰਨ ਵਾਸਤੇ, ਕਿਉਂਕਿ ਬੁਢੇਪੇ ਦੇ ਵਿੱਚ ਸਰੀਰ ਹੱਡਾਂ ਦੀ ਮੁੱਠੀ ਹੋ ਜਾਂਦਾ, ਕਮਜ਼ੋਰ ਹੋ ਜਾਂਦਾ। ਜਿਵੇਂ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ ਕਿ ਜਦੋਂ ਮੈਂ ਜਵਾਨ ਹੁੰਦਾ ਸੀ ਇਹਨਾਂ ਪੈਰਾਂ ਨਾਲ ਚੱਲ ਕੇ ਵੱਡੇ ਵੱਡੇ ਪਰਬਤ ਪਹਾੜਾਂ ਤੇ ਚੜ੍ਹ ਜਾਂਦਾ ਸੀ, ਅੱਜ ਬੁਢੇਪਾ ਆ ਗਿਆ ਹੈ, ਮੇਰਾ ਲੋਟਾ ਮੰਜੇ ਦੇ ਨੇੜੇ ਪਿਆ ਪਰੰਤੂ ਮੈਥੋਂ ਚੁੱਕਿਆ ਨਹੀਂ ਜਾ ਰਿਹਾ, ਕਿਉਂਕਿ ਹੁਣ ਨੇੜੇ ਪਿਆ ਲੋਟਾ ਹੀ ਸੌ ਕੋ ਲੱਗਦਾ ਹੈ। ਅੱਜ ਫਰੀਦਾ ਕੁਜੜਾ ਸਹਿ ਕੋਹਾ ਥਿਓ। ਸੋ ਇਸ ਕਰਕੇ ਖਾਲਸਾ ਜੀ, ਜਿਹੜੀ ਭਵਸਾਗਰ ਨੂੰ ਤਰਨ ਦੀ ਅਵਸਥਾ ਹੈ, ਜਵਾਨੀ ਦੀ ਅਵਸਥਾ ਹੀ ਹੈ। ਜਵਾਨੀ ਦੀ ਉਮਰ ਦੇ ਵਿੱਚ ਜਿੰਨਾ ਨਾਮ ਜਪ ਲਵਾਂਗੇ, ਕਿਉਂਕਿ ਸਰੀਰ ਨਿਰੋਗ ਹੁੰਦਾ ਹੈ, ਤਾਕਤ ਹੁੰਦੀ ਹੈ, ਓਨਾ ਹੀ ਚੰਗਾ ਹੈ। ਇਹ ਨਹੀਂ ਵੀ ਬਾਲਪਨ ਚ ਨਾਮ ਨਹੀਂ ਜਪਣਾ, ਧਰੂ ਤੇ ਪ੍ਰਹਿਲਾਦ ਨੇ ਬਾਲਪਨ ਦੇ ਵਿੱਚ ਹੀ ਜਪਿਆ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਉਹ ਸਾਡੇ ਲਈ ਉਦਾਹਰਨ ਬਣ ਗਏ ਨੇ। ਇਸ ਕਰਕੇ ਜਿੰਨਾ ਲਾਹਾ ਲਿਆ ਜਾਵੇ ਉਨਾ ਥੋੜਾ, ਕਿਉਂਕਿ ਸਰੀਰ ਜਿਹੜਾ ਨਾਸ਼ਬੰਤ ਹੈ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਹੁਕਮਨਾਮਾ ਜੋ ਆਇਆ, ਜੋ ਗੁਰੂ ਸਾਹਿਬ ਦਾ ਹੁਕਮ ਹੈ, ਬੜਹੰਸ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਨੂੰ ਕਲਯੁਗ ਦੇ ਜੀਵਾਂ ਨੂੰ ਉਪਦੇਸ਼ ਦੇ ਰਹੇ ਹਨ। ਆਓ ਪ੍ਰੇਮ ਸਹਿਤ ਸਰਵਣ ਕਰੀਏ ਜੀ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਬੜਹੰਸ ਰਾਗ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਫਰਮਾਉਣਾ ਕਰਦੇ ਹਨ, ਇਹੋ ਸਰੀਰ ਜਜਰੀ ਹੈ, ਜਜਰੀ ਤੋਂ ਭਾਵ ਨਾਸ਼ਬੰਤ। ਜਜਰੀ ਤੋਂ ਭਾਵ ਸਰੀਰ ਚ ਬਦਲਾਅ ਆਉਂਦਾ, ਬਾਲਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢੇਪਾ ਖਾ ਜਾਂਦਾ ਹੈ, ਕਿਉਂਕਿ ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਟਾਈਮ ਐਂਡ ਟਾਈਡ ਵੇਟ ਫਾਰ ਨਨ, ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਇਹੋ ਸਰੀਰ ਜਜਰੀ ਹੈ, ਭਾਈ ਇਹ ਸਰੀਰ ਨਾਸ਼ਬੰਤ ਹੈ, ਇਸ ਨੂੰ ਜਰ ਪਹੁੰਚੇ ਆਏ ਤੇ ਇਹਨੂੰ ਬੁਢੇਪੇ ਨੇ ਖਾਣਾ ਹੀ ਖਾਣਾ ਇੱਕ ਦਿਨ, ਜਵਾਨੀ ਨੂੰ ਬੁਢੇਪੇ ਨੇ ਖਾ ਜਾਣਾ ਤੇ ਉਸ ਤੋਂ ਬਾਅਦ ਮੌਤ ਆਵੇਗੀ ਆਵੇਗੀ। ਸੋ ਸਰੀਰ ਨਾਸ਼ਬੰਤ ਹੈ, ਇਸ ਕਰਕੇ ਵਾਹਿਗੁਰੂ ਦੇ ਭਜਨ ਸਿਮਰਨ ਵਾਲੇ ਪਾਸੇ ਲਾਉਣਾ ਚਾਹੀਦਾ। ਮਾਨਸ ਜਨਮ ਦੁਲੰਭ ਹੈ, ਇਹ ਮਾਨਸ ਜਨਮ ਐਵੇਂ ਨਹੀਂ ਮਿਲਿਆ। ਇਸ ਦੇਹੀ ਕੋ ਸਿਮਰ ਹੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹ ਨੂੰ ਤਾਂ ਦੇਵੀ ਦੇਵਤੇ ਤਰਸਦੇ ਆ, ਨਰ ਨਰਾਇਣੀ ਦੇਹ ਕਿਹਾ ਜਾਂਦਾ ਹੈ, ਦੇਵੀ ਦੇਵਤੇ ਤਰਸਦੇ ਨੇ ਮਨੁੱਖਾ ਸਰੀਰ ਨੂੰ ਕਿ ਅਸੀਂ ਮਨੁੱਖਾ ਸਰੀਰ ਧਾਰਨ ਕਰੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਉਸ ਤੋਂ ਬਾਅਦ ਜੋ ਪੰਜ ਪਿਆਰੇ ਨਾਮ ਦਿੰਦੇ ਹਨ, ਨਾਮ ਦ੍ਰਿੜ ਕਰਾਉਂਦੇ ਹਨ, ਨਾਮ ਜਪ ਕੇ ਮੋਕਸ਼ ਨੂੰ ਪ੍ਰਾਪਤ ਕਰੀਏ। ਸੋ ਇਹ ਸਰੀਰ ਜਜਰੀ ਹੈ, ਜਜਰੀ ਤੋਂ ਭਾਵ ਨਾਸ਼ਬੰਤ ਹੈ ਤੇ ਮੌਤ ਤਾਂ ਇੱਕ ਦਿਨ ਆਵੇਗੀ, ਅਟਲ ਸਚਾਈ ਹੈ, ਸੰਸਾਰ ਤੇ ਰਹਿਣਾ ਨਹੀਂ। ਸੋ ਇਸ ਕਰਕੇ ਭਾਈ ਜਿੰਨਾ ਸਮਾਂ ਹੋ ਸਕੇ ਵਾਹਿਗੁਰੂ ਦਾ ਭਜਨ ਕਰਨਾ

ਨੇ ਗੁਰੂ ਦੀ ਸ਼ਰਨ ਤੱਕ ਲਈ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰ ਰਾਖੇ ਸੇ ਉਭਰੈ, ਹੋਰ ਮਰ ਜੰਮੈ ਆਵੈ ਜਾਏ, ਉਭਰੇ ਤੋਂ ਭਾਵ ਤਰ ਜਾਂਦੇ ਹਨ ਸੰਸਾਰ ਰੂਪੀ ਭਵ ਸਾਗਰ ਵਿੱਚੋਂ ਜਿਹੜੇ ਗੁਰੂ ਦੀ ਸ਼ਰਨ ਚ ਆਉਂਦੇ ਨੇ, ਜਿਹੜੇ ਗੁਰੂ ਦੇ ਸ਼ਬਦ ਦਾ ਉੱਟ ਆਸਰਾ ਤੱਕਦੇ ਨੇ। ਹੋਰ ਮਰ ਜੰਮੈ ਆਵੈ ਜਾਏ, ਜਿਹੜੇ ਗੁਰੂ ਦੇ ਸ਼ਬਦ ਦਾ ਉੱਟ ਆਸਰਾ ਨਹੀਂ ਤੱਕਦੇ, ਹੋਰਨਾਂ ਦੇ ਵਿੱਚ ਪ੍ਰੀਤੀ ਲਾਉਂਦੇ ਨੇ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਵਰ ਦਾ, ਐਸੇ ਮਨੁੱਖ ਵਾਰ ਵਾਰ ਜੰਮਦੇ ਹਨ, ਮਰਦੇ ਹਨ, ਟੇਢੀਆਂ ਜੂਨਾਂ ਚ ਆਉਂਦੇ ਜਾਂਦੇ ਰਹਿੰਦੇ ਹਨ, ਪਰੰਤੂ ਜਿਹੜੇ ਗੁਰੂ ਦੀ ਸ਼ਰਨ ਚ ਆ ਗਏ, ਉਹ ਸੰਸਾਰ ਰੂਪੀ ਭਵ ਸਾਗਰ ਦੇ ਵਿੱਚ ਉਹਨਾਂ ਦੇ ਜੀਵਨ ਦਾ ਵਿਹੜਾ ਤਰ

0: बिना नाम तो खालसा जी शांति नहीं मिल सकती, पीस ऑफ माइंड मन की शांति नहीं मिल सकती। बिन नावै सुख न होई, होर मर जमे आवै जावै, होर जेड़े हन होरना दे विच प्रीति लाउण वाले द्वैत विच पए हुए मनुख बार बार जमदे ने, बार बार मरदे ने, ते अंत दे समय पछताउणा करदे हन। जदों अंत दा समा आउंदा है जमा दी मार दा बड़ा भयानक दुख सहना पैंदा है। कबीर जम का ठेंगा बुरा है, ओ नहीं सहया जाए, एक जो साधु मोहि मिले तिन लिया अंचल लाए। वख वख ग्रंथां दे विच दस्या होया है जे 70,000 बिच्छू कट्ठा डंग मारे जम इक डंडा मारे एक बराबर है। बिच्छू इन्ना जहरीला हुंदा है, एक बिच्छू किसी दे डंग मार जे सुरत टिकाने नहीं रहन दिंदा। जे 70,000 कट्ठा डंग मारे किन्ना खालसा जी की हालत होवेगी। भाव के इन्ना जमा दी मार दा, जमा दे डंडे दा दुख है। सो जिहड़े तां गुरु की शरण तक लैणगे उभर जाणगे, भाव तर जाणगे संसार रूपी समुंदर चों। नहीं तां फिर जिहड़े भाई होरना नाल प्रीति लाउणगे, जिन्हां की द्वैत भाव जिन्हां दे अंदर है, वह मरणगे जमणगे ते अंत दे समय जमां दियां मारां खांदे होए पछताउणगे, क्योंकि नाम तो बिना सुख नहीं मिलदा।
1: ऐथै कमावै सो फल पावै, मनमुख है पत खोई।
0: ऐथे कमावै सो फल पावै, जो आपां बीजांगे वह अगे वढ लवांगे। जिहा बीजा सो लोणा, कर्मा संदड़ा खेत, कर्मा की खेती है। जिहो जिहा कर्म आपां बीजांगे ऐथे भी वढना पैंदा, अगे परलोक दे विच भी सजा मिलदी है। आपां कह दिंदे आ फलाना बड़ा दुखी है, विचारा बड़ा भयानक दुख लग गया। हो सकदा भाई इहने पिछले कर्म माड़े करे होण, क्योंकि वाहिगुरू दा किसे नाल वैर नहीं। वाहिगुरू जिहड़ा निरवैर है, कीते हुए कर्म मनुख नूं भगताउंदा है। वाहिगुरू ददा दोष ना दिउ किसै, दोष कर्मा अपने आ, जो मैं किया सो मैं पाया, दोष ना दीजै आवर जाना। होरना नूं दोष ना दे, जो भाई बीजिया है वह तेनों अवश्य वढ़ना पैना है। एक अंग्रेजी की कहावत है, एज यू सो सो सैल यू रीप, जिदा का बीजोंगे उदा का वढ़ लवेंगे आप। सो इस करके गुरु अगे अरदास बेनती करिए, महाराज जी साढ़े ते कृपा करो, असी माड़ा कर्म ना बीजिए। क्योंकि कर्म जेड़े ने यह शरीर जदों मनुख छड़दा है फिर भी नाल जांदे ने। चंगे कर्मां दा चंगा फल मिलदा, माड़ियां दा माड़ा। संचित कर्म, किरेमान कर्म, प्रलब्ध कर्म, कई प्रकार दे कर्म मन्ने हैं। सो इत्थे जो आपां कमावांगे उहदा फल आपां नूं अगे भोगना ही पवेगा। मन मुख है पत खोई, मन मुख किहनूं कहिंदे ने, जिहड़ा मन दे पिछे लग्या होया। गुरमुख किहनूं कहिंदे ने, जिहड़ा गुरू दे पिछे लग्या, गुरू दा लड़ जी ने फड़ लिया। मनमुख है पत खोई, मनमुख विशे वकारां च पै के पत तो भाव इज्जत गवा लैंदे ने। इत्थे भी उहनां दी कोई इज्जत नहीं करदा, दरगाह दे विच भी कोई नहीं पुछदा, ठेडे खांदे फिरदे है। सो जो इत्थे आपां कमावांगे, जो अज बीजांगे उह कल वढ़ना ही पैणा है।
1: जमपुर घोर अंधार महागुबार, ना तिथै भैण ना भाई।
0: जिहड़ी जमा दी पुरी है, घोर अंधार है, उत्थे बड़ा भयानक हनेरा है। महा तो भाव महागवार है। सुखमणी साहिब दी दूसरी अष्टपदी दे विच महाराज ने दस्या है, जय पेंडे महा अंध गवारा, हर का नाम संग उजियारा। जय पंथ तेरा को ना सियानू, हर का नाम तै नाल पछानू। जय मात पिता सुतमीत ना भाई, मनूहा नाम तेरा संग सहाई। ये सुखमणी साहब दे विच दस्या ना। हुण इत्थे भी सतगुरु उही बचन कर रहे हैं कि भाई जदों परलोक यात्रा करदा जीव आत्मा, तां फिर उत्थे जे कर्म चंगे नहीं कीते, नाम सिमरन नहीं कीता, तां जमपुर घोर अंधार, जिहड़ी जमा दी पुरी है उत्थे घोर हनेरा है। जमपुर घोर अंधार महागवार, तिथे भैन ना भाई उठे कोई सहायता करने वाला भैन भाई भी नहीं। जय मात पिता सुतमीत ना भाई मानूहा नाम तेरे संग सहाई। सुखमणी साहब दे विच दसे है भी जिथे कोई माता पिता सहायता करने वाला नहीं उत्थे नाम सहायता करता है, क्योंकि जदों किसी ते सौखा टाइम हुंदा है ना, सुखा वेले सारी दुनिया नेड़े हो बहिंदी, परखे जान सज्जन उस वेले जदों बाजी पुठी पैंदी। जदों औखा समा आउंदा है ਇਹ ਲੋਕ ਤਾਂ ਵੱਡੇ ਵੱਡਿਆਂ ਨੂੰ ਔਲੀਏ ਪੀਰ ਪੈਗੰਬਰਾਂ ਨੂੰ ਛੱਡ ਜਾਂਦੇ ਨੇ, ਆਪਾਂ ਕਾਹਦੇ ਵਿਚਾਰੇ ਹਾਂ। ਸੁੱਖਾਂ ਦਾ ਸੰਗੀ ਹੈ ਸੰਸਾਰ ਤਾਂ। ਸੁਖਮੈ ਆਣ ਬਹੁਤ ਮਿਲ ਬੈਠਤ ਰਹਿਤ ਚੌਦਸ ਘੇਰੈ ਬਿਵਤ ਪਰੀ ਸਭ ਹੀ ਸੰਸਾਰਤ ਕੋ ਨਾ ਆਵਤ ਨੇਰੈ। ਕੋਈ ਨੇੜੇ ਨਹੀਂ ਆਉਂਦਾ ਜਦੋਂ ਬਿਵਤਾ ਦਾ ਸਮਾਂ ਆ ਜਾਂਦਾ ਹੈ, ਪਰੰਤੂ ਜੇ ਵਾਹਿਗੁਰੂ ਦੇ ਨਾਮ ਦਾ ਪੱਲਾ ਫੜਿਆ ਹੋਇਆ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੈ ਭੱਜ ਖਲੇ, ਭਜੋ ਸਵੇ ਆਸਰਾ ਚੁੱਕੈ ਸਭ ਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਖਾਲਸਾ ਜੀ ਜੇ ਨਾਮ ਦਾ ਪੱਲਾ ਫੜਿਆ, ਤੈਨੂੰ ਭਾਵੇਂ ਸਾਰੇ ਛੱਡ ਜਾਣ, ਗੁਰੂ ਦੇ ਨਾਮ ਦਾ ਪੱਲਾ ਨਾ ਛੱਡੀ, ਤੈਨੂੰ ਤੱਤੀ ਵਾਵ ਨਹੀਂ ਲੱਗ ਸਕਦੀ। ਗੁਰਬਾਣੀ ਵਿੱਚ ਖੂਨ ਦੇ ਰਿਸ਼ਤਿਆਂ ਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ, ਰੂਹਾਨੀਅਤ ਦੇ ਰਿਸ਼ਤੇ ਨੂੰ ਇੰਪੋਰਟੈਂਸ ਦਿੱਤੀ ਹੈ। ਗੁਰਮੁਖਾਂ ਦਾ ਆਪਸ ਦੇ ਵਿੱਚ ਰੂਹਾਨੀਅਤ ਦਾ ਰਿਸ਼ਤਾ ਹੁੰਦਾ ਹੈ, ਇਹ ਜਿਹੜਾ ਸੱਚਾ ਰਿਸ਼ਤਾ ਹੈ ਦਰਗਾਹ ਵਿੱਚ ਵੀ ਨਿਭਦਾ ਹੈ। ਸੋ ਇਸ ਕਰਕੇ ਜੰਮਪੁਰ ਜਿਹੜਾ ਨਾ, ਉੱਥੇ ਕਈ ਪੁਰੀਆਂ ਐਸੀਆਂ ਹਨ ਜਿੱਥੇ ਹਨੇਰੀ ਹਨੇਰਾ, ਕਈ ਪੁਰੀਆਂ ਐਸੀਆਂ ਹਨ ਜਿੱਥੇ ਬਹੁਤ ਭਿਆਨਕ ਕਸ਼ਟ ਦਿੱਤੇ ਜਾਂਦੇ ਹੈ। ਬੈਤਰਨੀ ਨਦੀ ਦਾ ਵੀ ਜ਼ਿਕਰ ਆਉਂਦਾ ਹੈ। ਸੋ ਇਸ ਕਰਕੇ ਜਿੱਥੇ ਕੋਈ ਤੇਰਾ ਭੈਣ ਭਾਈ ਨਹੀਂ, ਜੈ ਪੰਥ ਤੇਰਾ ਕੋ ਨਾ ਸਿਆਨੂ। ਸੁਖਮਨੀ ਸਾਹਿਬ ਚ ਕਹਿੰਦੇ ਜਿਸ ਪੰਥ ਮਾਰਗ ਚ ਤੇਰੀ ਕੋਈ ਜਾਣ ਪਛਾਣ ਵਾਲਾ ਨਹੀਂ, ਉੱਥੇ ਨਾਮ ਜਿਹੜਾ ਵਾਹਿਗੁਰੂ ਦਾ ਉਹ ਪਛਾਣ ਬਣਦਾ ਹੈ। ਜਿਹੜਾ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ, ਉਹਦਾ ਇੱਥੇ ਵੀ ਸਤਿਕਾਰ ਹੁੰਦਾ, ਲੋਕ ਵਿੱਚ ਮਾਤ ਲੋਕ ਦੇ ਵਿੱਚ ਵੀ। ਕੁਦਰਤੀ ਕੋਈ ਨਾਮ ਜਪਣ ਵਾਲੀ ਰੂਹ ਆਪਣੇ ਅੱਗੇ ਆ ਜਾਏ ਨਾ, ਆਪਣਾ ਸਿਰ ਝੁੱਕ ਜਾਂਦਾ ਸਤਿਕਾਰ ਵਜੋਂ, ਉਹਦੇ ਚਿਹਰੇ ਦਾ ਪ੍ਰਭਾਵ ਐਸਾ ਹੁੰਦਾ, ਸਿਰ ਝੁੱਕ ਜਾਂਦਾ। ਮਹਾਂਪੁਰਖ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਆਹ ਦੀਵਾਨ ਹਾਲ ਇਹ ਇਤਿਹਾਸ ਸੰਭਾਲੀ ਬੈਠਾ। ਕੋਈ ਸਮਾਂ ਸੀ ਇਸੇ ਸਟੇਜ ਤੋਂ ਉਹ ਬੋਲਿਆ ਕਰਦੇ, ਜਿੱਥੋਂ ਦੀ ਲੰਘ ਜਾਂਦੇ ਹਜ਼ਾਰਾਂ ਸਿਰ ਉਹਨਾਂ ਦੇ ਸਤਿਕਾਰ ਵਿੱਚ ਝੁੱਕ ਜਾਂਦੇ ਸੀ। ਉਹ ਕਿਸੇ ਨੂੰ ਕਹਿੰਦੇ ਥੋੜ੍ਹਾ ਸੀ ਵੀ ਸਾਡੇ ਹਾਰ ਪਾਓ ਜਾਂ ਸਾਨੂੰ ਕੋਈ ਮੱਥਾ ਟੇਕੋ, ਉਹਨਾਂ ਦਾ ਸਿਮਰ ਉਹਨਾਂ ਦੀ ਕਮਾਈ ਇੰਨੀ ਸੀ। ਸੋ ਅੱਜ ਵੀ ਜੇ ਕੋਈ ਬੰਦਗੀ ਵਾਲਾ ਆਪਾਂ ਨੂੰ ਮਿਲ ਜਾਵੇ, ਆਪਣਾ ਸਤਿਕਾਰ ਵਜੋਂ ਸਿਰ ਝੁੱਕ ਜਾਂਦਾ ਹੈ। ਇਹ ਨਾਮ ਦੀ ਮਹਿਮਾ ਹੈ ਸਾਰੀ, ਵਾਹਿਗੁਰੂ ਦੇ ਨਾਮ ਦੀ। ਸੋ ਜਿੱਥੇ ਕੋਈ ਭੈਣ ਭਾਈ ਨਹੀਂ, ਕੋਈ ਮਾਤਾ ਪਿਤਾ ਨਹੀਂ, ਵਾਹਿਗੁਰੂ ਦਾ ਨਾਮ ਉੱਥੇ ਤੇਰੀ ਪਛਾਣ ਬਣੇਗਾ।
1: ਇਹੋ ਸਰੀਰ ਜਜਰੀ ਹੈ, ਇਸ ਨੋ ਜਰ ਪਹੁੰਚੈ ਆਈ।
0: ਇਹ ਸਰੀਰ ਭਾਈ ਨਾਸ਼ਵੰਤ ਹੈ, ਇਹਨੂੰ ਬੁਢੇਪਾ ਆਉਣਾ ਹੀ ਆਉਣਾ, ਮੌਤ ਨੇ ਆਉਣਾ ਹੀ ਆਉਣਾ, ਇੱਕ ਦਿਨ ਮੌਤ ਨੇ ਗ੍ਰਸ ਲੈਣਾ। ਨਾਸ਼ਵੰਤ ਸਰੀਰ ਹੈ, ਇਸ ਕਰਕੇ ਨਾਮ ਚ ਚਿੱਤ ਨੂੰ ਜੋੜਨਾ ਕਰੋ।
1: ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ।
0: ਜੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਣ, ਜਿਹੜੀ ਕਾਇਆ ਹੈ ਨਾ ਇਹ ਕੰਚਨ ਵਰਗਾ, ਕੰਚਨ ਵਰਗੀ ਹੋ ਜੂਗੀ, ਇਹ ਸਰੀਰ ਸ਼ੁੱਧ ਹੋ ਜਾਏਗਾ। ਜਾਂ ਅੰਤਰੀਵ ਅਰਥ ਆਪਾਂ ਇਹ ਲਾਵਾਂਗੇ, ਕਾਇਆ ਤੋਂ ਭਾਵ ਬੁੱਧੀ, ਇੱਕ ਬੁੱਧੀ ਰੂਪੀ ਜਿਹੜੀ ਕਾਇਆ ਹੈ, ਜੇ ਸਤਿਗੁਰੂ ਆਪਣੇ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਣ ਤਾਂ ਇਹ ਬੁੱਧੀ ਆਤਮ ਬਛੈਣੀ ਬੁੱਧੀ ਬਣ ਜਾਵੇਗੀ। ਆਮ ਬੁੱਧੀ ਨਹੀਂ ਹੁੰਦੀ ਰੱਬ ਦੇ ਪਿਆਰਿਆਂ ਦੀ, ਆਤਮ ਬਛੈਣੀ ਬੁੱਧੀ ਹੁੰਦੀ ਹੈ, ਨਿਰਮਲ ਬੁੱਧੀ ਸ਼ੁੱਧ ਬੁੱਧੀ ਹੁੰਦੀ ਹੈ। ਸੋ ਜੇ ਸਤਿਗੁਰੂ ਸਾਹਿਬ ਕਿਰਪਾ ਕਰ ਦੇਣ ਤਾਂ ਇਹ ਕਾਇਆ ਕੰਚਨ ਦੀ ਨਿਆਈ ਬਣ ਜਾਂਦੀ ਹੈ, ਸਰੀਰ ਵੀ ਪਵਿੱਤਰ ਹੁੰਦਾ ਰੱਬ ਦੇ ਪਿਆਰਿਆਂ ਦਾ, ਨਾਮ ਜਪਣ ਵਾਲਿਆਂ ਦਾ। ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਹਨ ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲੈ ਮਿਲਾਏ। ਜੇ ਸਤਿਗੁਰੂ ਸਾਹਿਬ ਕਿਰਪਾ ਕਰਕੇ ਆਪਣੇ ਨਾਮ ਚ ਮੇਲ ਲੈਣ ਤਾਂ ਭਾਈ ਇਹ ਆਮ ਬੁੱਧੀ ਨਹੀਂ ਫਿਰ ਰਹਿੰਦੀ, ਬੁੱਧੀ ਆਤਮ ਬਛੈਣੀ ਬੁੱਧੀ ਬਣ ਜਾਂਦੀ ਹੈ ਜੀ।
1: ਭ੍ਰਮ ਮਾਇਆ ਵਿੱਚ ਉਹ ਕੱਟੀਐ ਸੱਚਣ ਨਾਮ ਸਮਾਏ।
0: ਭ੍ਰਮ पांच प्रकार का भरम दसिया है, संघ भरम, देह भरम, करतत्व भरम, जगत अते ब्रह्म का भरम। भरम की है? भुलेखा पै जाना, जिहड़ी चीज नाशवंत है उहनू सच मन लैना, संसार नाशवंत है सच मन लैना, जो अकाल पुरख है सदीव काल रहण वाला उहनू असत मन लैना, उहदे च नाम दे विच सुरत नू ना जोड़ना, भी खाओ पीओ ऐश करो एक दिन मर जाना है, रब किहड़ा किसे ने देखिया, खाओ पीओ मौज करो, इहनू भरम कहिंदे ने। जिहड़ी चीज झूठी सी उहनू सच मन लिया, जो सच सी उहनू झूठी मन लिया। जे गुरु साहब कृपा कर देण फिर जिहड़ा माया का भरम पाया पिया ना, यह माया का भरम विच्चों कट्टिया जांदा है। सचड़े नाम समाए वाहिगुरू दे प्यारे, फिर सचड़े वाहिगुरू दे नाम च समा जांदे ने, जिहड़े गुरु का पल्ला फड़दे ने उहनां दे अंदरों माया का भरम जिहड़ा पिया सत असत का यह कट्टिया जांदा है, तो सच्चे नाम च समा जांदे ने। वाहिगुरू वाहिगुरू कहिंदे एक दिन वाहिगुरू दे विच ही मिल जांदे हन।
1: सच्चा नाम समाए हर गुण गाए, मिल प्रीतम सुख पाए।
0: जिहड़े सच्चे नाम हरी दे गुणा नूं गाउंदे है ना, उह सच्चे नाम च समा जांदे ने। जिहड़ा नाम है इह नामी दे विच अभेद कर दिंदा, नामी की है? वाहिगुरू। वाहिगुरू वाहिगुरू कहण वाला एक दिन वाहिगुरू दा ही रूप हो जांदा है, उहदे विच समा जांदा है, अंत नहीं वाहिगुरू का पाया जा सकता। हां नाम जप के विच समाया तां जा सकता है, हुण जिहड़ा वाहिगुरू दे विच समा गया उहने फिर अंत पा के की लैणा है, उह तां वाहिगुरू दा ही रूप हो गया। सो इस करके सच्चे नाम समाए हर गुण गाए, जिहड़े हरी दे गुणा नूं गाउंदे ने सच्चे नाम च समा जांदे ने, मिल प्रीतम सुख पाए। जदों सच्चे नाम च समा गए फिर प्रीतम वाहिगुरू नूं मिल के सुख पाए, तो भाव अथाह सुखां दी प्राप्ति उहनां नूं हुंदी है।
1: सदा आनंद रहै दिन राती, विचों होमै जाए।
0: उहनां दे अंदरों होमे दा नाश हो जांदा है, होमे दा अभाव हो जांदा है, फिर दिन रात नाम सिमरन करदे होए सदा आनंद रहै दिन राती। दिन रात नाम जपदे ने ते आनंद विच रहिंदे ने। अठवीं अष्टपदी दे विच महाराज ने ब्रह्म ज्ञानी दी अवस्था दसी है। ब्रह्म ज्ञानी कै घर सदा आनंद। ब्रह्म ज्ञानी जिहड़ा है आरे दे दंदियां दे थल्ले भी आनंद विच रहा, जदों भाई मती दास नूं चीरिया। ब्रह्म ज्ञानी दा जदों बंद बंद कट्टिया गया भाई मणि सिंह साहब जी दा, उदों भी आनंद विच रहे। बंद बंद कट्टण तों बाद भी रोम रोम दे विचों सुखमणी साहब दी आवाज आउंदी रही। यह ब्रह्म ज्ञानी की अवस्था है। ब्रह्म ज्ञानी कहाउणा तां बड़ा सौखा है, क्यों किहड़ा गौरमेंट तों लाइसेंस लैणा, जना खाणा ब्रह्म ज्ञानी अपने नाउं नाल लाई फिरदा है। पता तां उदों लगदा जदों चरखड़ी ते चढ़ना पैंदा, आरे दे थल्ले खड़ना पैंदा, उदों पता लगदा नाम जपदा जां मुखों चीकां मारदा, उदों परख हुंदी है ब्रह्म ज्ञानी दी। चरखड़ी दे दंदियां ते परख हुंदी है। संत जरनैल सिंह खालसा ब्रह्म ज्ञानी सी, परख होई जदों परख दे विच पूरे उतरे, पूरे उतरे, जो उस स्टेज तों कहा उह पूरा करके दिखाया। सूरबीर बचन के बली, ऐसे सूर में बचना दे बली हुंदे है। सो इस करके खालसा जी कोटन में नानक को नारायण जह चीत, गुरबाणी कहिंदी आ करोड़ां दे विचों कोई कोई ओ ब्रह्म ज्ञानी हुंदा है। भाई जिवें जंगल दे विच हर जंगल च चंदन का दरख्त नहीं हुंदा, इस तरह हर पिंड दे विच हर जगह ब्रह्म ज्ञानी नहीं हुंदा। ठीक है कहाउण वाले बड़े ने, पर असल दे विच किते ना किते इहो जे गुरमुख प्यारे हुंदे है। सो सदा आनंद विच रहिंदे ने, वाहिगुरू दे नाम च समाए हुंदे हन।
1: विचों होमै जाए
0: जदों नाम जपदे हन, नाम जपन करके अंदरों होमे दा अभाव हो जांदा है। होमे खत्म जदों अंदरों हंगता खत्म है, फिर जमना मरना भी खत्म है, फिर वाहिगुरू दे विच ही समा जांदे हन।
1: जिन्नी पुरखी हर नाम चित लाया, तिन कै हाउ लागो पाए।
0: सतगुरु साहब सच्चे पातशाह जी उत्तम वक्ता हन, किड्डी वड्डी निमरता सतगुरु महाराज दे विच। कहिंदे भाई जिन्हां पुरखां ने हरी दे नाम च चित लाया ਤਿਨਕੇ ਹੁਣ ਲਾਗੋਂ ਪਾਏ, ਮੇਰਾ ਮਨ ਕਰਦਾ ਮੈਂ ਉਹਨਾਂ ਦੇ ਚਰਨੀ ਪੈ ਜਾਵਾਂ, ਉਹਨਾਂ ਦੇ ਪੈਰੀ ਪੈ ਜਾਵਾਂ ਜਿਹੜੇ ਤੇਰੇ ਪਿਆਰਿਆਂ ਨੇ ਨਾਮ ਦੇ ਵਿੱਚ ਚਿੱਤ ਨੂੰ ਲਾਇਆ ਹੋਇਆ। ਐਡਾ ਨਾਮ ਦਾ ਮਹਾਤਮ ਹੈ, ਰੇ ਰੇ ਦਰਦ ਕਹੇ ਨਾ ਕਹੂ ਆਓ ਬੈਠ ਆਦਰ ਸੁਭ ਦੇਊ। ਦਰਗਾਹ ਦੇ ਵਿੱਚ ਵੀ ਕੋਈ ਰੇ ਰੇ ਕਹਿ ਕੇ ਨਹੀਂ ਬੁਲਾਉਂਦਾ, ਆਓ ਜੀ ਜੀ ਆਇਆਂ ਨੂੰ ਕਹਿ ਕੇ ਸਤਿਕਾਰ ਵਜੋਂ ਲੋਕ ਤੇ ਪ੍ਰਲੋਕ ਵਿੱਚ ਮਾਣ ਪ੍ਰਾਪਤ ਕਰਦਾ ਨਾਮ ਜਪਣ ਵਾਲਾ। ਹੁਣ ਤਾਂ ਨਾਮ ਜਪਣ ਨੂੰ ਵੀ ਕਈ ਤੋਤਾ ਰਟਨੇ ਦੱਸਣ ਲੱਗ ਗਏ, ਖਾਲਸਾ ਜੀ ਤੋਤਾ ਰਟਨ। ਦੇਖੋ ਕਿੱਡਾ ਨਾਮ ਦੇ ਪ੍ਰਤੀ ਅਪਸ਼ਬਦ ਵਰਤ ਰਹੇ ਨੇ। ਨਾਮ ਜਪਣਾ, ਬਾਰ ਬਾਰ ਜਪਣਾ, ਫੇਰ ਇਹ ਨਾਮ ਦੀ ਸਮਝ ਆਵੇਗੀ ਨਾ ਜਦੋਂ ਬਾਰ ਬਾਰ ਜਪਾਂਗੇ। ਨਾਮ ਜਪਣਾ ਕੋਈ ਤੋਤਾ ਰਟਨ ਨਹੀਂ, ਜਿੰਨੀ ਨਾਮ ਦਾ ਅਭਿਆਸ ਨਾਮ ਦੀ ਕਮਾਈ ਕਰਾਂਗੇ ਓਨੀ ਆਤਮਕ ਉਨਤੀ ਹੋਵੇਗੀ। ਆਤਮਕ ਉਨਤੀ ਗੱਲਾਂ ਦੇ ਨਾਲ ਨਹੀਂ ਹੁੰਦੀ, ਜਿੰਨਾ ਅਭਿਆਸ ਹੋਵੇਗਾ ਓਨੀ ਅੰਦਰੋਂ ਨਿਰਭੈਤਾ ਆਵੇਗੀ, ਨਿਡਰਤਾ ਆਵੇਗੀ, ਸੱਚ ਕਹਿਣ ਦੀ ਜੁਰਤ ਪੈਦਾ ਹੋਵੇਗੀ। ਨਿਰਭਉ ਜਪਾ ਸਗਲ ਭਉ ਮਿਟਾ, ਇਸ ਕਰਕੇ ਆਓ ਨਾਮ ਨੂੰ ਜਪਣ ਵਾਲੇ ਹੀ ਆਰੇ ਦੇ ਥੱਲੇ ਖੜੇ, ਨਾਮ ਨੂੰ ਜਪਣ ਵਾਲਿਆਂ ਨੇ ਹੀ ਬੰਦ ਬੰਦ ਕਟਵਾਇਆ। ਇਤਿਹਾਸ ਦੱਸਦਾ ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਦਿੱਤੀ ਜਾਂਦੀ। ਇਸ ਕਰਕੇ ਜਿਨ੍ਹਾਂ ਨੇ ਨਾਮ ਚ ਚਿੱਤ ਲਾਇਆ ਸਤਿਗੁਰੂ ਕਹਿੰਦੇ ਮੈਂ ਉਹਨਾਂ ਦੇ ਪੈਰੀ ਪੈ ਜਾਵਾਂ।
1: ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ।
0: ਜੇ ਸਤਿਗੁਰੂ ਸਾਹਿਬ ਕਿਰਪਾ ਕਰਕੇ ਸ਼ਬਦ ਨਾਲ ਮੇਲ ਲੈਣ ਤਾਂ ਭਾਈ ਜਿਹੜੀ ਕਾਇਆ ਸਾਡੀ ਕੰਚਨ ਦੀ ਤਰ੍ਹਾਂ ਸ਼ੁੱਧ ਹੋ ਜਾਵੇਗੀ, ਪਵਿੱਤਰ ਹੋ ਜਾਵੇਗੀ, ਸਾਡੀ ਬੁੱਧੀ ਆਤਮ ਵਿਸ਼ੈਣੀ ਬੁੱਧੀ ਦੇ ਵਿੱਚ ਪ੍ਰਵਿਰਤ ਹੋ ਜਾਵੇਗੀ, ਪਰਿਵਰਤਨ ਹੋ ਜਾਵੇਗਾ ਬੁੱਧੀ ਦੇ ਵਿੱਚ ਜੇ ਸਤਿਗੁਰੂ ਸਾਹਿਬ ਆਪਣੇ ਨਾਮ ਸ਼ਬਦ ਨਾਲ ਮੇਲ ਲੈਣ।
1: ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਬੁਝਾਏ।
0: ਜੇ ਸਤਿਗੁਰੂ ਸਾਹਿਬ ਸਤਿਗੁਰ ਦੇ ਬੁਝਾਏ, ਇੱਥੋਂ ਸ਼ੁਰੂ ਕਰਾਂਗੇ ਅਰਥ, ਜੇ ਸਤਿਗੁਰੂ ਸਾਹਿਬ ਕਿਰਪਾ ਕਰਕੇ ਬੁਝਾਏ ਤੋਂ ਭਾਵ ਇਹ ਗਿਆਨ ਦੇ ਦੇਣ, ਇਹ ਸੋਝੀ ਦੇ ਦੇਣ, ਤਾਂ ਫਿਰ ਸੋ ਸੱਚਾ ਸਲਾਹੀ ਹੈ। ਜੇ ਸਤਿਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ, ਕਿਰਪਾ ਕਿਵੇਂ ਕਰਨਗੇ ਜਦੋਂ ਆਪਾਂ ਅਰਦਾਸ ਕਰਾਂਗੇ, ਹੇ ਸਤਿਗੁਰੂ ਜੀ ਨਾਮ ਦੀ ਦਾਤ ਦਿਓ, ਹੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ, ਹੇ ਸਤਿਗੁਰੂ ਜੀ ਰਹਿ ਰਾਸ ਦਾ ਟਾਈਮ ਮੇਰਾ ਬਿਰਥਾ ਨਾ ਜਾਵੇ, ਗੱਲਾਂ ਚ ਨਾ ਲੰਘ ਜੇ, ਮੈਂ ਰਹਿ ਰਾਸ ਦਾ ਸਮਾਂ ਵੀ ਸੰਭਾਲਾਂ, ਅੰਮ੍ਰਿਤ ਵੇਲੇ ਦਾ ਸਮਾਂ ਵੀ ਸੰਭਾਲਾਂ, ਦਿਨੇ ਜਦੋਂ ਮਨ ਕਰੇ ਮੈਂ ਵਾਹਿਗੁਰੂ ਦਾ ਨਾਮ ਜਪਾਂ। ਜਦੋਂ ਸਤਿਗੁਰੂ ਸਾਹਿਬ ਕਿਰਪਾ ਕਰਕੇ ਸੋਝੀ ਬਖਸ਼ ਦੇਣ ਤਾਂ ਭਾਈ ਉਹ ਸੱਚੇ ਨੂੰ ਸਲਾਹਿਆ ਜਾਂਦਾ ਹੈ, ਤਾਂ ਉਹਦੇ ਨਾਮ ਚ ਸੁਰਤੀ ਜੁੜਦੀ ਹੈ ਜੇ ਸਤਿਗੁਰੂ ਸੋਝੀ ਬਖਸ਼ਣ। ਨਹੀਂ ਤਾਂ ਦੁਨੀਆਂ ਤੁਰੀ ਫਿਰਦੀ ਹੈ, ਕਿੰਨੇ ਕੁ ਨਾਮ ਜਪਦੇ ਹੈ, ਇੰਨੀ ਸੰਗਤ ਬੈਠੀ ਹੈ, ਜੇ ਆਪਾਂ ਇਮਾਨਦਾਰੀ ਨਾਲ ਪੁੱਛੀਏ ਭਾਈ ਕਿੰਨੇ ਕੁ ਨੇ ਜਿਹੜੇ ਸੱਤ ਬਾਣੀਆਂ ਦਾ ਨਿਤਨੇਮ ਕਰਦੇ ਨੇ, ਪੰਜ ਬਾਣੀਆਂ ਅੰਮ੍ਰਿਤ ਵੇਲੇ ਰਹਿ ਰਾਸ ਤੇ ਕੀਰਤਨ ਸੋਹਿਲਾ, ਸ਼ਾਮ ਦੇ ਸਮੇਂ ਕਿੰਨੇ ਕੁ ਹਨ, ਕੋਈ ਬਿਰਲਾ ਹੋਵੇਗਾ ਖਾਲਸਾ ਜੀ। ਇਸ ਕਰਕੇ ਜਿਹੜਾ ਨਿਤਨੇਮ ਹੈ ਨਾ, ਇਹ ਵੀ ਇੱਕ ਬੈਂਕ ਬੈਲੈਂਸ ਦੀ ਨਿਆਈ ਹੈ, ਦਰਗਾਹ ਦੇ ਵਿੱਚ ਲੋਕ ਪ੍ਰਲੋਕ ਚ ਕੰਮ ਆਉਣ ਵਾਲਾ ਹੈ। ਜਿਵੇਂ ਬੈਂਕ ਬੈਲੈਂਸ ਹੁੰਦਾ ਸਾਡਾ, ਜਦੋਂ ਲੋੜ ਪੈਂਦੀ ਹੈ ਪੈਸੇ ਵਰਤ ਲੈਂਦੇ ਹਾਂ, ਬੈਂਕ ਚ ਰੱਖ ਦਿੰਦੇ ਹਾਂ, ਸੋ ਇਹ ਵੀ ਇਦੋਂ ਵੱਡਾ ਕੋਈ ਹੋਰ ਬੈਂਕ ਬੈਲੈਂਸ ਨਹੀਂ, ਜਿਹੜਾ ਉਹ ਦੁਨਿਆਵੀ ਬੈਂਕ ਬੈਲੈਂਸ ਹੈ। ਇੱਥੇ ਛੱਡ ਕੇ ਤੁਰ ਜਾਂਗੇ ਜਦੋਂ ਸਰੀਰ ਨਾ ਰਿਹਾ, ਮੌਤ ਹੋ ਗਈ ਸਰੀਰ ਦੀ, ਪਰੰਤੂ ਇਹ ਤਾਂ ਨਾਲ ਜਾਣ ਵਾਲਾ ਹੈ ਜਿਹੜਾ ਨਾਮ ਰੂਪੀ ਧਨ ਹੈ। ਸੋ ਇਸ ਕਰਕੇ ਜੇ ਸਤਿਗੁਰੂ ਸਾਹਿਬ ਸੋਝੀ ਬਖਸ਼ ਦੇਣ ਤਾਂ ਸੱਚੇ ਦੇ ਨਾਮ ਨੂੰ ਸਲਾਹਣਾ ਕਰੀਂਦਾ ਹੈ।
1: ਬਿਨ ਸਤਿਗੁਰ ਭਰਮ ਭੁਲਾਣੀਆ ਕਿਆ ਮੋਹ ਦੇਸਨ ਆਗੈ ਜਾਏ।
0: ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਗੁਰੂ ਦਾ ਪੱਲਾ ਨਹੀਂ ਫੜਿਆ, ਹੋਰਨਾਂ ਦੀ ਪੂਜਾ ਚ ਲੱਗ ਗਈਆਂ, ਉਹ ਜੀਵ ਰੂਪ ਇਸਤਰੀਆਂ ਬਿਨਾਂ ਸਤਿਗੁਰ ਤੋਂ ਭਰਮ ਭੁਲਾਣੀਆਂ ਦੇ ਵਿੱਚ ਪਈਆਂ ਹੋਈਆਂ ਹਨ, ਭਰਮ ਚ ਪਈਆਂ ਨੇ, ਭੜਕਦੀਆਂ ਫਿਰਦੀਆਂ ਨੇ ਐਸੀਆਂ ਜੀਵ ਇਸਤਰੀਆਂ, ਉਹ ਅੱਗੇ ਜਾ ਕੇ ਕੀ ਮੂੰਹ ਦਿਖਾਉਣਗੀਆਂ ਜਦੋਂ ਦਰਗਾਹ ਦੇ ਵਿੱਚ ਲੇਖਾ ਹੋਵੇਗਾ। ਕਿਆ ਮੂੰਹ ਦੇਸਣ ਆਗੇ ਜਾਏ, ਅੱਗੇ ਜਾ ਕੇ ਕੀ ਮੂੰਹ ਦਿਖਾਵਾਂਗੇ ਜਦੋਂ ਉੱਥੇ ਅੱਗੇ ਲੇਖਾ ਹੋਊਗਾ, ਪਰਮਾਤਮਾ ਪੁੱਛੂਗਾ ਤੈਨੂੰ ਮਨੁੱਖਾ ਜਨਮ ਦੇ ਕੇ ਤੋਰਿਆ, ਤੈਂ ਨਾਮ ਤਾਂ ਜਪਿਆ ਨਹੀਂ, ਨਾ ਅੰਮ੍ਰਿਤ ਵੇਲਾ ਸੰਭਾਲਿਆ, ਨਾ ਰਹਿ ਰਾਸ ਦਾ ਸਮਾਂ ਸੰਭਾਲਿਆ, ਗੱਲਾਂ ਚ ਹੀ ਹਾਸੇ ਠੱਠੇ ਕੀ ਨਿਗਾਤਾ ਤੂੰ। ਉਦੋਂ ਕੀ ਮੂੰਹ ਦਿਖਾਵਾਂਗੇ ਪਰਮਾਤਮਾ ਨੂੰ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਸੋ ਇਸ ਕਰਕੇ ਭਾਈ ਜਿੰਨਾ ਸਮਾਂ ਹੋਵੇ ਗੁਰੂ ਦੀ ਯਾਦ ਵਿੱਚ ਹੀ ਲੰਘੇ, ਨਹੀਂ ਤਾਂ ਫਿਰ ਜਿਹੜੀਆਂ ਜੀਵ ਇਸਤਰੀਆਂ ਮਾਇਆ ਦੇ ਭਰਮ ਦੇ ਵਿੱਚ ਪੈ ਕੇ ਭਟਕੀਆਂ ਹੋਈਆਂ ਹਨ ਭਰਮ ਭੁਲਾਣੀਆਂ ਦੇ ਵਿੱਚ, ਉਹ ਕੀ ਮੂੰਹ ਦਿਖਾਉਣਗੀਆਂ।

0: ਕਿਆ ਦੇ ਮੋਹ ਜਾਏ ਅੱਗੇ ਕੀ ਮੂੰਹ ਦਿਖਾਉਣਗੀਆਂ ਉਹ ਜੀਵ ਇਸਤਰੀਆਂ, ਕਿਉਂਕਿ ਅਵਗਣ ਔਗਣ ਕਮਾਏ ਨੇ ਇੱਥੇ, ਔਗਣ ਕਰਨ ਕਰਕੇ ਪਛਤਾਉਣਾ ਪਵੇਗਾ ਜਦੋਂ ਜਮਾਂ ਦੀ ਮਾਰ ਪਵੇਗੀ। ਦੁੱਖੋ ਦੁੱਖ ਕਮਾਏ ਮਨਮੁੱਖ ਦੁੱਖ ਕਾ ਖੇਤ ਹੈ, ਦੁੱਖ ਬੀਜੈ ਦੁੱਖ ਖਾਏ, ਬਾਣੀ ਚ ਐਸਾ ਵੀ ਬਚਨ ਆਉਂਦਾ। ਮਨਮੁੱਖ ਹੈ ਜਿਹੜਾ ਮਨ ਦੇ ਪਿੱਛੇ ਚੱਲਣ ਵਾਲਾ, ਦੁੱਖਾਂ ਦਾ ਖੇਤ ਹੈ, ਦੁੱਖ ਬੀਜਦਾ ਹੈ ਦੁੱਖ ਹੀ ਵੱਢਦਾ ਹੈ। ਸੋ ਭਾਈ ਜਿਹੜੇ ਔਪਣਿਆਰੀਆਂ ਜੀਵ ਇਸਤਰੀਆਂ ਹਨ, ਪਰਮੇਸ਼ੁਰ ਦੇ ਨਾਮ ਦੀ ਕਮਾਈ ਨਹੀਂ ਕਰਦੀਆਂ, ਉਹ ਧਰਮ ਦੇ ਵਿੱਚ ਭੁੱਲੀਆਂ ਹੋਈਆਂ ਹਨ, ਅੱਗੇ ਉਹਨਾਂ ਨੂੰ ਪਛਤਾਉਣਾ ਪਵੇਗਾ ਔਪਣ ਕਰਨ ਕਰਕੇ। ਤੇ ਫਿਰ ਦੁੱਖੋ ਦੁੱਖ ਕਮਾਏ, ਫਿਰ ਦੁੱਖ ਹੀ ਪ੍ਰਾਪਤ ਹੋਣਗੇ, ਭਾਵ ਟੇਢੀਆਂ ਜੂਨਾਂ ਪ੍ਰਾਪਤ ਹੋ ਜਾਣਗੀਆਂ।
1: ਨਾਮ ਰਤੀਆਂ ਸੇ ਰੰਗ ਚਲੂਲਾ ਫਿਰ ਕੈ ਅੰਕ ਸਮਾਏ।
0: ਜਿਹੜੀਆਂ ਰੂਹਾਂ ਬੰਦਗੀ ਵਾਲੀਆਂ ਨਾਮ ਚ ਰਤੀਆਂ ਹੁੰਦੀਆਂ ਨੇ ਨਾ, ਨਾਮ ਦਾ ਰੰਗ ਚਲੂਲਾ ਬੜਾ ਗੂੜਾ ਰੰਗ ਹੈ ਨਾਮ ਦਾ। ਪਹਿਲੀ ਗੱਲ ਤਾਂ ਹਰ ਕਿਸੇ ਨੂੰ ਚੜ੍ਹਦਾ ਨਹੀਂ, ਜੇ ਨਾਮ ਦਾ ਰੰਗ ਚੜ੍ਹ ਜਾਵੇ ਆਰੇ ਦੇ ਦੰਦਿਆਂ ਥੱਲੇ ਵੀ ਨਹੀਂ ਲਹਿੰਦਾ, ਖੋਪੜ ਤਰਵਾਏ ਤੋਂ ਵੀ ਨਹੀਂ ਲਹਿੰਦਾ, ਬੰਦ ਬੰਦ ਕਟਵਾਏ ਤੋਂ ਵੀ ਨਹੀਂ ਲਹਿੰਦਾ ਨਾਮ ਦਾ ਰੰਗ। ਹਰ ਕਿਸੇ ਨੂੰ ਚੜ੍ਹਦਾ ਨਹੀਂ, ਜੇ ਗੁਰੂ ਦੀ ਕਿਰਪਾ ਹੋ ਜੇ ਜਿਹਨੂੰ ਚੜ੍ਹ ਜਾਵੇ। ਮਸਤ ਹਾਥੀਆਂ ਨੂੰ ਨਾਗ ਨਹੀਂ ਮਾਰ ਕੇ ਮੱਥੇ ਚ ਵਾਪਸ ਮੋੜ ਦਿੰਦੇ ਨੇ। ਜਿਹਨੂੰ ਨਾਮ ਦਾ ਰੰਗ ਚੜ੍ਹ ਗਿਆ, ਬਿਨਾਂ ਸਿਰ ਤੋਂ ਲੜ ਕੇ ਇੱਥੇ ਪਹੁੰਚੇ, ਸੀਸ ਨੂੰ ਹਥੇਲੀ ਤੇ ਰੱਖ ਲਿਆ, ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਉਹ ਇੱਥੇ ਤੱਕ ਆਏ ਲੜਦੇ ਲੜਦੇ ਜ਼ਾਲਮਾਂ ਦੇ ਆਹੂ ਲਾਉਂਦੇ ਹੋਏ, ਜਿਹਨੂੰ ਨਾਮ ਦਾ ਰੰਗ ਚੜ੍ਹ ਗਿਆ। ਹਰ ਕਿਸੇ ਨੂੰ ਚੜ੍ਹਦਾ ਨਹੀਂ। ਅਰਦਾਸ ਬੇਨਤੀ ਕਰੀਏ ਗੁਰੂ ਅੱਗੇ ਸੱਚੇ ਪਾਤਸ਼ਾਹ, ਸਾਨੂੰ ਵੀ ਇਹ ਰੰਗ ਚੜ੍ਹ ਜਾਵੇ, ਰੰਗ ਚਲੂਲਾ ਪਿਰ ਕੇ ਅੰਕ ਸਮਾਏ। ਜਿਹਨਾਂ ਨੂੰ ਨਾਮ ਦਾ ਗੂੜਾ ਰੰਗ ਚੜ੍ਹ ਜਾਂਦਾ ਹੈ ਨਾ, ਪਿਰ ਨਾਮ ਪਤੀ ਦਾ, ਅੰਕ ਨਾਮ ਸਰੂਪ ਦਾ ਹੈ, ਉਹ ਜੀਵ ਇਸਤਰੀਆਂ ਪਤੀ ਪਰਮੇਸ਼ਵਰ ਦੇ ਸਰੂਪ ਵਿੱਚ ਸਮਾ ਜਾਂਦੀਆਂ ਹਨ, ਉਹਦਾ ਹੀ ਸਰੂਪ ਹੋ ਜਾਂਦੀਆਂ ਹਨ।
1: ਤਿਸ ਜੀਵਡ ਅਵਰ ਨਾ ਸੂਝਈ ਕਿਸ ਆਗੈ ਕਹੀਐ ਜਾਏ।
0: ਤਿਸ ਜੀਵਡ ਅਵਰ ਨਾ ਸੂਝੀ, ਹੋਰ ਕੋਈ ਸੁੱਝਦਾ ਹੀ ਨਹੀਂ ਉਹਦੇ ਵਰਗਾ, ਰੱਬ ਵਰਗਾ ਕੋਈ ਹੋਰ ਹੈ? ਜੇ ਕੋਈ ਹੋਰ ਦੁਨੀਆਂ ਦਾ ਬੰਦਾ ਆਪਣੇ ਆਪਣਾ ਭਲਾ ਕਰਦਾ ਕੋਈ, ਉਹ ਆਪਣੇ ਤੇ ਅਹਿਸਾਨ ਕਰੂਗਾ, ਤਾਨਾ ਮਿਹਣਾ ਵੀ ਮਾਰ ਦੂ, ਮੈਂ ਤੇਰੇ ਲਈ ਐਂ ਕੀਤਾ, ਫਲਾਣੇ ਸਮੇਂ ਮੈਂ ਤੇਰੇ ਨਾਲ ਖੜਿਆ। ਪਰ ਇੱਕ ਪਰਮੇਸ਼ੁਰ ਹੈ ਜਿਹਨੂੰ ਤਿਲ ਜਿੰਨੀ ਵੀ ਤਮਾ ਨਹੀਂ, ਤਿਲ ਨਾ ਕਮਾਏ ਪਾਠ ਆਉਂਦਾ ਹੈ ਨਾ, ਇੱਕ ਤਿਲ ਜਿੰਨੀ ਵੀ ਤਮਾ ਨਹੀਂ, ਉਹ ਪਰਮੇਸ਼ੁਰ ਸੁੱਖ ਦਿੰਦਾ ਹੈ ਸਾਨੂੰ, ਕਦੇ ਵੀ ਤਾਨਾ ਮਿਹਣਾ ਨਹੀਂ ਮਾਰਦਾ। ਇਸ ਕਰਕੇ ਉਹ ਵਾਹਿਗੁਰੂ ਦੇ ਬਰਾਬਰ ਕੋਈ ਨਹੀਂ, ਹੋਰ ਕਿਹਦੇ ਕੋਲੇ ਜਾ ਕੇ ਦੁੱਖ ਸੁੱਖ ਕਰੀਏ, ਹੋਰ ਕਿਸੇ ਕੋਲੋਂ ਦੁੱਖ ਸੁੱਖ ਨਹੀਂ ਕਰ ਸਕਦੇ, ਉਹ ਵਾਹਿਗੁਰੂ ਦੇ ਦਰ ਅੱਗੇ ਕਰ ਸਕਦੇ ਹਾਂ, ਕਿਉਂਕਿ ਉਹ ਤੋਂ ਵੱਡਾ ਕੋਈ ਨਹੀਂ ਹੈ।
1: ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ।
0: ਜੇ ਸਤਿਗੁਰੂ ਸਾਹਿਬ ਸਤਿਗੁਰੂ ਸਾਹਿਬ ਕਿਰਪਾ ਕਰਕੇ ਸੋਝੀ ਦੇ ਦੇਣ, ਤਾਂ ਉਹ ਸੱਚੇ ਦੇ ਨਾਮ ਨੂੰ ਸਲਾਉਣਾ ਕਰੀਂਦਾ ਹੈ।
1: ਜਿਨੀ ਸੱਚੜਾ ਸੱਚ ਸਲਾਹਿਆ ਹਾਂ ਤਿਨ ਲਾਗੋ ਪਾਏ।
0: ਜਿਨ੍ਹਾਂ ਨੇ ਸੱਚੜਾ ਪਿਆਰਾ ਵਾਹਿਗੁਰੂ ਨੂੰ ਸਲਾਹਿਆ, ਵਾਹਿਗੁਰੂ ਨੂੰ ਚੇਤੇ ਕਰਿਆ, ਉਹਨਾਂ ਦੇ ਮੈਂ ਪੈਰੀ ਪੈ ਜਾਵਾਂ, ਉਹਨਾਂ ਦੇ ਚਰਨ ਪਕੜ ਲਵਾਂ ਮੈਂ, ਜਿਨ੍ਹਾਂ ਨੇ ਸੱਚੇ ਨੂੰ ਸਲਾਉਣਾ ਕਰਿਆ ਰੱਬ ਦੇ ਪਿਆਰਿਆਂ ਨੇ।
1: ਸੇ ਜਾਨ ਸੱਚੇ ਨਿਰਮਲੇ ਤਿੰਨ ਮਿਲਿਆ ਮਾਲ ਸਭ ਜਾਏ।
0: ਉਹ ਸੱਚੇ ਹਨ, ਨਿਰਮਲੇ ਹਨ, ਮੈਲ ਤੋਂ ਰਹਿਤ ਹਨ। ਕੌਣ? ਤਿੰਨ ਮਿਲਿਆ ਮਲ ਸਭ ਜਾਏ। ਮਲ ਮੈਲ ਨੂੰ ਕਹਿੰਦੇ ਨੇ। ਜਿਹੜੇ ਨਾਮ ਚ ਰੰਗੇ ਹਨ ਉਹ ਸੱਚੇ ਹਨ, ਉਹਨਾਂ ਦਾ ਸਰੀਰ ਵੀ ਪਵਿੱਤਰ ਹੈ, ਤੇ ਉਹਨਾਂ ਨੂੰ ਮਿਲ ਕੇ ਮਲ ਪਾਪਾਂ ਰੂਪੀ ਮੈਲ ਲਹਿ ਜਾਂਦੀ ਹੈ ਉਹਨਾਂ ਦੀ ਸੰਗਤ ਕਰਕੇ। ਮਲ ਬਖੇਪ ਅਵਰਨ ਤਿੰਨ ਪ੍ਰਕਾਰ ਦੇ ਮਨ ਤੇ ਪਰਦੇ ਪਏ ਹੈ, ਇਹ ਤਿੰਨੇ ਪਰਦੇ ਲਹਿ ਜਾਂਦੇ ਨੇ। ਜਿਹੜਾ ਨਾਮ ਚ ਰੱਤੇ ਹੋਇਆਂ ਦੀ ਸੰਗਤ ਕਰਦਾ ਹੈ, ਬੁਰੀ ਸੰਗਤ ਤੋਂ ਬਚ ਕੇ ਰਹਿਣਾ, ਚੰਗਿਆਂ ਦੀ ਸੰਗਤ ਕਰਨੀ ਹੈ, ਉਹਨਾਂ ਨੂੰ ਮਿਲ ਕੇ ਜਿਹੜੇ ਨਾਮ ਚ ਰੱਤੇ ਹੋਏ ਹਨ ਗਿਆਨਵਾਨ ਪੁਰਸ਼ ਹਨ ਉਹਨਾਂ ਨੂੰ ਤਿੰਨ ਮਿਲਿਆ ਮਲ ਸਭ ਜਾਏ ਪਾਪਾਂ ਰੂਪੀ ਮੈਲ।

0: ਤਿੰਨ ਮਿਲਿਆ ਮਲ ਸਭ ਜਾਏ, ਉਹਨਾਂ ਨੂੰ ਮਿਲ ਕੇ ਮੈਲ ਜਿਹੜੀ ਹੈ ਅੰਦਰੋਂ ਸਾਡੇ ਪਾਪਾਂ ਰੂਪੀ ਮੈਲ ਹੈ ਲੈ ਜਾਂਦੀ ਹੈ। ਭਰੀਏ ਮਤ ਪਾਪਾਂ ਕੇ ਸੰਗੋ ਧੋਪੇ ਨਾਵੇ ਕੇ ਰੰਗ। ਜਿਹੜਾ ਨਾਏ ਪਾਠ ਹੈ ਇੱਥੇ ਭਾਰਾ ਬੋਲਣਾ ਹੈ। ਖਾਲਸਾ ਜੀ, ਤਿੰਨ ਮਿਲਿਆ ਮਲ ਸਭ ਜਾਏ, ਸੱਚੇ ਸੱਚ ਨਾਏ, ਸੱਚੇ ਦੇ ਨਾਮ ਚ ਜੁੜ ਕੇ ਸੱਚ ਨਾਏ, ਭਾਰਾ ਕਰਕੇ ਪਾਠ ਬੋਲਣਾ ਥੋੜਾ। ਸੱਚੇ ਦੇ ਨਾਮ ਚ ਜੁੜਨ ਕਰਕੇ ਅੰਦਰੋਂ ਸਚਿਆਰ ਜੀਵਨ ਪ੍ਰਾਪਤ ਹੁੰਦਾ ਹੈ, ਮੈਲ ਲੈ ਜਾਂਦੀ ਹੈ। ਜਿਵੇਂ ਧੋਬੀ ਕੱਪੜੇ ਧੋਣ ਵਾਸਤੇ ਘਾਟ ਤੇ ਜਾਂਦਾ ਹੈ, ਦਰਿਆ ਦੇ ਕਿਨਾਰੇ ਤੇ ਬੈਠ ਕੇ ਪਟੜੀ ਤੇ ਬਹਿ ਜਾਂਦਾ ਹੈ, ਪਾਣੀ ਪਾ ਕੇ ਸਾਬਣ ਲਾ ਕੇ ਕੱਪੜੇ ਧੋਂਦਾ ਹੈ, ਇਸ ਤਰ੍ਹਾਂ ਭਾਈ ਗੁਰੂ ਦਰਿਆ ਦੀ ਤਰ੍ਹਾਂ ਹੈ। ਸਤਸੰਗਤ ਰੂਪੀ ਘਾਟ ਤੇ ਜਾ ਕੇ, ਨਿਸ਼ਚੇ ਰੂਪੀ ਪਟੜੀ ਤੇ ਬੈਠ ਕੇ, ਨਾਮ ਰੂਪੀ ਵਸਤਰ ਤੇ ਪ੍ਰੇਮ ਰੂਪੀ ਜਲ ਪਾ ਕੇ, ਨਾਮ ਰੂਪੀ ਸਾਬਣ ਲਾ ਕੇ, ਫਿਰ ਉਹ ਮਨ ਰੂਪੀ ਕੱਪੜੇ ਦੀ ਮੈਲ ਲਹੇਗੀ। ਸੋ ਜਿਹੜੇ ਗੁਰਮੁਖ ਹਨ ਉਹਨਾਂ ਦੀ ਸੰਗਤ ਕਰਕੇ ਇਹ ਜਿਹੜੀ ਮੈਲ ਹੈ ਲਹਿ ਜਾਂਦੀ ਹੈ, ਕਿਉਂਕਿ ਜੈਸੀ ਸੰਗਤ ਵੈਸੀ ਰੰਗਤ। ਮਾੜੇ ਬੰਦੇ ਦੀ ਸੰਗਤ ਕਰਾਂਗੇ, ਮਨ ਚ ਵਕਾਰ ਚੱਲਣਗੇ, ਗੰਦਗੀ ਚੱਲੂਗੀ। ਕਿਸੇ ਗੁਰਮੁਖ ਨਾਮ ਜਪਣ ਵਾਲੇ ਦੀ ਸੰਗਤ ਕਰਾਂਗੇ ਫਿਰ ਉਦਾਂ ਦਾ ਹੀ ਪ੍ਰਭਾਵ ਪਵੇਗਾ। ਜਿਸ ਮਿਲੀਏ ਮਨ ਹੋਏ ਆਨੰਦ, ਸੋ ਸਤਿਗੁਰ ਕਹੀਆ। ਜਿਹਦੇ ਦਰਸ਼ਨ ਕਰਕੇ ਮਨ ਆਨੰਦ ਨੂੰ ਪ੍ਰਾਪਤ ਹੋ ਜਾਵੇ ਉਹਨੂੰ ਕਹਿੰਦੇ ਨੇ ਸੱਚਾ ਸਤਿਗੁਰੂ। ਜਦੋਂ ਆਪਾਂ ਇੱਥੇ ਮੱਥਾ ਟੇਕਦੇ ਹਾਂ ਗੁਰੂ ਅੱਗੇ, ਆਪਣੇ ਮੂੰਹੋਂ ਵਾਹਿਗੁਰੂ ਨਿਕਲਦਾ ਹੈ, ਕਿਉਂਕਿ ਗੁਰੂ ਸੱਚਾ ਹੈ। ਪਖੰਡੀ ਤੇ ਦੇਹਧਾਰੀ ਠੀਕ ਹੈ, ਦੁਨੀਆਂ ਜਾਂਦੀ ਹੈ, ਕਦੇ ਵਾਹਿਗੁਰੂ ਨਿਕਲਿਆ ਉਹਨਾਂ ਨੂੰ ਮਿਲ ਕੇ? ਨਹੀਂ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਜਦੋਂ ਮੱਥਾ ਟੇਕਦੇ ਹਾਂ ਤਾਂ ਮਨ ਦੀ ਮੈਲ ਲੈ ਜਾਂਦੀ ਹੈ ਤੇ ਨਿਕਲਦਾ ਮੂੰਹੋਂ ਵਾਹਿਗੁਰੂ। ਇਹ ਪ੍ਰਤਾਪ ਹੈ। ਤਿੰਨ ਮਿਲਿਆ ਮਲ ਸਭ ਜਾਏ, ਉਹਨਾਂ ਨੂੰ ਮਿਲ ਕੇ ਮਨ ਦੀ ਮੈਲ ਲੈ ਜਾਂਦੀ ਹੈ। ਕਲਯੁਗ ਦੇ ਪੰਜ ਪ੍ਰਕਾਰ ਦੇ ਕਲੇਸ਼ ਨੇ, ਅਵਿਦਿਆ, ਆਸਮਤਾ, ਰਾਗ, ਦਵੈਸ਼, ਇਹ ਸਾਰਾ ਕੁਝ ਸਰ ਸੰਗਤ ਜੀ ਲੈ ਜਾਂਦਾ। ਸੱਚੇ ਸਰ ਨਾਏ, ਸਰ ਤੋਂ ਭਾਵ ਸਰੋਵਰ, ਬ੍ਰਹਮ ਰੂਪੀ ਸਰੋਵਰ ਚ ਜਿਹੜਾ ਨਾਮ ਰੂਪੀ ਸਰੋਵਰ ਚ ਇਸ਼ਨਾਨ ਕਰੇਗਾ ਉਹਦੇ ਸਾਰੇ ਪਾਪ ਲੈ ਜਾਣਗੇ। ਪੰਜ ਪ੍ਰਕਾਰ ਦੇ ਕਲੇਸ਼, ਮਲ ਵਿਖੇਪ ਅਵਰਨ, ਤਿੰਨੇ ਪਰਦੇ ਜਿਹੜੇ ਮਨ ਤੇ ਪਏ ਨੇ ਸਾਰੇ ਲੈ ਜਾਣਗੇ ਤੇ ਸੱਚੇ ਅਕਾਲ ਪੁਰਖ ਵਿੱਚ ਸੁਤੇ ਸਿੱਧ ਹੀ ਸਮਾ ਜਾਵੇਗਾ।
1: ਨਾਮ ਨਿਰੰਜਨ ਅਗਮ ਅਗੋਚਰ, ਸਤਿਗੁਰ ਦੀਆ ਬੁਝਾਏ।
0: ਗੁਰੂ ਸਾਹਿਬ ਨੇ ਕਿਰਪਾ ਕੀਤੀ ਨਾਮ ਨਿਰੰਜਨ, ਨਿਰੰਜਨ ਤੋਂ ਭਾਵ ਸੰਸਾਰ ਦੀ ਕਾਲਖ ਤੋਂ ਰਹਿਤ, ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ। ਅਗਮ ਜਿਹੜਾ ਮਨ ਦੀ ਗਮਤਾ ਤੋਂ ਪਰੇ ਹੈ, ਅਗੋਚਰ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਸਤਿਗੁਰ ਦੀਆ ਬੁਝਾਏ ਤੇ ਸਤਿਗੁਰੂ ਦੇ ਨਾਮ ਨੇ ਕਿਰਪਾ ਕੀਤੀ, ਇਹ ਸੋਝੀ ਬਖਸ਼ਿਸ਼ ਕੀਤੀ ਕਿ ਜਿਹੜਾ ਪਰਮੇਸ਼ਰ ਹੈ ਉਹ ਕਿਸੇ ਇੰਦਰੀਆਂ ਦੀ ਪਕੜ ਦੇ ਵਿੱਚ ਨਹੀਂ ਆਉਂਦਾ, ਕਿਸੇ ਜੰਤਰ ਦੀ ਪਕੜ 'ਚ ਨਹੀਂ ਆਉਂਦਾ, ਉਹ ਮਾਇਆ ਦੀ ਕਾਲਖ ਤੋਂ ਨਿਰਲੇਪ ਹੈ, ਅਗੰਮ ਹੈ, ਮਨ ਦੀ ਗਮਤਾ ਤੋਂ ਪਰੇ ਹੈ। ਇਹ ਕਿੱਥੋਂ ਗਿਆਨ ਮਿਲਿਆ? ਸਤਿਗੁਰੂ ਦੀ ਬਾਣੀ ਤੋਂ ਗਿਆਨ ਮਿਲਿਆ।
1: ਅਨ ਦਿਨ ਭਗਤ ਕਰੇ ਰੰਗ ਰਾਤੇ, ਨਾਨਕ ਸੱਚ ਸਮਾਏ।
0: ਅਨ ਦਿਨ ਅਣ ਭਾਵ ਰਾਤ, ਅਨ ਦਿਨ ਭਗਤ ਕਰੇ ਰੰਗ ਰਾਤੇ, ਜਿਹੜੇ ਦਿਨ ਰਾਤ ਭਗਤੀ ਕਰਦੇ ਨੇ ਉਹ ਵਾਹਿਗੁਰੂ ਦੇ ਰੰਗ 'ਚ ਰੱਤੇ ਜਾਂਦੇ ਨੇ। ਜਦੋਂ ਵਾਹਿਗੁਰੂ ਦੇ ਰੰਗ 'ਚ ਰੱਤੇ ਗਏ, ਵਾਹਿਗੁਰੂ ਵਾਹਿਗੁਰੂ ਕਹਿੰਦੇ, ਇੱਕ ਦਿਨ ਨਾਨਕ ਸੱਚ ਸਮਾਏ, ਸੱਚ ਵਿੱਚ ਹੀ ਸਮਾ ਜਾਂਦੇ ਹਨ, ਜਮਨ ਮਰਨ ਤੋਂ ਰਹਿਤ ਹੋ ਜਾਂਦੇ ਹਨ।
1: ਜਿਨੀ ਸੱਚੜਾ ਸੱਚ ਧਿਆਇਆ, ਹਉ ਤਿਨ ਕੈ ਲਾਗੋਂ ਪਾਏ।
0: ਅਖੀਰਲੀ ਪੰਗਤੀ ਦੇ ਵਿੱਚ ਸਤਿਗੁਰੂ ਕਹਿੰਦੇ, ਜਿਨ੍ਹਾਂ ਨੇ ਸੱਚੜੇ ਵਾਹਿਗੁਰੂ ਨੂੰ ਧਿਆਇਆ ਨਾ, ਮੈਂ ਉਹਨਾਂ ਦੇ ਪੈਰੀ ਪੈ ਜਾਵਾਂ, ਉਹਨਾਂ ਦੇ ਪਾਏ ਪਕੜ ਲਵਾਂ। ਸੋ ਇਸ ਕਰਕੇ ਹੁਕਮਨਾਮਾ ਸਾਹਿਬ ਦੀ ਵਿਚਾਰ ਇੱਥੋਂ ਤੱਕ ਸੀ। ਅੱਗੇ ਲੜੀਵਾਰ ਕਥਾ ਹੋਵੇਗੀ। ਇਹ ਸਰੀਰ ਜਿਹੜਾ ਹੈ ਜਜਰੀ ਹੈ, ਭਾਵ ਨਾਸ਼ਵੰਤ ਸਰੀਰ ਹੈ, ਇਹਨੂੰ ਮੌਤ ਨੇ ਇੱਕ ਦਿਨ ਘੇਰੇ ਲੈਣਾ, इस करके नाम दे विच हे मनुख अपने चित नूं लाउणा कर। ए हुक्मनामे दी अज आपां विचार सरबन कीती है जिन्नी क सतगुरु सच्चे पातशाह ने सोझी बख्शी है। खालसा जी गुरु ग्रंथ साहिब दी बाणी अगाध बोध है, कोई दुनिया दा बंदा हथ कढ के नहीं कह सकदा मैं सारे अर्थ जानदा। जिहड़ा कहिंदा ओह विद्वान नहीं ओह मूर्ख है, पढ़िया मूर्ख आखी है जिस लभ लोभ अहंकारा। सतगुरु साहब कहिंदे मूर्ख है ओह जिहनूं अपनी विद्या दा माण है। सो इत्थे सतगुरु साहब जी हुण 1121 अंक ते लड़ीवार कथा है, इत्थे सतगुरु सानूं कलयुग दे जीवां नूं की उपदेश बख्शिश करदे हन। प्रेम सहित सारी संगत सरवण करो।

ਨਾਮ ਦੀ ਉਹ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਨਾਮ ਨਾਮੀ ਚ ਭੇਦ ਕਰ ਦਿੰਦਾ ਹੈ, ਰਸਨਾ ਰਾਮ ਰਾਮ ਬਖਾਣ। ਹੇ ਭਾਈ, ਆਪਣੀ ਰਸਨਾ ਦੁਆਰਾ ਰਾਮ ਜਿਹੜਾ ਰਮਿਆ ਹੋਇਆ ਸਰਵ ਵਿਆਪਕ ਹੈ, ਉਹਦੇ ਨਾਮ ਨੂੰ ਬਖਾਨਣਾ ਕਰ, ਕਹਿਣਾ ਕਰ।

ਜਦੋਂ ਨਾਮ ਅਭਿਆਸ ਆਪਾਂ ਕਰਦੇ ਜਾਵਾਂਗੇ ਰਸਨਾ ਦੁਆਰਾ, ਔਗਣ ਹੌਲੀ ਹੌਲੀ ਨਿਕਲਦੇ ਜਾਣਗੇ, ਅੰਦਰੋਂ ਚੰਗੇ ਗੁਣ ਅੰਦਰ ਪ੍ਰਵੇਸ਼ ਹੁੰਦੇ ਜਾਣਗੇ। ਇਹ ਨਾਮ ਦੀ ਤਸੀਰ ਹੈ, ਨਾਮ ਦਾ ਗੁਣ ਹੈ। ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਪ੍ਰੈਕਟੀਕਲੀ ਕਰਕੇ ਦੇਖ ਲੇ, ਜਿਉਂ ਜਿਉਂ ਨਿਤਨੇਮ ਅਭਿਆਸ ਹੋਵੇਗਾ ਤਿਉਂ ਤਿਉਂ ਅੰਦਰੋਂ ਔਗਣ ਖਤਮ ਹੁੰਦੇ ਜਾਣਗੇ। ਮਨ ਕਰੂਗਾ ਵੀ ਹੁਣ ਗੱਲਾਂ ਕਰਨ ਨੂੰ ਮਨ ਨਹੀਂ ਕਰਦਾ, ਹੁਣ ਮਨ ਕਰਦਾ ਇਕਾਂਤ ਚ ਬਹਿ ਕੇ ਨਾਮ ਸਿਮਰਨ ਕਰਾਂ। ਜਦੋਂ ਮਨ ਦੀ ਇਹ ਸਟੇਜ ਹੋ ਜਾਵੇ, ਸਮਝ ਲਓ ਕਿਰਪਾ ਹੋਣੀ ਸ਼ੁਰੂ ਹੋ ਗਈ। ਹੇ ਮਨਾ, ਰਸਨਾ ਦੁਆਰਾ ਜਿਹੜੀ ਰਸਨਾ ਨਾਮ ਨੂੰ ਨਹੀਂ ਜਪਦੀ, ਬਾਣੀ ਦੇ ਵਿੱਚ ਕਿਹਾ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਉਹ ਤਿਲ ਤਿਲ ਕਰਕੇ ਵੱਢਣ ਦੇ ਯੋਗ ਹੈ। ਰੇ ਜਿਹਵਾ ਕਰਹੂ ਸਤ ਖੰਡ ਨਾਮ ਨਾ ਉਚਰਸ ਸ੍ਰੀ ਗੋਬਿੰਦ। ਹੇ ਜਿਹਵਾ, ਮੇਰਾ ਮਨ ਕਰਦਾ ਮੈਂ ਸੱਤ ਟੁਕੜੇ ਵੱਢ ਕੇ ਕਰਦਿਆਂ ਤੇਰੇ, ਕਿਉਂ? ਕਿਉਂਕਿ ਤੂੰ ਸ਼੍ਰੀ ਜੋ ਸ਼੍ਰੋਮਣੀ ਗੋਬਿੰਦ ਸ੍ਰਿਸ਼ਟੀ ਨੂੰ ਪਾਲਣ ਵਾਲਾ ਪਰਮੇਸ਼ਰ ਹੈ, ਤੂੰ ਉਹਦੇ ਨਾਮ ਨੂੰ ਨਹੀਂ ਜਪਦੀ। ਇੱਥੇ ਕਦਾਰਾ ਰਾਗ ਦੇ ਵਿੱਚ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਕਹਿ ਰਹੇ ਨੇ, ਰਸਨਾ ਰਾਮ ਰਾਮ ਵਖਾਣ, ਰਸਨਾ ਦੁਆਰਾ ਜਿਹੜਾ ਰਮਿਆ ਹੋਇਆ ਪਰਮੇਸ਼ਰ ਹੈ ਸਰਬ ਵਿਆਪਕ, ਉਹਦੇ ਨਾਮ ਨੂੰ ਵਖਾਣ।

0: ਕੌਣ ਗੋਪਾਲ ਉਹ ਚਾਰ ਦਿਨ ਰਹਿਣ ਦਿਨ ਰਾਤ ਉਹ ਜਿਹੜਾ ਗੋਪਾਲ ਦਾ ਅਰਥ ਹੈ ਪਾਲਣ ਵਾਲਾ ਗੋ ਨਾਮ ਪ੍ਰਿਥਵੀ ਦਾ ਹੈ ਪਾਲ ਨਾਮ ਪਾਲਣ ਵਾਲਾ ਜਿਹੜਾ ਪ੍ਰਿਥਵੀ ਨੂੰ ਪਾਲਣ ਵਾਲਾ ਪਰਮੇਸ਼ਰ ਹੈ ਨਾ ਉਸ ਦੇ ਨਾਮ ਨੂੰ ਉਚਾਰਨਾ ਕਰੀਏ ਰਸਨਾ ਦੁਆਰਾ ਗੁਣ ਗੋਪਾਲ ਉਚਾਰ ਦਿਨ ਰਹਿਣ ਦਿਨ ਰਾਤ ਤਾਂ ਕੀ ਹੋਵੇਗਾ ਜਦੋਂ ਆਪਾਂ ਦਿਨ ਰਾਤ ਉਹਦੇ ਨਾਮ ਨੂੰ ਜਪਣਾ ਕਰਾਂਗੇ ਏਕ ਕਲਮਲ ਹਾਣ ਭਏ ਕਲਮਲ ਹਾਣ ਹਾਣ ਤੋਂ ਭਾਵ ਨਾਸ਼ ਕਲਮਲ ਤੋਂ ਭਾਵ ਕਲਯੁਗ ਦੇ ਕਲ ਕਲਯੁਗ ਮਲ ਮੈਲ ਕਲਯੁਗ ਦੀ ਪਾਪਾਂ ਰੂਪੀ ਮੈਲ ਨਾਸ਼ ਹੋ ਜਾਵੇਗੀ ਜੇ ਦਿਨ ਰਾਤ ਉਸ ਵਾਹਿਗੁਰੂ ਦੇ ਨਾਮ ਨੂੰ ਆਪਾਂ ਜਪਾਂਗੇ ਰਸਨਾ ਦੁਆਰਾ ਗਣਕਾ ਇੱਕ ਬੇਸ਼ਵਾ ਸੀ ਕਿਸੇ ਮਹਾਤਮਾ ਦੀ ਸੰਗਤ ਹੋਈ ਸੂਆ ਪੜਾਵਤ ਗਣਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ ਉਹ ਵੀ ਖਾਲਸਾ ਜੀ ਤਰਗੀ ਨਾਮ ਪਵਿੱਤਰ ਕਰਦਾ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਨਾਮ ਨੇ ਅੰਦਰੋਂ ਔਗਣ ਕੱਢਣੇ ਨੇ ਤੇ ਸ਼ੁਭ ਗੁਣਾਂ ਦਾ ਅੰਦਰ ਪ੍ਰਵੇਸ਼ ਹੋ ਜਾਂਦਾ ਸੋ ਇਸ ਕਰਕੇ ਭਾਈ ਗੁਣ ਗੋਪਾਲ ਉਚਾਰ ਦਿਨ ਰਹਿਣ ਦਿਨ ਰਾਤ ਗੋਪਾਲ ਜਿਹੜਾ ਪ੍ਰਿਥਵੀ ਨੂੰ ਪਾਲਣ ਵਾਲਾ ਪਰਮੇਸ਼ਰ ਹੈ ਉਹਦੇ ਗੁਣਾਂ ਨੂੰ ਉਚਾਰਨਾ ਕਰ ਭਏ ਕਲਮਲਹਾਨ ਕਲਯੁਗ ਦੇ ਜਿਹੜੇ ਕਲੇਸ਼ ਨੇ ਵਿਦਿਆ ਸਮਤਾ ਰਾਗ ਦਵੈਸ਼ ਹਾਣ ਤੋਂ ਭਾਵੇ ਤੇਰੇ ਸਾਰੇ ਕਲਯੁਗ ਦੇ ਕਲੇਸ਼ ਇਹ ਭਾਈ ਤੇਰੇ ਮਨ ਤੇ ਪਏ ਹੋਏ ਪੜਦੇ ਮਲ ਬਖੇਪ ਤੇ ਅਵਰਨ ਇਹ ਸਾਰੇ ਨਾਸ਼ ਹੋ ਜਾਣਗੇ ਅੰਦਰੋਂ ਸ਼ੁੱਧ ਹੋ ਜਾਵੇਗਾ ਦਿਨ ਰਾਤ ਨਾਮ ਜਪਣ ਕਰਕੇ ਰਹਾਓ ਦਾ ਅਰਥ ਵਿਸ਼ਰਾਮ ਹੁੰਦਾ ਹੈ ਦੂਜਾ ਅਰਥ ਹੈ ਇਹਦਾ ਨਾਭੀ ਜਿਵੇਂ ਸਾਡੀਆਂ ਨਾੜਾਂ ਨੇ ਜਿਹੜੀਆਂ ਸਰੀਰ ਦੀਆਂ ਇਹਨਾਂ ਦਾ ਕੰਟਰੋਲ ਧੁੰਨੀ ਚ ਹੁੰਦਾ ਹੈ ਆ ਧੁੰਨੀ ਹੈ ਨਾ ਜਿਹੜੀ ਆਪਣੀ ਇਹ ਚ ਨਾੜਾਂ ਦਾ ਕੰਟਰੋਲ ਹੈ ਸਾਰੀਆਂ ਦਾ ਇਸ ਕਰਕੇ ਜਿਹੜੀ ਰਹਾਓ ਦੀਆਂ ਪੰਗਤੀਆਂ ਨੇ ਰਹਾਓ ਦੀਆਂ ਪੰਗਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਮੋਰਲ ਹੁੰਦਾ ਨਿਚੋੜ ਹੁੰਦਾ ਰਹਾਓ ਦੀਆਂ ਪੰਗਤੀਆਂ ਦੇ ਵਿੱਚ ਤੀਜਾ ਰਹਾਓ ਦਾ ਅਰਥ ਇਹ ਹੈ ਸੰਸਾਰ ਚਲਾਏਮਾਨ ਹੈ ਵਾਹਿਗੁਰੂ ਰਹਿਣ ਵਾਲਾ ਬਸ ਸੰਸਾਰ ਚਲਾਏਮਾਨ ਹੈ ਸਾਰਾ ਨਾਸ਼ਵੰਤ ਹੈ ਇਹੀ ਹੁਕਮਨਾਮਾ ਸਾਹਿਬ ਅੱਜ ਸਤਿਗੁਰੂ ਮਹਾਰਾਜ ਨੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਬਖਸ਼ਿਸ਼ ਕੀਤਾ ਕਿ ਸਰੀਰ ਭਾਈ ਜਜਰੀ ਹੈ ਤੇ ਜਿਹੜੀ ਜੜ ਹੈ ਉਹਨੇ ਇੱਕ ਦਿਨ ਇਹਨੂੰ ਖਾ ਜਾਣਾ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਰਹਾਓ ਦਾ ਉਚਾਰਨ ਕਰਕੇ ਅੱਗੇ ਸਾਨੂੰ ਕਲਯੁਗ ਦੇ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ
1: ਤਿਆਗ ਚਲਨ ਸਗਲ ਸੰਪਤ ਕਾਲ ਸਿਰ ਪਰ ਜਾਨ
0: ਮੌਤ ਨੂੰ ਆਪਣੇ ਸਿਰ ਤੇ ਜਾਨਣਾ ਕਰ ਕੋਈ ਪਤਾ ਨਹੀਂ ਕਦੋਂ

0: मौत आ जावे, सब कुछ इत्थी छड के जावेगा। त्याग चलना सगल संपत, संपत तो भाव संपत्ति प्रॉपर्टी, कोई नाल लैके गया संपत प्रॉपर्टी तां की लैके जानी है, जिहड़ा माता दे पेट विचों शरीर लैके आया ਇਹ ਵੀ ਉੱਥੇ ਛੱਡ ਜਾਂਗੇ। ਚਾਰ ਭਾਈ ਚੱਕ ਕੇ ਲੱਕੜਾਂ 'ਚ ਦੇ ਦੇਣਗੇ। ਇਸਲਾਮ ਵਾਲੇ ਦੱਬ ਦਿੰਦੇ ਨੇ ਮੁਸਲਮਾਨ ਭਰਾ, ਸਰੀਰ ਵੀ ਨਾਲ ਨਹੀਂ ਜਾਂਦਾ ਜਿਹੜਾ ਲੈ ਕੇ ਆਇਆ ਮਾਤਾ ਦੇ ਪੇਟ ਵਿੱਚੋਂ, ਹੋਰ ਤਾਂ ਕੀ ਜਾਊਗਾ, ਪਰ ਕੀਤੇ ਹੋਏ ਕਰਮ ਤੇਰੇ ਨਾਲ ਵਸ ਜਾਣਗੇ। ਸੋ ਇਹਦਾ ਮਤਲਬ ਇਹ ਨਹੀਂ, ਗੁਰੂ ਘਰ ਦਾ ਇਹ ਸਿਧਾਂਤ ਨਹੀਂ ਹੈ ਕਿ ਆਪਾਂ ਨੇ ਘਰ ਬਾਰ ਛੱਡ ਦੇਣਾ ਜਿਉਂਦੇ ਜੀ, ਨਹੀਂ, ਘਰ ਦੇ ਵਿੱਚ ਰਹਿ ਕੇ ਹੀ ਸੰਨਿਆਸੀ ਬਣਨਾ ਹੈ। ਪਦਾਰਥਾਂ ਦੇ ਨਾਲ, ਪਦਾਰਥਾਂ ਬਿਨਾਂ ਸਰਦਾ ਨਹੀਂ। ਗੁਰੂ ਸਾਹਿਬ ਕਿਤੇ ਨਹੀਂ ਕਹਿੰਦੇ ਕਿ ਤੂੰ ਚੰਗੇ ਘਰ 'ਚ ਨਾ ਰਹਿ, ਚੰਗਾ ਮਕਾਨ ਬਣਾ, ਵਧੀਆ ਗੱਡੀ ਲੈ, ਪਰ ਮਾਇਆ ਦੇ ਵਿੱਚ ਰਹਿੰਦਾ ਹੋਇਆ ਗੁਰੂ ਕਿਹਾ ਸਿੱਖਾਂ ਨਿਰਲੇਪ ਰਹੀ, ਮਾਇਆ ਦੀ ਅਟੈਚਮੈਂਟ ਦੇ ਵਿੱਚ ਨਾ ਆ ਜੀ। ਮਾਇਆ ਕੀ ਹੈ? ਜਿਹੜੀ ਰੱਬ ਨੂੰ ਭੁਲਾਉਂਦੀ ਹੈ, ਜਿਹੜੀ ਚੀਜ਼ ਰੱਬ ਨੂੰ ਭੁਲਾ ਦੇ ਮਾਇਆ। ਜੇ ਹੁਣ ਘਰ ਸੋਹਣਾ ਪਾਲਿਆ, ਘਰ 'ਚ ਰਹਿ ਰਿਹਾ, ਮਸਤ ਹੋ ਗਿਆ ਕਿ ਹੁਣ ਮੈਂ ਰੱਬ ਤੋਂ ਕੀ ਲੈਣਾ, ਤਾਂ ਘਰ ਫਿਰ ਮਾਇਆ ਰੂਪ ਬਣ ਜੂ, ਕਿਉਂਕਿ ਘਰ ਨੇ ਰੱਬ ਭੁਲਾ ਤਾ। ਪੁੱਤਰਾਂ ਧੀਆਂ 'ਚ ਰਹਿੰਦਾ ਹੋਇਆ ਰੱਬ ਭੁੱਲ ਗਿਆ, ਉਹ ਮਾਇਆ ਦਾ ਰੂਪ ਨੇ। ਉਹ ਵੀ ਜੜ ਚੇਤਨ ਤੇ ਅਗਿਆਨ ਰੂਪ ਤਿੰਨ ਪ੍ਰਕਾਰ ਦੀ ਮਾਇਆ ਹੈ। ਜੜ ਮਾਇਆ 'ਚ ਸਾਡਾ ਘਰਦਾਰ ਆ ਗਿਆ, ਪ੍ਰੋਪਰਟੀ ਆ ਗਈ। ਚੇਤਨ ਮਾਇਆ ਦੇ ਵਿੱਚ ਧੀਆਂ ਪੁੱਤਰ ਰਿਸ਼ਤੇਦਾਰ ਸਾਕ ਸੰਬੰਧੀ ਇਸਤਰੀ ਆ ਗਈ, ਜਿਹੜੀ ਚੀਜ਼ ਸਾਹ ਲੈਂਦੀ ਹੈ ਚੇਤਨ ਮਾਇਆ। ਅਗਿਆਨ ਰੂਪ ਮਾਇਆ ਦੇ ਵਿੱਚ ਸਾਡੀ ਈਗੋ ਆ ਗਈ, ਹਉਮੈ ਆ ਗਈ। ਇਸ ਕਰਕੇ ਸਭ ਕੁਝ ਇੱਥੇ ਛੱਡ ਜਾਵੇਗਾ। ਵੱਡੇ ਵੱਡੇ ਰਾਜੇ ਹੋਏ ਜਿਨ੍ਹਾਂ ਕੋਲ ਚਤਰੰਗੀ ਸੈਨਾ ਸੀ, ਚਾਰ ਪ੍ਰਕਾਰ ਦੀ ਸੈਨਾ, ਜਿਵੇਂ ਅੱਜ ਕੱਲ੍ਹ ਏਅਰ ਫੋਰਸ ਹੈ, ਇੱਕ ਥਲ ਸੈਨਾ ਹੈ, ਇੱਕ ਜਲ ਸੈਨਾ ਹੈ, ਇੱਕ ਹਵਾਈ ਸੈਨਾ ਹੈ ਅੱਜ ਕੱਲ੍ਹ। ਪਹਿਲਾਂ ਰਾਜਿਆਂ ਕੋਲ ਹਾਥੀ ਸਵਾਰ ਸੈਨਾ, ਘੋੜ ਸਵਾਰ ਸੈਨਾ, ਖਾਲਸਾ ਜੀ ਪੈਦਲ ਸੈਨਾ, ਰਥ ਸਵਾਰ ਸੈਨਾ, ਇਹ ਚਤਰੰਗੀ ਸੈਨਾ ਹੁੰਦੀ ਸੀ। ਪਰ ਸਭ ਕੁਝ ਇੱਥੇ ਛੱਡ ਕੇ ਆਪਾਂ ਨੇ ਤੁਰ ਜਾਣਾ। ਗੁਰਬਾਣੀ ਕਹਿੰਦੀ ਹੈ, ਕੋਈ ਜਾਣੈ ਕਵਨ ਇਹਾਂ ਜਗ ਮੀਤ। ਇਹ ਵੀ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝਾ ਤਾਂ ਕੀ ਨਿਰਮਲ ਰੀਤ। ਸਤਿਗੁਰੂ ਕਹਿੰਦੇ ਇਹ ਗੱਲ ਕੋਈ ਵਿਰਲੇ ਹੀ ਜਾਣਦਾ ਹੈ ਕਿ ਅਸਲ 'ਚ ਸੱਚਾ ਮਿੱਤਰ ਕੌਣ ਹੈ। ਜਿਸ ਹੋਏ ਕਿਰਪਾਲ ਸੋਈ ਵਿਦ ਬੂਝਾ ਜੀ, ਤੇ ਗੁਰੂ ਦੀ ਖੁਸ਼ੀ ਹੋ ਗਈ, ਉਸੇ ਨੂੰ ਪਤਾ ਵੀ ਸੱਚਾ ਮਿੱਤਰ ਕੌਣ ਹੈ। ਸੱਚਾ ਮਿੱਤਰ ਵਾਹਿਗੁਰੂ ਦਾ ਨਾਮ ਹੈ ਖਾਲਸਾ ਜੀ। ਸੁਖਮਨੀ ਸਾਹਿਬ ਦੀ 19ਵੀਂ ਅਸ਼ਟਪਦੀ ਦਾ ਸਲੋਕ ਪੜ੍ਹੋ, ਸਾਥ ਨਾ ਚੱਲੈ ਬਿਨ ਭਜਨ ਬਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕਿਹੋ ਧਨਸਾਰ। ਹੇ ਭਾਈ, ਸੱਚਾ ਸਾਥੀ ਦਰਗਾਹ ਦਾ ਨਾਮ ਹੈ, ਬਾਕੀ ਤਾਂ ਸਭ ਕੁਝ ਇੱਥੇ ਛੱਡ ਜਾਏਗਾ। ਤਿਆਗ ਚੱਲਣਾ ਸਗਲ ਸੰਪਤ, ਸਾਰੀ ਸੰਪਤੀ ਪ੍ਰੋਪਰਟੀ ਬੈਂਕ ਬੈਲੈਂਸ ਇੱਥੇ ਛੱਡ ਜਾਏਗਾ। ਪਰ ਜਿਹੜਾ ਨਿਤਨੇਮ ਦਾ ਬੈਂਕ ਬੈਲੈਂਸ ਨਾਲ ਇਕੱਠਾ ਕੀਤਾ, ਉਹ ਜ਼ਰੂਰ ਨਾਲ ਜਾਊਗਾ। ਕਾਲ ਸਰਪ੍ਰਜਾਨ, ਕਾਲ ਨੂੰ ਆਪਣੇ ਸਿਰ ਤੇ ਆਇਆ ਜਾਣ। ਜਿਹੜਾ ਮਨੁੱਖ ਮੌਤ ਨੂੰ ਨਹੀਂ ਭੁੱਲਦਾ, ਉਹ ਰੱਬ ਨੂੰ ਵੀ ਨਹੀਂ ਭੁੱਲਦਾ, ਉਹਦੇ ਰੱਬ ਵੀ ਯਾਦ ਰਹਿੰਦਾ। ਜਿਹੜਾ ਮੌਤ ਭੁੱਲ ਜਾਂਦਾ, ਉਹ ਰੱਬ ਨੂੰ ਵੀ ਭੁੱਲ ਜਾਂਦਾ, ਰੱਬ ਨੂੰ ਟੱਪ ਦੱਸਦਾ। ਉਹ ਕਹਿੰਦਾ, ਈਟ ਐਂਡ ਡਰਿੰਕ ਵੀ ਮੈਰੀ ਫਾਰ ਸ਼ੈਲ ਵੀ ਹੈਵ ਟੂ ਡਾਈ, ਖਾਓ ਪੀਓ ਕਹਿੰਦਾ ਮੌਜਾਂ ਦਾ ਉਹ, ਕੋਈ ਰੱਬ ਨਹੀਂ, ਕੋਈ ਅੱਗਾ ਨਹੀਂ, ਕੋਈ ਦਰਗਾਹ ਨਹੀਂ, ਐਸ਼ਾਂ ਕਰੋ। ਤੇ ਜਿਹਦੇ ਮੌਤ ਯਾਦ ਹੈ, ਉਹਦੇ ਵਾਹਿਗੁਰੂ ਵੀ ਯਾਦ ਹੈ, ਜਿਹੜਾ ਮਰਨਾ ਭੁੱਲ ਗਿਆ ਵਾਹਿਗੁਰੂ ਨੂੰ ਵੀ ਭੁੱਲ ਜਾਂਦਾ, ਫਿਰ ਟੇਢੀਆਂ ਜੂਨਾਂ 'ਚ ਤੁਰਿਆ ਫਿਰਦਾ। ਗੁਰਮੰਤਰਹੀਣ ਐਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨੈ, ਕੂਕਰੈ ਸ਼ੂਕਰੈ ਗਰਦ ਵੈ ਕਾਕੈ ਸਰਪ ਨੈ ਤੁਲਖਲੈ। ਉਹ ਕਾਵਾਂ ਕੁੱਤਿਆਂ ਗਧਿਆਂ ਜਾਂ ਜੂਨਾਂ 'ਚ ਫਿਰਦਾ, ਧੱਕੇ ਖਾਂਦਾ ਫਿਰ। ਇਸ ਕਰਕੇ ਇਹ ਹਾਲਤ ਨਾ ਆਪਣੀ ਹੋਵੇ, ਆਪਾਂ ਕਾਲ ਨੂੰ ਸਰਪਰ ਜਾਣ ਸਿਰ ਤੇ ਆਇਆ ਜਾਣੀਏ। ਇੱਕ ਸਾਂ ਆ ਗਿਆ, ਦੂਜੇ ਦੀ ਆਸ ਨਹੀਂ। ਹਮ ਆਦਮੀ ਹਾਂ ਇੱਕ ਦਮੀ, ਜੇ ਦਮ ਆਉਂਦਾ ਆਦਮੀ ਆ, ਜੇ ਦਮ ਨਾ ਆਇਆ ਸਵਾਸ ਨਾ ਆਇਆ ਮਿੱਟੀ ਦੀ ਢੇਰੀ ਹੈ। ਸੋ ਹਮੇਸ਼ਾ ਚੇਤੇ ਰੱਖਣਾ, ਦਮ ਆ ਗਿਆ ਭਾਈ ਆਦਮੀ ਆ, ਨਹੀਂ ਮਿੱਟੀ ਆ। ਸਭ ਕੁਝ ਇੱਥੇ ਛੱਡ ਕੇ ਤੁਰ ਜਾਏਗਾ।
1: ਅੰਤ ਆਸਾ ਝੂਠ ਸਰ ਪਰਮਾਨ।
0: ਮਿਥਨ ਮੋਹ, ਸੰਸਾਰ ਦੇ ਝੂਠੇ ਪਦਾਰਥਾਂ ਚ ਤੇਰਾ ਮੋਹ ਪੈ ਗਿਆ। ਦੁਰੰਤ ਆਸਾ, ਦੁਰੰਤ ਤੋਂ ਭਾਵ ਕਠਿਨ ਇੱਛਾ ਹੋ ਗਈ ਇੱਕ ਅੰਦਰ। ਝੂਠ ਸਰ ਪਰਮਾਨ, ਇਹ ਜੋ ਹੈ ਨਾ ਸਭ ਕੁਝ ਇਹਨੂੰ ਝੂਠ ਮੰਨ। ਸੰਸਾਰ ਦੇ ਪਦਾਰਥਾਂ ਦੇ ਮੋਹ ਵਿੱਚ ਇੰਨਾ ਅੰਨਾ ਹੋ ਗਿਆ, ਅੰਦਰ ਕਠਿਨ ਇੱਛਾ ਪੈਦਾ ਹੋ ਗਈ। ਦੁਰੰਤ ਤੋਂ ਭਾਵ ਕਠਿਨ ਇੱਛਾ ਵੀ ਮੈਂ ਆਹ ਵੀ ਇਕੱਠਾ ਕਰ ਲਾਂ, ਆਹ ਵੀ ਇਕੱਠਾ ਕਰ ਲਾਂ। ਖਾਲਸਾ ਜੀ, ਮਾਇਆ 'ਚ ਰਹਿੰਦੇ ਹੋਏ ਨਿਰਲੇਪ ਰਹਿਣੇ, ਪਦਾਰਥਾਂ 'ਚ ਰਹਿੰਦੇ ਹੋਏ ਗੁਰੂ ਮਹਾਰਾਜ ਨੇ ਸ਼੍ਰੀ ਦਸਮ ਗ੍ਰੰਥ 'ਚ ਕਿਹਾ, ਮੇਰੇ ਸਿੱਖ ਨੂੰ ਸਿਰ ਮੂੰਹ ਬਣਾ ਕੇ ਸੰਨਿਆਸੀ ਬਣਨ ਦੀ ਲੋੜ ਨਹੀਂ, ਮੇਰਾ ਸਿੱਖ ਘਰ 'ਚ ਰਹਿੰਦਾ ਹੀ ਸੰਨਿਆਸੀ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਣ ਸੇ ਸਾਧਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਣ ਬਢਾਓ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ। ਮੇਰੇ ਸਿੱਖ ਨੂੰ ਸਵਾਹ ਮਲਣ ਦੀ ਲੋੜ ਨਹੀਂ, ਮੇਰੇ ਸਿੱਖ ਨੂੰ ਜਟਾਂ ਵਧਾਉਣ ਦੀ ਲੋੜ ਨਹੀਂ, ਮੇਰਾ ਸਿੱਖ ਨਾਮ ਰੂਪੀ ਭਭੂਤੀ ਮਲੇ, ਨਾਮ ਰੂਪੀ ਭਭੂਤੀ ਮੇਰਾ ਸਿੱਖ ਜਟਾਂ ਬਣਾਵੇ, ਪਰ ਕਾਹਦੀਆਂ? ਜਤ ਤੇ ਸਤ ਦੀਆਂ ਜਟਾਂ ਬਣਾਵੇ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਬਖਾਣੈ, ਆਪਣੀ ਘਰਵਾਲੀ ਤੋਂ ਬਿਨਾਂ ਬਾਕੀਆਂ ਨੂੰ ਧੀਆਂ ਭੈਣਾਂ ਮੰਨੇ। ਖਾਲਸਾ ਜੀ, ਇਹ ਇੰਨਾ ਸੌਖਾ ਨਹੀਂ ਕਲਯੁੱਗ ਦਾ ਸਮਾਂ ਹੈ। ਇਹ ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਇਹ ਪਾਪੀ ਮਨ ਪਤਾ ਨਹੀਂ ਕਦੋਂ ਡੋਲ ਜੇ, ਕਿਰਪਾ ਕਰੋ, ਜਤ ਸਤ ਦੀ ਬਖਸ਼ਿਸ਼ ਕਰ ਦਿਓ। ਇਹ ਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰੂ ਸਿੱਖ ਦੇ ਬੰਧਨ ਕੱਟਦਾ ਹੈ ਕੋਈ ਸ਼ੱਕ ਨਹੀਂ, ਪਰ ਗੁਰ ਕਾ ਸਿੱਖ ਵਕਾਰ ਤੇ ਹੱਟ ਹੈ। ਜਦੋਂ ਵਕਾਰ ਛੱਡੂ ਉਦੋਂ ਵਕਾਰ ਭਾਈ ਆਪਾਂ ਆਪ ਤੋਂ ਨਹੀਂ ਛੱਡ ਸਕਦੇ, ਮਨ ਬੜਾ ਪਾਪੀ ਹੈ। ਫਿਰ ਹੱਲ ਕੀ ਹੈ? ਹੱਲ ਤਾਂ ਫਿਰ ਇੱਕੋ ਇੱਕ ਹੈ, ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ, ਦਿਨ ਰਾਤ ਅਰਦਾਸਾਂ ਬੇਨਤੀਆਂ ਕਰਦਾ ਰਹਿ। ਹੇ ਸੱਚੇ ਪਾਤਸ਼ਾਹ, ਅੰਦਰੋਂ ਵਕਾਰ ਖਤਮ ਕਰੋ, ਵਕਾਰ ਕੱਢੋ, ਮੈਂ ਪਾਪੀ ਹਾਂ। ਕਦੇ ਤਾਂ ਭਾਈ ਤੇਰੀ ਪੁਕਾਰ ਸੁਣੇਗੀ ਨਾ ਵਾਹਿਗੁਰੂ। ਗੁਰਬਾਣੀ ਦੇ ਅਰਥ ਪੜ੍ਹਨ ਦੇ ਨਾਲ ਆਤਮਕ ਉਨਤੀ ਹੁੰਦੀ ਹੈ, ਗੁਰਬਾਣੀ ਦੇ ਅਰਥ ਪੜ੍ਹਨ ਦੇ ਨਾਲ ਸੋਝੀ ਆਉਂਦੀ ਹੈ, ਗੁਰਬਾਣੀ ਦੇ ਅਰਥ ਕਲੰਗੀ ਧਰ ਪਾਤਸ਼ਾਹ ਤੋਂ ਸੁਣ ਕੇ 48 ਸਿੰਘ ਬਦੇਹ ਮੁਕਤ ਹੋ ਗਏ ਸੀ। ਗੁਰਬਾਣੀ ਦੇ ਅਰਥ ਤੁਸੀਂ ਸਰਵਣ ਕਰ ਰਹੇ ਹੋ, ਗੁਰਬਾਣੀ ਦੇ ਅਰਥਾਂ 'ਚ ਐਡੀ ਵੱਡੀ ਤਾਕਤ ਹੈ। ਸੋ ਗੁਰਬਾਣੀ ਦੇ ਅਰਥ ਵੱਧ ਤੋਂ ਵੱਧ ਭਾਈ ਪੜ੍ਹਨੇ ਚਾਹੀਦੇ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਿਥਿਆ ਪਦਾਰਥਾਂ ਦੇ ਵਿੱਚ ਮੋਹ ਪਾਲਿਆ, ਦੁਰੰਤ ਆਸਾ ਕਠਿਨ ਇੱਛਾ ਪੈਦਾ ਹੋ ਗਈ ਪਦਾਰਥ ਇਕੱਠੇ ਕਰਨ ਦੀ। ਦੁਰੰਤ ਆਸਾ ਝੂਠ ਸਰ ਪ੍ਰਮਾਣ, ਉਹ ਪਰਮਾਤਮਾ ਨੂੰ ਤਾਂ ਤੂੰ ਕਹਿ ਦਿੱਤਾ ਰੱਬ ਤਾਂ ਹੈ ਹੀ ਨਹੀਂ ਕਿਤੇ, ਜਦਕਿ ਇਹ ਪਦਾਰਥ ਝੂਠੇ ਨੇ, ਇਹਨਾਂ ਨੂੰ ਝੂਠ ਮੰਨ। ਜਿਹੜੀ ਅੰਦਰ ਦੁਰੰਤ ਆਸ਼ਾ ਪਦਾਰਥਾਂ ਦੀ ਪੈਦਾ ਹੋਈ ਹੈ, ਗੁਰੂ ਅੱਗੇ ਅਰਦਾਸ ਕਰ, ਸਤਿਗੁਰੂ ਸਬਰ ਸੰਤੋਖ ਬਖਸ਼ ਦੇਣ।
1: ਸਤ ਪੁਰਖ ਅਕਾਲ ਮੂਰਤ ਹਿਰਦੈ ਧਾਰੋ ਧਿਆਨ।
0: ਜਿਹੜਾ ਵਾਹਿਗੁਰੂ ਹੈ, ਸਤ ਪੁਰਖ ਹੈ, ਸੱਚਾ ਪੁਰਖ ਹੈ। ਪੁਰਖ ਦਾ ਕੀ ਅਰਥ ਹੈ? ਪੂਰੂ ਨਾਮ ਨਰਕ ਦਾ ਹੁੰਦਾ ਹੈ, ਰੱਖ ਮਤਲਬ ਰੱਖਣ ਵਾਲਾ। ਜਿਹੜਾ ਨਰਕਾਂ ਤੋਂ ਰੱਖੇ ਨਾ, ਉਹਨੂੰ ਕਹਿੰਦੇ ਨੇ ਪੁਰਖ। ਸਤ ਪੁਰਖ ਵਾਹਿਗੁਰੂ ਦਾ ਨਾਂ ਹੈ, ਸਤ ਪੁਰਖ ਸੱਚਾ ਪੁਰਖ ਹੈ, ਨਰਕਾਂ ਤੋਂ ਬਚਾਉਣ ਵਾਲਾ ਉਹਦਾ ਨਾਮ ਜਿਹੜਾ ਹੈ। ਅਕਾਲ ਮੂਰਤ ਹੈ, ਮੂਲ ਮੰਤਰ ਚ ਆਪਾਂ ਸਾਰੇ ਪੜ੍ਹਦੇ ਹਾਂ, ਆਕਾਲ ਮੂਰਤ ਹੈ, ਉਹ ਕਾਲ ਤੋਂ ਰਹਿਤ ਹੈ, ਕਾਲਾਨ ਕਾਲ, ਕਾਲ ਦਾ ਵੀ ਕਾਲ ਹੈ, ਉਹ ਕਾਲ ਨੂੰ ਵੀ ਮਾਰਨ ਵਾਲਾ। ਜਾਪ ਸਾਹਿਬ ਦੀ ਬਾਣੀ ਚ ਦੱਸਿਆ ਹੋਇਆ ਕਾਲਾਨ ਕਾਲ। ਸਤ ਪੁਰਖ ਅਕਾਲ ਮੂਰਤ, ਅਕਾਲ ਕਾਲ ਤੋਂ ਰਹਿਤ ਮੂਰਤ ਆਜ਼ਾਦ ਹਸਤੀ ਹੈ, ਰਿਹਾ ਧਿਆਰੋ ਧਾਰੋ ਧਿਆਨ, ਐਸੀ उस वाहिगुरू सच्चे पातशाह दा जिहड़ा सच्चा पुरख है नरकां तों रखण वाला है जिहदा नाम वड्डे वड्डे पापियां नूं पवित्र करन वाला है उहदे शब्द विच अपना ध्यान जोड़ना कर।
1: नाम निदान लाभ नानक बस्त इह परवान।
0: आपां हर जगह बेनीफिट चाहुणे आ हुण नाम जप के की लाभ मिलदा की बेनीफिट हुंदा सतगुरु महाराज कहिंदे हन। अखीरली पंगती विच महाराज कहिंदे ने नाम निदान निदान दा अर्थ हुंदा खजाना ओ जिन्हां दे कोले नाम दा खजाना है उहनां नूं लाभ मिलदा की लाभ मिलदा वस्तु हे प्रवान इह वस्तु नाम दी लोक परलोक विच प्रमाणिक है। जिन्हां दे कोले नाम दा खजाना है इह लोक परलोक दे विच इज्जत दवाउंदा है पत रखदा है पाप कटदा है मान सत्कार दवाउंदा है। जिस नीच को कोई ना जानै नाम जप तो चौहों कुंट मानै। जिस नीच नू कोई नहीं जानदा जे नाम जप लवे चारे कुंटां च प्रसिद्ध हो जांदा है खालसा जी। ए नाम दे विच एडी ताकत है एडा लाभ है जिन्हां दे कोले नाम दा खजाना है। सो इत्थे दो पंक्तियां पढ़ के हुण आपां समाप्ति करांगे समां हो गया है। बस इक्को ही निचोड़ है जो विचार कीती है इहदा निचोड़ की है साथ ना चालै बिन भजन विखिया सगली शार। नाम तो बिना कुछ भी सहायता करन वाला नहीं हर हर नाम कमावना नानक इहो धनसार। नाम दी कमाई कर लै नाम दा खजाना इकट्ठा कर लै इहो ही तेरी सार लवेगा इस दुनिया च भी ते अगे भी लोक परलोक विच। एहो लोक सुखी है परलोक सुहेले नानक हर प्रभ आपे मेले। ए लोक सुखी है जेड़े भाई नाम जपदे ने इस लोक विच परलोक सुहेले उत्थे भी सुहेले तो भाव शोभनीक हुंदे हन। ए लोक सुखी है परलोक सुहेले नानक हर प्रभ आपे मेले। सो आओ दो अखीरलियां पंक्तियां पढ़ करके समाप्ति है। एक नहीं बहुत गलतियां हो गई होणगियां सतगुरु साहब आप ही सारे अर्थ जानते हैं। सतगुरु साहब ने जिनी एक दास ते कृपा की अपनी तुश बुद्धि मुताबक अर्थ करन दा जतन किया होइयां खिमां दी होइयां गलतियां दी खिमा करना जी। दो पंक्तियां पढ़ करके अखीरलियां समाप्ति है जी।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford.

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ, ਕੈਲਗਰੀ।

ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੀ ਬਾਲਤਾ ਤੇ ਪਿਆਰ ਦਾ ਸੁਨੇਹਾ ਦਿੰਦੇ ਨੇ। ਕਿਸੇ ਵਿਦਵਾਨ ਦਾ ਕਥਨ ਹੈ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਸਤਿਗੁਰਾਂ ਬੜੀ ਪਿਆਰੀ ਬਾਤ ਦੱਸੀ ਹੈ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਵਹਰਾ ਜੀਓ। ਸਾਰੀ ਮਨੁੱਖਤਾ ਅਸੀਂ ਇੱਕ ਪਰਿਵਾਰ ਹਾਂ, ਕੀ ਅਸੀਂ ਕਿਸੇ ਪ੍ਰਤੀ ਮਨ ਵਿੱਚ ਈਰਖਾ ਦੁਐਸ਼ ਦੁਸ਼ਮਣੀ ਤੇ ਨਹੀਂ ਰੱਖੀ ਬੈਠੇ। ਜੇ ਅਸੀਂ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ, ਕਿਸੇ ਦੀਆਂ ਚੰਗਿਆਈਆਂ ਦੇਖ ਕੇ, ਕਿਸੇ ਨੂੰ ਸੁਖੀ ਦੇਖ ਕੇ ਮਨ ਵਿੱਚ ਸਾੜਾ ਰੱਖਦੇ ਹਾਂ ਤੇ ਅਜੇ ਅਸੀਂ ਗੁਰੂ ਨੂੰ ਨਹੀਂ ਮੰਨਿਆ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਪਾਵਨ ਪੁਰਬ ਮਨਾ ਰਹੇ ਹਾਂ। ਹਿਰਦੇ ਝਾਤ ਮਾਰੀਏ ਕਿ ਅਸੀਂ ਉਸ ਮੁੱਢਲੇ ਸਿਧਾਂਤਾਂ ਦੇ ਨਾਲ ਜੁੜੇ ਹੋਏ ਹਾਂ, ਜਿਹੜੀ ਪਿਆਰ ਤੇ ਨਿਮਰਤਾ ਸ਼ਰਧਾ ਦੀ ਗੁੜਤੀ ਬਾਬੇ ਨਾਨਕ ਨੇ ਕੁੱਟ ਕੁੱਟ ਕੇ ਸਾਡੀ ਝੋਲੀ ਪਾਈ ਸੀ ਕਿ ਅਸੀਂ ਉਹ ਝੋਲੀ ਸਾਂਭੀ ਹੋਈ। ਉਹ ਮੇਰੇ ਬਾਬਾ ਨਾਨਕ ਗਰੀਬਾਂ ਤੇ ਕੋੜੀਆਂ ਤੇ ਦੁਖਿਆਰਿਆਂ ਦੇ ਵੀ ਜਾ ਕੇ ਦਰਵਾਜ਼ੇ ਖੜਕਾਉਂਦੇ ਸਨ ਕਿ ਉਹ ਪਿਆਰ ਅਸੀਂ ਆਪਣੇ ਹਿਰਦੇ ਵਿੱਚ ਸੰਭਾਲਿਆ ਹੋਇਆ ਹੈ। ਸਭ ਕੁਝ ਸੁਣ ਕੇ ਜੇ ਹਿਰਦੇ ਝਾਤ ਮਾਰਾਂਗੇ, ਇੰਜ ਲੱਗਦਾ ਏ ਜਿਵੇਂ ਅਸੀਂ ਮੁੱਢਲੇ ਸਿਧਾਂਤਾਂ ਤੋਂ ਬਹੁਤ ਦੂਰ ਚਲੇ ਗਏ ਹਾਂ। ਅੱਜ 300 ਸਾਲਾਂ ਮਨਾ ਰਹੇ ਹਾਂ। ਪਿਆਰਿਓ, ਕੋਈ ਨਾ ਕੋਈ ਗੁਰੂ ਦੀ ਗੱਲ ਮਨ ਕੋਲੋਂ ਮਨਾ ਲਈਏ। ਫਰੈਂਕਫਿਨ ਕੰਪਨੀ ਵੱਲੋਂ ਆਪ ਸਿੱਖ ਸੰਗਤਾਂ ਨੂੰ ਇੱਕ ਪਿਆਰਾ ਜਿਹਾ ਸੰਦੇਸ਼, 300 ਸਾਲ ਗੁਰੂ ਦੇ ਨਾਲ, ਸਤਿਗੁਰਾਂ ਦੀ ਪਾਵਨ ਬਾਣੀ ਦੀ ਇਹ ਪਿਆਰੀ ਦੀ ਕੈਸਟ ਮੇਰੇ ਵੀਰ ਜੁਆਏ ਅਤਲ ਜੀ ਦੇ ਮਿਊਜ਼ਿਕ ਨਾਲ ਸਵਾਰ ਕੇ, ਸ਼ਿੰਗਾਰ ਕੇ ਤੇ ਸਤਿਗੁਰਾਂ ਦੇ ਪਾਵਨ ਪੁਰਬ ਨੂੰ ਸਮਰਪਿਤ ਆਪ ਸੰਗਤਾਂ ਨੂੰ ਭੇਟ ਕਰ ਰਹੇ ਹਾਂ।

प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
1: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144-3670 63 एवेन्यू नॉर्थ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ, ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਾਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਬਿਨ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਖਾਏ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਝੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਬੜੇ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵੈ ਉਦਮ, ਜਾ ਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤੋ ਪਾਏ, ਤਾਕਾ ਰਿਜ ਕਾਗ ਕਰ ਧਰਿਆ।
मेरे माधो जी सत संगत मिले सो तरिया, गुर प्रसाद परम पद पाया, सूके काष्ट हरिया रहाओ। जनन पिता लोक सुत बनता, कोय न किसकी तरिया, सिर सिर रिजक संभाहे ठाकुर, काहे मन भाव करिया। ऊडे ऊडावै सह कोसा, तिस पाछै बचरे शरिया। तिन कवन खलावै कवन चुगावै, मन मह सिमरन करिया।

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਆਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਈ। ਦਸਾਂ ਪਾਤ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ, ਤਿਨ੍ਹਾਂ ਦੀ ਕਮਾਈ

ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ, ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ।

ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ

ਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾ ਤਾਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੇ ਨਾਮ ਕਰ ਆਪਣੇ ਚੇਰੇ। ਆਪਣੀ ਸਨ ਰਾਖ ਪ੍ਰਭ ਦਾਤੇ, ਗੁਰੂ ਪ੍ਰਸਾਦ ਕਿੰਨੈ ਬਿਰਲੈ ਜਾਤੇ। ਸੁਨਹੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿ।

ਪ੍ਰਭ ਕੀ ਸਰਨ ਵਿਚਾਰ ਜਿਹ ਸਿਮਰਤ ਗਨ ਕਾ ਸੀ ਉਦਰੀ ਤਾਕੋ ਜਸ ਉਰ ਧਾਰ ਮਨ ਰੇ ਪ੍ਰਭ ਕੀ ਸਰਨ ਵਿਚਾਰ ਜਿਹ ਸਿਮਰਤ ਗਨ ਕਾ ਸੀ ਉਦਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਆਪ ਜੀ ਦੀ ਸੇਵਾ ਵਿੱਚ ਪੇਸ਼ ਕੀਤਾ ਜਾਂਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।